0: ਆਇਆ ਸਿੱਖਾ ਕਨ ਚੜਾਇਆ ਗੁਰ ਬ੍ਰਾਹਮਣ ਥਿਆ ਉਹ ਮੂਆ ਉਹ ਚੜ ਪਿਆ ਫੇ ਤੱਗਾ ਗਿਆ ਮਹਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਗੀਆਂ ਪੈਨਾ ਮੀਆਂ ਰਾਧਨ ਜੀ ਨਾਲ ਤੱਕ ਪਾਹ ਪੱਤੀਏ ਬਾਹਮਣ ਵੱਟੇ ਆਏ ਕੋਈ ਬੱਕਰਾ ਰਿਨ ਖਾਇਆ ਸੱਪ ਵੱਖੇ ਪਾਏ

0: ਉਪਰਿਆਏ ਬੈਠੀ ਕੁੜਿਆ
1: ਮਤ ਪਟੈ ਵੇ ਮਤ ਪਟੈ ਇਹੋ ਅੰਨ ਸਾਡਾ ਫਿੱਟੈ ਤਨ ਫਿੱਟੈ ਫਿੜ ਕਰੇਨ ਮਨ ਜੁਠੈ ਚੁਲੀ ਪ੍ਰੇਮ ਕਉ ਨਾਨਕ ਸੱਚ ਤੇ ਆਈਐ ਸੱਚ ਹੋਵੇ ਤਾਂ ਸੱਚ ਪਾਈਏ ਪੌੜੀ ਚਿੱਤ।

ਪੁਰਾਣੇ ਪੌਣਵੇਂ ਦਾ ਰੰਗੀ ਹਰਮ ਸਵਾਰਿਆ, ਕੋਟੇ ਮੰਡਪ ਮਾੜੀਆਂ ਲੈ ਬੈਠੇ ਕਰ ਪਸਾਰਿਆ, ਚੀਜ ਕਰ ਮਨ ਭਾਵ ਦੇ ਪੂਜਨ ਨਹੀਂ ਹਾਰਿਆ, ਕਰ ਫੁਰਮਾਇਸ਼ ਖਾਇ ਵੇਖ ਮਹਾਰਤ ਮਰਨ ਵਿਸਾਰਿਆ, ਜਰਾਈ ਜੋ ਬਨਹਾਰਿਆ।

0: ਹੁਣੇ ਤੁਸੀਂ ਸਰਵਨ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ। ਮੀਡੀਅਮ ਵੇਵ 343.6 meters ਯਾਨੀ 873 kHz 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸਵੇਰ ਦੇ 6:30 ਹੋਏ ਨੇ। ਆਓ ਸੁਣੀਏ ਪ੍ਰੋਗਰਾਮ ਖੇਤੀਬਾੜੀ।
1: ਖੇਤੀਬਾੜੀ

0: ਸਮਾਂ ਹੈ ਰੰਗਾ ਸਿੰਘ ਜੀ ਕਿ ਤੋਰੀਏ ਦੀ ਕਾਸ਼ਤ
1: ਜੀ
0: ਕਰ ਸਕਦੇ ਹਾਂ ਆਪਾਂ,
1: ਬਿਲਕੁਲ ਕਰ ਸਕਦੇ,
0: ਕਿਉਂਕਿ ਤੋਰੀਆ ਦੀ ਖਾਸੀਅਤ ਇਹ ਹੁੰਦੀ ਹੈ ਕਿ ਇਹ ਨਾ ਥੋੜ੍ਹੇ ਸਮੇਂ ਦੀ ਫਸਲ ਆ, ਅਤੇ ਇਹ ਵਿੱਚ ਆਪਾਂ ਜੇ ਸਮਾਂ ਮਿਲੇ ਅਤੇ ਇੱਕ ਫਸਲ ਲੈ ਕੇ ਫਿਰ ਉਸ ਤੋਂ ਬਾਅਦ ਵਿੱਚ ਹੋਰ ਫਸਲਾਂ ਵੀ ਲਈਆਂ ਜਾ ਸਕਦੀਆਂ ਨੇ।
1: ਬਿਲਕੁਲ ਜੀ, ਸੱਚ ਆਖਿਆ ਹੈ
0: ਜੀ। ਸੋ ਜਦੋਂ ਆਪਾਂ ਗੱਲ ਕਰਦੇ ਹਾਂ ਤੋਰੀਏ ਦੀ, ਜਿੱਦਾਂ ਹੁਣ ਆਪਣੇ ਕੋਲ ਗਰਮੀ ਰੁੱਦੀ ਮੂੰਗੀ ਬੀਜੀਏ ਤੁਸੀਂ
1: ਜੀ,
0: ਉਸ ਤੋਂ ਬਾਅਦ ਤੋਰੀਆ ਲੈ ਲਓ,
1: ਆਹ
0: ਫਿਰ ਕਣਕ ਲੈ ਸਕਦੇ ਹਾਂ ਜੀ, ਜਾਂ ਸਾਉਣੇ ਰੁੱਤ ਦਾ ਜਿਹੜਾ ਚਾਰਾ ਬੀਜਿਆ ਉਹ ਤੋਂ ਬਾਅਦ ਤੋਰੀਆ ਫਿਰ ਕਣਕ, ਫਿਰ ਆਪਾਂ ਜੇ ਸਾਉਣੇ ਰੁੱਤ ਵਿੱਚ ਹਰੇ ਚਾਰੇ ਬੀਜੇ ਆ
1: ਜੀ,
0: ਉਸ ਤੋਂ ਬਾਅਦ ਫਿਰ ਤੋਰੀਆ ਬੀਜ ਲਓ,
1: ਆਹ
0: ਉਸ ਤੋਂ ਬਾਅਦ ਸੂਰਜਮੁਖੀ ਜਾਂ ਆਲੂ ਲਾਏ ਜਾ ਸਕਦੇ ਆ ਜੀ।
1: ਬਿਲਕੁਲ ਲਾਏ ਜਾ ਸਕਦੇ ਜੀ,
0: ਅਤੇ ਕਿੰਨੇ ਆਪਣੇ ਕੋਲ ਜਿੱਦਾਂ ਕਹਿੰਦੇ ਆ ਬਹੁਤ ਸਾਰੇ ਆਪਾਂ ਨੂੰ ਇੱਕ ਤਰ੍ਹਾਂ ਨਾਲ ਉਹ ਮਿਲ ਗਏ ਕਿ ਜਿਹੜੀ ਆਪਾਂ ਫਸਲ ਬੀਜਣੀ ਹੈਗੀ ਹੈ ਵੀ ਕਿਹੜੇ ਕਿਹੜੇ ਤਰੀਕੇ ਨਾਲ ਵਧੀਆ ਫਸਲ ਲਈ ਜਾ ਸਕਦੀ।
1: ਔਰ ਦੇਖੋ ਕਿੰਨਾ ਵੱਡਾ ਜਿਹੜਾ ਫਸਲੀ ਚੱਕਰ ਜਿਹੜਾ ਆਪਾਂ ਨੂੰ ਵੇਖਣ ਨੂੰ ਸੁਣਨ ਨੂੰ ਮਿਲਦਾ ਹੈ। ਅਤੇ ਤੋਰੀਏ ਦੀ ਜਿਹੜੀ ਆਪਾਂ ਕਾਸ਼ਤ ਕਰਨੀ ਆ, ਸਭ ਤੋਂ ਪਹਿਲਾਂ ਤਾਂ ਇਹ ਸੰਧੂ ਸਾਹਿਬ ਵਿਉਂਤਬੰਦੀ ਉੱਨਤ ਕਿਸਮਾਂ ਤੋਂ ਹੀ ਹੋਣੀ ਚਾਹੀਦੀ ਆ।
0: ਇਹ ਤਾਂ ਪੱਕੀ ਗੱਲ ਹੈ ਜੀ। ਦੇਖੋ ਆਪਾਂ ਜੇ ਕੋਈ ਵੀ ਕਿਸਮ ਬੀਜਣੀ ਹੈ
1: ਜੀ,
0: ਅਤੇ ਉਹ ਸਾਨੂੰ ਪਤਾ ਹੋਣਾ ਚਾਹੀਦਾ ਵੀ ਕਿਹੜੀ ਕਿਸਮ ਸਿਫਾਰਿਸ਼ ਕੀਤੀ ਗਈ ਹੈ
1: ਅਤੇ
0: ਕੀ ਖਾਸੀਅਤ ਹੈ ਉਹਦੀ।
1: ਬਿਲਕੁਲ।
0: ਹੁਣ ਦੇਖੋ ਕਿ ਯੂਨੀਵਰਸਿਟੀ ਵੱਲੋਂ ਦੋ ਕਿਸਮਾਂ ਦੀ ਸਿਫਾਰਿਸ਼ ਕੀਤੀ ਗਈ ਹੈ
1: ਜੀ।
0: ਇੱਕ ਤਾਂ ਹੈ ਜੀ TL 17
1: ਆਹ,
0: ਅਤੇ ਦੂਸਰੀ ਹੈ ਜੀ TL 15
1: ਜੀ।
0: ਦੋ ਕਿਸਮਾਂ ਨੇ ਆਪਣੇ ਕੋਲ। ਤਕਰੀਬਨ ਦੇਖੋ ਜਾਏ ਤਾਂ ਤੇਲ ਦੀ ਮਾਤਰਾ 41-42 ਫੀਸਦ ਹੈ ਦੋਨਾਂ 'ਚ,
1: ਠੀਕ,
0: ਅਤੇ ਝਾੜ ਵੀ ਤਕਰੀਬਨ ਕੋਈ 4.5 ਕੁਇੰਟਲ, ਜਾਂ TL ਜਿਹੜੀ 17 ਹੈਗੀ ਉਹ 5.2 ਕੁਇੰਟਲ ਤੱਕ ਵੀ ਪੈਦਾਵਾਰ ਦੇ ਜਾਂਦੀ ਹੈ।
1: ਬਿਲਕੁਲ।
0: ਅਤੇ ਜਿਹੜੀ TL 15 ਇਹ 4.5 ਕੁਇੰਟਲ ਪੈਦਾਵਾਰ ਦੇ ਜਾਂਦੀ ਹੈਗੀ ਹੈ
1: ਜੀ।
0: ਅਤੇ 3 ਮਹੀਨਿਆਂ 'ਚ ਦੇਖੋ ਤਕਰੀਬਨ ਦੋਨੋਂ ਫਸਲਾਂ ਪੱਕ ਕੇ ਤਿਆਰ ਹੋ ਜਾਂਦੀਆਂ ਨੇ ਜੀ।
1: ਲਓ ਦੱਸੋ ਕਿੰਨਾ ਥੋੜ੍ਹਾ ਸਮਾਂ ਹੈ।
0: ਹਾਂ,
1: ਹੈ ਨਾ।
0: ਇਸ ਤਰੀਕੇ ਨਾਲ ਆਪਾਂ ਜੇ ਆਪਾਂ ਜਦੋਂ ਗੱਲ ਕਰ ਰਹੇ ਸੀ ਨਾ ਵੱਖ ਵੱਖ ਫਸਲ ਚੱਕਰ
1: ਜੀ,
0: ਤਾਂ ਹੀ ਉਹਨਾਂ ਵਿੱਚ ਫਿੱਟ ਬਹਿ ਜਾਂਦੀ ਹੈ।
1: ਬਿਲਕੁਲ ਸਹੀ।
0: ਜੇ ਬਾਅਦ ਵਿੱਚ ਆਪਾਂ ਜੇ ਕਣਕ ਬੀਜ ਲਓ, ਚਾਹੇ ਸੂਰਜਮੁਖੀ ਲਾ ਲਓ,
1: ਆਹ,
0: ਜਾਂ ਆਪਾਂ ਹੋਰ ਹਰੇ ਚਾਰੇ ਵਗੈਰਾ ਵੀ ਲਿਆਈ ਜਾ ਸਕਦੀ।
1: ਕੋਈ ਵੀ ਫਸਲ ਦੀ ਜਿਹੜੀ ਆਪਾਂ ਉਹ ਵਿਉਂਤਬੰਦੀ ਬਣਾ ਸਕਦੇ, ਪਰ ਇਹ ਆ ਵੀ ਜੇ ਤੋਰੀਏ ਦੀ ਕਾਸ਼ਤ ਕਰਨੀ ਹੋਏ ਨਾ ਤਾਂ TL 17 ਅਤੇ TL 15 ਕਿਸਮ,
0: ਦੋ ਕਿਸਮਾਂ ਨੇ ਜੀ,
1: ਇਹਨਾਂ ਦੀ ਆਪਾਂ ਚੋਣ ਕਰ ਸਕਦੇ ਹਾਂ।
0: ਹਾਂ, ਇਹ ਦੇਖੋ ਆਪਾਂ ਕਿਸਮਾਂ ਦੀ ਚੋਣ ਕਰਕੇ
1: ਜੀ
0: ਖੇਤ ਨੂੰ ਤਿਆਰ ਕਰ ਲਓ ਜੀ ਬਹੁਤ ਵਧੀਆ ਤਰੀਕੇ ਨਾਲ,
1: ਠੀਕ ਆ।
0: ਇੱਕ ਗੱਲ ਹੈ ਕਿ ਆਪਾਂ ਜੇ ਨਰੋਲ ਫਸਲ ਵੀ ਲੈ ਸਕਦੇ ਹਾਂ ਤੋਰੀਏ ਦੀ,
1: ਆਹ,
0: ਅਤੇ ਤੋਰੀਏ ਦੀ ਰਲਵੀਂ ਖੇਤੀ ਵੀ ਕਰ ਸਕਦੇ ਹੈਗੇ, ਤੋਰੀਆ ਅਤੇ ਗੋਭੀ ਸਰੋਂ,
1: ਵਾਹ ਜੀ ਵਾਹ,
0: ਇਹ ਵੀ ਰਲਾ ਕੇ ਬੀਜ ਸਕਦੇ ਹਾਂ
1: ਜੀ ਮਹਾਰਾਜ,
0: ਸਮਾਂ ਦੋਨਾਂ ਦਾ ਢੁਕਵਾਂ, ਬਹੁਤ ਵਧੀਆ। ਜੇ ਆਪਾਂ ਨੇ ਨਰੋਲ ਬੀਜਣਾ ਤੋਰੀਆ ਅਤੇ 1.5 ਕਿਲੋ ਬੀਜ,
1: ਠੀਕ,
0: ਇਹ ਲੈਣਾ ਹੈਗਾ ਜੀ
1: ਪ੍ਰਤੀ ਏਕੜ ਦੇ ਹਿਸਾਬ ਨਾਲ।
0: ਹਾਂ, ਪ੍ਰਤੀ ਏਕੜ ਦੇ ਹਿਸਾਬ ਨਾਲ 1.5 ਕਿਲੋ ਬੀਜ ਚੰਗੇ ਵੱਤਰ 'ਚ ਆਪਾਂ ਨੇ ਬੀਜੀਏ, ਅਤੇ ਤਕਰੀਬਨ ਆਪਾਂ ਕੋਲ ਕੋਈ 30 ਸੈਂਟੀਮੀਟਰ ਦਾ ਫਾਸਲਾ ਹੋਣਾ ਚਾਹੀਦਾ ਜੀ ਆਪਸ ਵਿੱਚ। ਇੱਕ ਗੱਲ ਹੋਰ ਰੰਗਾ ਸਿੰਘ ਜੀ ਕਿ ਫਸਲ ਜਦੋਂ ਬੀਜਣੀ ਆ ਨਾ
1: ਜੀ,
0: ਖੇਤ ਆਪਣਾ ਵਧੀਆ ਤਿਆਰ ਹੋਵੇ,
1: ਠੀਕ ਆ।
0: ਕਈ ਵਾਰ ਉਹਦੇ ਵਿੱਚ ਦੇਖੋ ਘਾਹ ਫੂਸ ਹੋ ਜਾਂਦੇ ਹੈਗੇ ਆ,
1: ਹੁੰਦੇ ਆ,
0: ਉਹ ਆਪਣੇ ਫਸਲ ਦੇ ਝਾੜ 'ਤੇ ਸਿੱਧਾ ਅਸਰ ਪਾਉਂਦੇ,
1: ਪਾਉਂਦੇ ਜੀ ਪਾਉਂਦੇ।
0: ਇਸ ਕਰਕੇ ਖੇਤ ਨੂੰ ਵਧੀਆ ਆਪਣੇ ਨਦੀਨਾਂ ਤੋਂ ਰਹਿਤ ਕਰਕੇ ਸੁਹਾਗਾ ਮਾਰ ਕੇ
1: ਜੀ
0: ਫਿਰ ਬੀਜੀਏ,
1: ਆਹ,
0: ਘਾਹ ਫੂਸ ਜਾਂ ਪਹਿਲੀ ਫਸਲ ਦੇ ਜਿਹੜੇ ਰਹਿੰਦ ਖੂੰਹਦ ਵਗੈਰਾ ਉਹਦੇ ਤੋਂ ਵੀ ਮੁਕਤ ਹੋਣਾ ਚਾਹੀਦਾ ਤਾਂ ਕਿ ਫਸਲ ਝਾੜ ਆਪਾਂ ਨੂੰ ਵਧੀਆ ਲੈ ਸਕੀਏ
1: ਜੀ।
0: ਅਤੇ ਜੇ ਅਸੀਂ ਤੋਰੀਆ ਅਤੇ ਗੋਭੀ ਸਰੋਂ ਇਹ ਰਲਾ ਕੇ ਬੀਜਣੇ ਹੈਗੇ ਆ
1: ਜੀ,
0: ਅਤੇ ਦੇਖੋ ਤੇਲ ਬੀਜਾਂ ਦਾ ਜੇ ਆਪਾਂ ਵਧੇਰੇ ਝਾੜ ਹਾਸਲ ਕਰਨਾ ਤਾਂ ਤੋਰੀਆ ਅਤੇ ਗੋਭੀ ਸਰੋਂ ਇਕੱਠੇ ਵੀ ਬੀਜੇ ਜਾ ਸਕਦੇ ਹੈਗੇ।
1: ਲਓ ਦੱਸੋ ਹੋਰ ਕੀ ਚਾਹੀਦਾ।
0: ਸੋ ਸਤੰਬਰ ਦੇ ਨਾ ਆਪਣਾ ਰੰਗਾ ਸਿੰਘ ਜੀ 3rd ਹਫ਼ਤੇ ਤੱਕ 22.5 ਸੈਂਟੀਮੀਟਰ ਦੂਰੀ ਦੀਆਂ ਕਤਾਰਾਂ 'ਚ
1: ਜੀ,
0: ਯਾਨੀ ਇੱਕ ਕਤਾਰ ਤੋਰੀਏ ਦੀ
1: ਆਹ
0: ਅਤੇ ਦੂਜੀ ਗੋਭੀ ਸਰੋਂ ਦੀ,
1: ਬਿਲਕੁਲ
0: ਇਸ ਤਰੀਕੇ ਨਾਲ ਬੀਜ ਦੀਏ, ਜਾਂ ਫਿਰ ਛੱਟਾ ਦੇ ਦਿਓ ਅਤੇ ਬਾਅਦ ਵਿੱਚ ਜਿਹੜੀ ਨਾ ਗੋਭੀ ਸਰੋਂ ਨੂੰ 45 ਸੈਂਟੀਮੀਟਰ ਦਾ ਫਾਸਲੇ 'ਤੇ ਲਾਈਨ ਤੋਂ ਲਾਈਨ ਤੋਰ ਦਿਓ,
1: ਠੀਕ ਆ।
0: ਅਤੇ ਇਹਦੇ ਨਾਲ ਕੀ ਹੁੰਦਾ ਹੈ ਕਿ ਦੋਹਾਂ ਫਸਲਾਂ ਦਾ ਆਪਾਂ ਨੇ 1-1 ਕਿਲੋ ਬੀਜ ਲੈਣਾ ਜੀ
1: ਜੀ,
0: ਜੇ ਨਰੋਲ ਬੀਜਣੀ ਹੈ ਤਾਂ 1.5 ਕਿਲੋ,
1: ਠੀਕ,
0: ਅਤੇ ਜੇ ਰਲਾ ਕੇ ਬੀਜਣੀ ਹੈ ਫਿਰ 1-1 ਕਿਲੋ,
1: ਸਮਝ ਗਿਆ।
0: ਇਸ ਤਰੀਕੇ ਨਾਲ ਜਿਹੜੀ ਆਪਣੇ ਤੋਰੀਆ ਹੈ ਉਹ ਦਸੰਬਰ ਦੇ ਅੱਧ ਤੱਕ ਆਪਾਂ ਵੱਢ ਲੈਂਦੇ ਹਾਂ ਅਤੇ ਗੋਭੀ ਸਰੋਂ ਖੇਤ 'ਚ ਖੜੀ ਰਹਿੰਦੀ ਹੈ ਜੀ
1: ਜੀ।

0: ਫਿਰ ਅੱਗੇ ਜਾ ਕੇ ਉਹ ਪੱਕਦੀ ਹੈ।
1: ਅਤੇ
0: ਇਹਦੇ ਨਾਲ ਦੇਖੋ ਇੱਕੋ ਖੇਤ ਵਿੱਚੋਂ ਅਸੀਂ 12 ਕੁਇੰਟਲ ਤੱਕ ਪੈਦਾਵਾਰ ਲੈ ਸਕਦੇ ਹਾਂ, ਯਾਨੀ 4 ਕੁਇੰਟਲ ਤੋਰੀਆ ਅਤੇ 8 ਕੁਇੰਟਲ ਗੋਭੀ ਸਰੋਂ।
2: ਗੋਭੀ ਸਰੋਂ
0: ਕਿਤੇ ਦੇਖੋ ਇਕੱਲਾ ਬੀਜਾਂਗੇ ਅਤੇ ਸਿਰਫ 4 ਕੁਇੰਟਲ ਆਪਾਂ ਨੂੰ ਜਾਂ 4.5 ਕੁਇੰਟਲ ਤੋਰੀਆ
2: ਹੀ ਮਿਲਣਾ, ਫਿਰ ਗੋਭੀ ਸਰੋਂ ਦੀ ਤਵੱਕੋ ਨਾ ਕਰੋ।
0: ਹਾਂ
2: ਸਹੀ ਗੱਲ।
0: ਇਸ ਕਰਕੇ ਦੇਖੋ ਤਾਂ ਕਹਿੰਦੇ ਹਾਂ ਕਿ ਆਪਣੇ ਕੋਲ ਖੇਤ ਜੇ ਬਿਸ਼ਕ ਘੱਟ ਆ ਅਤੇ ਇਸ ਪਾਸੇ ਵੱਲ ਵੀ ਧਿਆਨ ਆਪਾਂ ਦੇ ਸਕਦੇ ਹਾਂ। ਕੀ ਇਰਾਦਾ ਫਿਰ ਹੁਣ ਆਪਣਾ?
2: ਇਰਾਦਾ ਨਹੀਂ ਗਾ ਜੀ, ਬਸ ਇਹ ਆ ਵੀ ਹੁਣ ਵਿਉਂਤਬੱਧੀ ਬਣਾਈਏ ਉੱਨਤ ਕਿਸਮਾਂ ਦੀ ਅਤੇ ਬਿਜਾਈ ਕਰ ਦਈਏ ਫਿਰ ਆਪਾਂ।
0: ਹਾਂ ਬਿਲਕੁਲ, ਢੁਕਵਾਂ ਸਮਾਂ ਜੀ, ਦੇਰ ਨਹੀਂ ਕਰਨੀ ਚਾਹੀਦੀ ਆਪਾਂ ਨੂੰ।
2: ਹਾਂ
0: ਚੱਲੀਏ ਜੀ ਆਪਾਂ,
2: ਚੱਲੀਏ ਜੀ।
0: ਜੈ ਹਿੰਦ ਜੀ।
2: ਜੈ ਹਿੰਦ ਜੀ।

ਹੁਣੇ ਤੁਸੀਂ ਮਾਨਸ ਗਾਨ ਪ੍ਰੋਗਰਾਮ ਵਿੱਚੋਂ ਸਰਵਨ ਕਰ ਰਹੇ ਸੀ ਸ਼੍ਰੀ ਰਾਮ ਚਰਿਤ ਮਾਨਸ ਦਾ ਲੜੀਵਾਰ ਪਾਠ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 6:50 ਹੋਏ ਨੇ। ਹੁਣ ਤੁਸੀਂ ਸੁਣੋਗੇ ਪਰਿਚੇ ਤਹਿਤ ਅੱਜ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਹੁਣ ਤੋਂ ਥੋੜ੍ਹੀ ਦੇਰ ਬਾਅਦ ਸਵੇਰੇ 7:02 'ਤੇ ਤੁਸੀਂ ਸੁਣੋਗੇ ਜਾਣਕਾਰੀ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਸੋਹਣੀ ਸਵੇਰ। ਸਵੇਰੇ 8:40 'ਤੇ ਸੁਣੋਗੇ ਪ੍ਰੋਗਰਾਮ ਮਹਿਕ ਪੰਜਾਬ ਦੀ, ਜਿਸ ਵਿੱਚ ਤੁਸੀਂ ਪੰਜਾਬੀ ਫਿਲਮਾਂ 'ਚੋਂ ਲਏ ਗਏ ਗੀਤ ਸੁਣੋਗੇ। ਸਵੇਰੇ 9:02 'ਤੇ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ 'ਚ ਅੱਜ ਤੁਸੀਂ ਸੁਭਾਸ਼ ਘੋਸ਼ ਦਾ ਗਿਟਾਰ 'ਤੇ ਵਜਾਇਆ ਰਾਗ ਗੁਜਰੀ ਤੋੜੀ ਸੁਣੋਗੇ। ਸਵੇਰੇ 9:30 ਗਜ਼ਲਾਂ ਦਾ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਦਸ ਵੱਜ ਕੇ 2 ਮਿੰਟ 'ਤੇ ਫੋਨ ਇਨ ਪ੍ਰੋਗਰਾਮ ਹੈਲੋ ਫਰਮਾਇਸ਼ ਪੇਸ਼ ਕੀਤਾ ਜਾਵੇਗਾ, ਜਿਸ ਵਿੱਚ ਤੁਸੀਂ ਫੋਨ ਕਰਕੇ ਆਪਣੇ ਪਸੰਦੀਦਾ ਫਰਮਾਇਸ਼ੀ ਹਿੰਦੀ ਫਿਲਮੀ ਗੀਤ ਸੁਣ ਸਕੋਗੇ। 11:05 ਦਾ ਵੇਲਾ ਹੋਵੇਗਾ ਧਮਕ ਜਲੰਧਰ ਪੈਂਦੀ ਦਾ, ਜਿਸ ਵਿੱਚ ਤੁਹਾਡੀਆਂ ਵਟਸਐਪ ਰਾਹੀਂ ਭੇਜੀਆਂ ਗਈਆਂ ਫਰਮਾਇਸ਼ਾਂ ਦੇ ਗੀਤ ਸੁਣਵਾਏ ਜਾਣਗੇ। ਦੁਪਹਿਰ 12:05 'ਤੇ ਪਰਿਵਾਰਕ ਪ੍ਰੋਗਰਾਮ ਬੱਸ ਦੇ ਵਿਹੜੇ ਵਿੱਚ ਮੇਰੀ ਕਲਮ ਤੋਂ ਸਿਲਸਿਲੇ ਤਹਿਤ ਕੁਲਵਿੰਦਰ ਚਾਵਲਾ ਦਾ ਕਵਿਤਾ ਪਾਠ ਸੁਣੋਗੇ। ਇਸ ਦੇ ਨਾਲ ਹੀ ਪ੍ਰੋਗਰਾਮ ਸ਼ਕਤੀ ਰੂਪਾ ਵੀ ਪੇਸ਼ ਕੀਤਾ ਜਾਵੇਗਾ।

ਦੁਪਹਿਰ 1:15 ਦੇ ਪ੍ਰੋਗਰਾਮ ਫੌਜੀ ਵੀਰਾਂ ਲਈ ਦਾ ਆਨੰਦ ਮਾਣੋਗੇ। ਦੁਪਹਿਰ 2:30 ਦਾ ਵੇਲਾ ਰਹੇਗਾ ਪ੍ਰੋਗਰਾਮ ਰੰਗਲੀ ਧਰਤੀ ਦਾ, ਜਿਸ ਵਿੱਚ ਤੁਸੀਂ ਨੇਤਰ ਸਿੰਘ ਪਰਵਾਨਾ ਅਤੇ ਸਾਥੀਆਂ ਦੇ ਲੋਕ ਗੀਤ ਸੁਣੋਗੇ।

ਮਾਂ ਚੋਂ ਲਏ ਗਏ ਗੀਤ ਸੁਣਵਾਏ ਜਾਣਗੇ। ਸ਼ਾਮ 4:30 ਵਜੇ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਾਂਗੇ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਸ਼ਾਮ 5:30 ਦਾ ਵੇਲਾ ਰਹੇਗਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਦਾ।

ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਨਵੀਂ ਦਿੱਲੀ ਵਿੱਚ 18ਵੇਂ ਬ੍ਰਿਕਸ ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਹੋਈ ਮੀਟਿੰਗ ਵਿੱਚ ਕਈ ਮੁੱਦਿਆਂ 'ਤੇ ਚਰਚਾ ਕੀਤੀ ਗਈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਰੱਖਿਆ ਖੇਤਰ ਵਿੱਚ ਆਤਮ ਨਿਰਭਰਤਾ ਸਿਰਫ ਰੱਖਿਆ ਬਲਾਂ, ਖੋਜ ਤੇ ਵਿਕਾਸ ਸੰਸਥਾਵਾਂ ਤੇ ਉਦਯੋਗਾਂ ਵਿਚਕਾਰ ਨਿਰਵਿਘਨ ਸਹਿਯੋਗ ਰਾਹੀਂ ਹੀ ਹਾਸਿਲ ਕੀਤੀ ਜਾ ਸਕਦੀ ਹੈ। ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਦਿੱਲੀ ਦੇ ਮੁੱਖ ਮੰਤਰੀਆਂ ਨੇ ਯਮੁਨਾ ਨਦੀ ਦੇ ਨਿਰਵਿਘਨ ਵਹਾਅ ਨੂੰ ਯਕੀਨੀ ਬਣਾਉਣ ਲਈ ਕਿਸ਼ਾਊ ਬਹੁਮੰਤਵੀ ਪ੍ਰੋਜੈਕਟ ਸਮਝੌਤੇ 'ਤੇ ਦਸਤਖਤ ਕੀਤੇ ਨੇ। ਦੇਸ਼ ਵਿੱਚ 15 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਦੀ ਸਮੁੱਚੀ ਕਾਰਜਬਲ ਹਿੱਸੇਦਾਰੀ ਦਰ ਅਗਸਤ ਵਿੱਚ ਵੱਧ ਕੇ 52.8 ਫੀਸਦੀ ਹੋ ਗਈ ਹੈ। ਪੰਜਾਬ ਸਰਕਾਰ ਨੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੂੰ ਰਾਸ਼ਟਰੀ ਸਿਹਤ ਮਿਸ਼ਨ ਦੇ ਕਰਮਚਾਰੀਆਂ ਨੂੰ ਦਰਪੇਸ਼ ਮਸਲਿਆਂ ਦੇ ਹੱਲ ਲਈ ਇੱਕ ਸਾਂਝੀ ਕਮੇਟੀ ਦੇ ਗਠਨ ਦੇ ਨਿਰਦੇਸ਼ ਦਿੱਤੇ ਨੇ। ਸਰਕਾਰੀ ਮੈਡੀਕਲ ਕਾਲਜ ਪਟਿਆਲਾ ਸਫਲ ਕਿਡਨੀ ਟਰਾਂਸਪਲਾਂਟ ਕਰਨ ਵਾਲਾ ਪੰਜਾਬ ਦਾ ਪਹਿਲਾ ਸਰਕਾਰੀ ਮੈਡੀਕਲ ਕਾਲਜ ਬਣ ਗਿਆ। ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਕੈਨੇਡਾ ਤੋਂ ਵਾਪਸ ਭੇਜੇ ਜਾਣ ਤੋਂ ਬਾਅਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇੱਕ ਕਰੀਬੀ ਸਾਥੀ ਨੂੰ ਹਿਰਾਸਤ ਵਿੱਚ ਲਿਆ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਨਸ਼ਾ ਤਸਕਰੀ ਦੇ ਇੱਕ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ 8 ਮੁਲਾਜ਼ਮਾਂ ਨੂੰ ਵੱਡੀ ਮਾਤਰਾ ਵਿੱਚ ਹੈਰੋਇਨ, ਅਫੀਮ ਅਤੇ ਇੱਕ 30 ਬੋਰ ਦੇ ਪਿਸਤੌਲ ਸਮੇਤ ਗ੍ਰਿਫਤਾਰ ਕੀਤਾ। ਜਲਵਾਯੂ ਅਨੁਕੂਲ ਖੇਤੀ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵੱਲ ਇੱਕ ਅਹਿਮ ਕਦਮ ਵਜੋਂ ਕੁਦਰਤੀ ਸਾਧਨਾਂ ਦੀ ਸੰਭਾਲ ਦੇ ਤਰੀਕੇ ਅਪਣਾਉਣ ਵਾਲੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਲੁਧਿਆਣਾ 'ਚ ਸਨਮਾਨਿਤ ਕੀਤਾ ਗਿਆ ਅਤੇ ਭਾਰਤੀ ਰੇਲਵੇ ਨੇ ਆਗਾਮੀ ਤਿਉਹਾਰਾਂ ਦੇ ਮੱਦੇਨਜ਼ਰ ਪੰਜਾਬ ਦੇ ਮੁਸਾਫਰਾਂ ਦੀ ਸਹੂਲਤ ਲਈ 2 ਵਿਸ਼ੇਸ਼ ਰੇਲ ਗੱਡੀਆਂ ਸ਼ੁਰੂ ਕੀਤੀਆਂ ਨੇ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 7:02 ਹੋਏ ਨੇ। ਪੇਸ਼ ਹੈ ਪ੍ਰੋਗਰਾਮ ਸੋਹਣੀ ਸਵੇਰ।

ਪ੍ਰੋਗਰਾਮ ਸੋਹਣੀ ਸਵੇਰ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਤੁਹਾਡੀ ਦੋਸਤ ਦੇਵਿਕਾ ਦੀ ਪਿਆਰ ਭਰੀ ਨਮਸਕਾਰ। ਬਈ ਦੋਸਤੋ, ਨਵੀਂ ਸਵੇਰ ਦੀਆਂ ਨਵੀਆਂ ਕਿਰਨਾਂ ਦੇ ਨਾਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅਗਲੇ ਇੱਕ ਘੰਟੇ ਤੱਕ ਤੁਹਾਨੂੰ ਇਸ ਪ੍ਰੋਗਰਾਮ ਵਿੱਚ ਦੇਸ਼ ਦੁਨੀਆ ਦੀ ਜਾਣਕਾਰੀ ਦੇ ਨਾਲ ਸੋਹਣੇ ਸੋਹਣੇ ਗੀਤ ਸੁਣਵਾਏ ਜਾਣਗੇ। ਬਈ ਦੋਸਤੋ, ਸਵੇਰ ਦਾ ਸਮਾਂ ਆਪਣੇ ਆਪ ਵਿੱਚ ਬੜਾ ਹੀ ਖਾਸ ਹੁੰਦਾ ਹੈ। ਨਵਾਂ ਦਿਨ ਨਵੀਆਂ ਆਸਾਂ ਦੇ ਨਾਲ ਸਾਨੂੰ ਜ਼ਿੰਦਗੀ ਨੂੰ ਹੋਰ ਬਿਹਤਰ ਬਣਾਉਣ ਦੇ ਮੌਕੇ ਦਿੰਦਾ ਹੈ। ਵੈਸੇ ਵੀ ਸਿਆਣੇ ਕਹਿੰਦੇ ਆ ਨਾ ਕਿ ਬੀਤੇ ਹੋਏ ਕੱਲ੍ਹ ਨੂੰ ਤਾਂ ਬਦਲਿਆ ਨਹੀਂ ਜਾ ਸਕਦਾ, ਪਰ ਅੱਜ ਨੂੰ ਬਿਹਤਰ ਜ਼ਰੂਰ ਬਣਾਇਆ ਜਾ ਸਕਦਾ ਅਤੇ ਮੌਕਾ ਸਾਨੂੰ ਦਿੰਦੀ ਹੈ ਕੁਦਰਤ।

ਇੱਕ ਨਵੀਂ ਸਵੇਰ ਦੇ ਨਾਲ। ਸੋ ਜੇ ਕੱਲ੍ਹ ਕੋਈ ਕੰਮ ਚੰਗਾ ਨਹੀਂ ਹੋਇਆ, ਦਿਨ ਵਧੀਆ ਨਹੀਂ ਬੀਤਿਆ ਨਾ, ਤਾਂ ਪਰੇਸ਼ਾਨ ਹੋਣ ਦੀ ਲੋੜ ਨਹੀਂ, ਕਿਉਂਕਿ ਰਾਤ ਗਈ ਬਾਤ ਗਈ। ਅੱਜ ਦਾ ਦਿਨ ਹੈ ਨਾ ਬੀਤੇ ਕੱਲ੍ਹ ਦੀਆਂ ਗਲਤੀਆਂ ਨੂੰ ਠੀਕ ਕਰਕੇ ਆਪਣੇ ਆਉਣ ਵਾਲੇ ਕੱਲ੍ਹ ਨੂੰ ਸਵਾਰਨ ਲਈ। ਕੁਦਰਤ ਨੇ ਅੱਜ ਜਿਹੜਾ ਕੋਰਾ ਸਫ਼ਾ ਦਿੱਤਾ ਹੈ, ਉਸ 'ਤੇ ਆਪਣੀ ਖੂਬਸੂਰਤ ਕਹਾਣੀ ਲਿਖੋ। ਆਪਣੇ ਚਿਹਰੇ 'ਤੇ ਇੱਕ ਵੱਡੀ ਜਿਹੀ ਮੁਸਕਰਾਹਟ ਲਿਆਓ, ਕਿਉਂਕਿ ਇਹ ਮੁਸਕਰਾਹਟ ਨਾ ਸਿਰਫ ਤੁਹਾਡੇ ਬਲਕਿ ਤੁਹਾਡੇ ਆਲੇ ਦੁਆਲੇ ਦੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਵੀ ਖੁਸ਼ੀਆਂ ਨਾਲ ਰੋਸ਼ਨ ਕਰ ਦਿੰਦੀ ਹੈ। ਅਤੇ ਇਸ ਖੂਬਸੂਰਤ ਜਿਹੇ ਵਿਚਾਰ ਤੋਂ ਬਾਅਦ ਤੁਹਾਨੂੰ ਪ੍ਰੋਗਰਾਮ ਵਿੱਚ ਇੱਕ ਖੂਬਸੂਰਤ ਜਿਹਾ ਗੀਤ ਸੁਣਵਾਉਣਾ ਤਾਂ ਬਣਦਾ ਹੀ ਹੈ। ਆਓ ਪ੍ਰੋਗਰਾਮ ਵਿੱਚ ਦੀ ਸ਼ੁਰੂਆਤ ਕਰਦੇ ਹਾਂ ਬੈਨੀ ਦਿਆਲ ਦੇ ਗਾਏ ਇਸ ਗੀਤ ਦੇ ਨਾਲ।

ਬਈ ਦੋਸਤੋ, ਕਹਿੰਦੇ ਹੈ ਨਾ ਕਿ ਜਿਹੜੀ ਕੌਮ ਜਾਂ ਇਨਸਾਨ ਆਪਣੇ ਇਤਿਹਾਸ ਨੂੰ ਜਾਣਦੇ ਨੇ ਉਹ ਭਵਿੱਖ ਦੇ ਫੈਸਲੇ ਬੜੀ ਸਿਆਣਪ ਨਾਲ ਲੈਂਦੇ ਨੇ। ਅਤੇ ਜੇ ਕੱਲ੍ਹ ਅਸੀਂ ਅੱਜ ਦੇ ਦਿਨ ਦੀ ਕਰੀਏ ਤਾਂ ਅੱਜ ਦਾ ਦਿਨ ਵੀ ਇਤਿਹਾਸ ਵਿੱਚ ਬੜਾ ਦਿਲਚਸਪ ਰਿਹਾ। 16 ਸਤੰਬਰ 1620 ਨੂੰ ਇੰਗਲੈਂਡ ਦੇ ਪਲਾਈਮਾਊਥ ਤੋਂ ਮੇਫਲਾਵਰ ਜਹਾਜ਼ ਅੱਜ ਦੇ ਦਿਨ 102 ਯਾਤਰੀਆਂ ਨੂੰ ਲੈ ਕੇ ਅਮਰੀਕਾ ਵੱਲ ਰਵਾਨਾ ਹੋਇਆ। ਇਸ ਜਹਾਜ਼ ਰਾਹੀਂ ਯੂਰਪੀ ਲੋਕਾਂ ਦੇ ਅਮਰੀਕਾ ਵਿੱਚ ਵਸਣ ਦਾ ਮੁੱਢ ਬੱਝਿਆ। ਇਸ ਲਈ ਅਮਰੀਕੀ ਇਤਿਹਾਸ ਵਿੱਚ ਇਸ ਨੂੰ ਬਹੁਤ ਖਾਸ ਮੰਨਿਆ ਜਾਂਦਾ ਹੈ। ਅੱਜ ਦੇ ਦਿਨ ਹੀ ਯਾਨੀ 16 ਸਤੰਬਰ 1810 ਨੂੰ ਮੈਕਸੀਕੋ ਦੇ ਪਾਦਰੀ ਮਿਗੁਏਲ ਹਿਡਾਲਕੋ ਨੇ ਸਪੈਨਿਸ਼ ਸ਼ਾਸਨ ਵਿਰੁੱਧ ਬਗਾਵਤ ਦਾ ਸੱਦਾ ਦਿੱਤਾ। ਇਸ ਕਰਕੇ ਮੈਕਸੀਕੋ ਅੱਜ ਦੇ ਦਿਨ ਨੂੰ ਆਪਣੇ ਆਜ਼ਾਦੀ ਦਿਵਸ ਦੇ ਤੌਰ 'ਤੇ ਮਨਾਉਂਦਾ ਹੈ। 1908 ਵਿੱਚ ਅੱਜ ਦੇ ਦਿਨ ਹੀ ਵਿਲੀਅਮ ਸੀ ਡਿਊਰੈਂਟ ਨੇ ਅਮੈਰੀਕਾ ਦੇ ਮਿਸ਼ੀਗਨ ਵਿੱਚ ਜਨਰਲ ਮੋਟਰਸ ਦੀ ਕੰਪਨੀ ਦੀ ਨੀਂਹ ਰੱਖੀ, ਜੋ ਅੱਗੇ ਚੱਲ ਕੇ ਦੁਨੀਆ ਦੀ ਸਭ ਤੋਂ ਵੱਡੀ ਵਾਹਨ ਨਿਰਮਾਤਾ ਕੰਪਨੀਆਂ ਵਿੱਚੋਂ ਇੱਕ ਬਣੀ। ਅਤੇ 16 ਸਤੰਬਰ 1932 ਨੂੰ ਮਹਾਤਮਾ ਗਾਂਧੀ ਨੇ ਪੁਣੇ ਦੀ ਯਰਵਦਾ ਜੇਲ੍ਹ ਵਿੱਚ ਬ੍ਰਿਟਿਸ਼ ਸਰਕਾਰ ਦੇ ਕਮਿਊਨਲ ਅਵਾਰਡ ਦੇ ਖਿਲਾਫ ਮਰਨ ਵਰਤ ਸ਼ੁਰੂ ਕਰਨ ਦਾ ਐਲਾਨ ਕੀਤਾ। ਕਮਿਊਨਲ ਅਵਾਰਡ ਨੀਤੀ ਦੇ ਤਹਿਤ ਭਾਰਤ ਵਿੱਚ ਘੱਟ ਗਿਣਤੀ ਭਾਈਚਾਰੇ ਲਈ ਵੱਖਰੇ ਚੋਣ ਮੰਡਲ ਬਣਾਉਣ ਦਾ ਫੈਸਲਾ ਕੀਤਾ ਗਿਆ ਸੀ, ਜਿਸ ਦੇ ਵਿਰੋਧ ਵਿੱਚ ਗਾਂਧੀ ਜੀ ਨੇ ਭੁੱਖ ਹੜਤਾਲ ਦੀ ਘੋਸ਼ਣਾ ਕੀਤੀ ਸੀ। 16 ਸਤੰਬਰ 1947 ਨੂੰ ਟੋਕਿਓ ਦੇ ਸਾਇਤਾਮਾ ਵਿੱਚ ਆਏ ਚੱਕਰਵਾਤੀ ਤੂਫਾਨ ਕੈਥਲੀਨ ਤੋਂ 1930 ਲੋਕਾਂ ਦੀ ਮੌਤ ਹੋ ਗਈ। ਅਤੇ 1987 ਵਿੱਚ ਅੱਜ ਦੇ ਦਿਨ ਹੀ ਓਜ਼ੋਨ ਪਰਤ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਗੈਸਾਂ 'ਤੇ ਰੋਕ ਲਗਾਉਣ ਲਈ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਵਿਚਾਲੇ ਮੌਂਟਰੀਅਲ ਪ੍ਰੋਟੋਕਾਲ ਸਮਝੌਤਾ ਹੋਇਆ। ਸੋ ਇਹ ਸੀ ਅੱਜ ਦਾ ਇਤਿਹਾਸ। ਪ੍ਰੋਗਰਾਮ ਚੱਲ ਰਿਹਾ ਜੀ ਸੋਹਣੀ ਸਵੇਰ, ਅਤੇ ਪ੍ਰੋਗਰਾਮ 'ਚ ਅਗਲਾ ਗੀਤ ਅਮਰਿੰਦਰ ਗਿੱਲ ਦੀ ਆਵਾਜ਼ 'ਚ।

ਮੈਂ ਦੋਸਤੋ ਸਵੇਰ ਦੀ ਤਾਜ਼ਗੀ ਅਤੇ ਸਿਹਤਮੰਦ ਜੀਵਨ ਦੀਆਂ ਗੱਲਾਂ ਦੇ ਨਾਲ ਪ੍ਰੋਗਰਾਮ ਸੋਹਣੀ ਸਵੇਰ 'ਚ ਅਸੀਂ ਅੱਜ ਗੱਲ ਕਰਾਂਗੇ ਧਰਤੀ ਦੀ ਉਸ ਅਦਿੱਖ ਸੁਰੱਖਿਆ ਦੀ, ਸੁਰੱਖਿਆ ਕਵਚ ਦੀ ਜੋ ਸੂਰਜ ਦੀ ਹਾਨੀਕਾਰਕ ਕਿਰਨਾਂ ਤੋਂ ਸਾਡੀ ਸਾਰਿਆਂ ਦੀ ਰੱਖਿਆ ਕਰਦਾ ਹੈ। ਜਿਵੇਂ ਸਿਰ 'ਤੇ ਧੁੱਪ ਜਾਂ ਮੀਂਹ ਤੋਂ ਬਚਣ ਲਈ ਅਸੀਂ ਸਾਰੇ ਆਪਣੇ ਲਈ ਇੱਕ ਛੱਤਰੀ ਦਾ ਇਸਤੇਮਾਲ ਕਰਦੇ ਹਾਂ ਨਾ, ਠੀਕ ਉਸੇ ਤਰ੍ਹਾਂ ਸਾਡੀ ਕੁਦਰਤ ਨੇ ਵੀ ਸਾਡੀ ਧਰਤੀ ਮਾਂ ਦੇ ਸਿਰ 'ਤੇ ਇੱਕ ਅਦਿੱਖ ਛੱਤਰੀ ਤਾਨੀ ਹੋਈ ਹੈ, ਜਿਸ ਨੂੰ ਅਸੀਂ ਓਜ਼ੋਨ ਪਰਤ ਕਹਿੰਦੇ ਹਾਂ। ਇਹ ਪਰਤ ਧਰਤੀ ਦੇ ਵਾਯੂਮੰਡਲ ਵਿੱਚ ਸੂਰਜ ਦੀਆਂ ਘਾਤਕ ਅਲਟਰਾਵਾਇਲਟ ਰੇਜ਼, ਜਿਨ੍ਹਾਂ ਨੂੰ ਅਸੀਂ ਪਰਾ ਬੈਂਗਨੀ ਕਿਰਨਾਂ ਵੀ ਕਹਿੰਦੇ ਹਾਂ, ਉਹਨਾਂ ਨੂੰ ਰੋਕ ਕੇ ਹਰ ਜੀਵ ਬਨਸਪਤੀ ਅਤੇ ਮਨੁੱਖ ਨੂੰ ਸੁਰੱਖਿਅਤ ਰੱਖਦੀ ਹੈ। ਅਤੇ ਜੇ ਢਾਲ ਕਮਜ਼ੋਰ ਪੈ ਜਾਵੇ ਨਾ ਤਾਂ ਚਮੜੀ ਦੇ ਰੋਗ, ਅੱਖਾਂ ਵਿੱਚ ਮੋਤੀਆ ਬਿੰਦ ਅਤੇ ਫਸਲਾਂ ਦੇ ਝਾੜ ਦੇ ਗੰਭੀਰ ਅਸਰ ਵੀ ਪੈਂਦਾ ਜੀ। ਹਰ ਸਾਲ 16 ਸਤੰਬਰ ਨੂੰ ਅੰਤਰਰਾਸ਼ਟਰੀ ਓਜ਼ੋਨ ਪਰਤ ਸੁਰੱਖਿਆ ਦਿਵਸ ਮਨਾਇਆ ਜਾਂਦਾ ਹੈ। ਜੀ ਹਾਂ, ਸੰਯੁਕਤ ਰਾਸ਼ਟਰ ਨੇ ਸਾਲ 1994 ਵਿੱਚ 16 ਸਤੰਬਰ ਨੂੰ ਇਸ ਦਿਨ ਨੂੰ ਮਨਾਉਣ ਦਾ ਐਲਾਨ ਕੀਤਾ ਸੀ। ਇਹ ਦਿਨ 1987 ਵਿੱਚ ਹੋਏ ਇਤਿਹਾਸਿਕ ਮੌਂਟਰੀਅਲ ਪ੍ਰੋਟੋਕਾਲ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਸ ਦਾ ਮਕਸਦ ਓਜ਼ੋਨ ਪਰਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਰਸਾਇਣਾਂ ਦੀ ਵਰਤੋਂ ਘਟਾਉਣਾ ਅਤੇ ਲੋਕਾਂ ਨੂੰ ਵਾਤਾਵਰਨ ਦੀ ਰਾਖੀ ਪ੍ਰਤੀ ਜਾਗਰੂਕ ਕਰਨਾ ਹੈ। ਦੋਸਤੋ, ਇਹ ਸਮਝੌਤਾ ਵਾਤਾਵਰਨ ਦੀ ਰੱਖਿਆ ਲਈ ਅੰਤਰਰਾਸ਼ਟਰੀ ਸਹਿਯੋਗ ਦੀ ਇੱਕ ਮਹੱਤਵਪੂਰਨ ਮਿਸਾਲ ਹੈ, ਜਿਸ ਸਦਕਾ ਅੱਜ ਸਾਡੀ ਓਜ਼ੋਨ ਪਰਤ ਹੌਲੇ ਹੌਲੇ ਮੁੜ ਠੀਕ ਹੋ ਰਹੀ ਹੈ। ਪਰ ਇਸ ਦੇ ਨਾਲ ਹੀ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੀ ਵੀ ਵਾਤਾਵਰਨ ਪ੍ਰਤੀ ਕੁਝ ਜ਼ਿੰਮੇਵਾਰੀ ਹੈ। ਓਜ਼ੋਨ ਪਰਤ ਦੀ ਸੰਭਾਲ ਲਈ ਸਾਨੂੰ ਕੁਝ ਸਧਾਰਨ ਪਰ ਜ਼ਰੂਰੀ ਗੱਲਾਂ ਦਾ ਖਿਆਲ ਤਾਂ ਰੱਖਣਾ ਹੀ ਚਾਹੀਦਾ ਹੈ, ਜਿਵੇਂ ਏਅਰ ਕੰਡੀਸ਼ਨਰ ਅਤੇ ਫਰਿੱਜ ਦੀ ਸਮੇਂ ਸਮੇਂ 'ਤੇ ਸਰਵਿਸ ਕਰਵਾਉਂਦੇ ਰਹਿਣਾ ਤਾਂ ਜੋ ਗੈਸ ਲੀਕ ਨਾ ਹੋਵੇ, ਊਰਜਾ ਦੀ ਸੁਚੱਜੀ ਵਰਤੋਂ ਕਰਨਾ ਅਤੇ ਸਟਾਰ ਰੇਟਿੰਗ ਵਾਲੇ ਉਪਕਰਨਾਂ ਨੂੰ ਪਹਿਲ ਦੇਣਾ, ਨਿੱਜੀ ਵਾਹਨਾਂ ਦੀ ਥਾਂ ਪਬਲਿਕ ਟਰਾਂਸਪੋਰਟ ਜਾਂ ਸਾਈਕਲ ਦੀ ਵਰਤੋਂ ਵਧਾਉਣਾ ਅਤੇ ਵੱਧ ਤੋਂ ਵੱਧ ਰੁੱਖ ਲਗਾ ਕੇ ਵਾਤਾਵਰਨ ਨੂੰ ਸ਼ੁੱਧ ਬਣਾਉਣ ਵਿੱਚ ਯੋਗਦਾਨ ਦੇਣਾ। ਦੋਸਤੋ, ਇਸ ਛੋਟੇ ਛੋਟੇ ਯਤਨਾਂ ਨਾਲ ਹੀ ਛੋਟੇ ਛੋਟੇ ਯਤਨਾਂ ਦੇ ਨਾਲ ਹੀ ਵੱਡਾ ਬਦਲਾਅ ਲਿਆਇਆ ਜਾ ਸਕਦਾ ਹੈ। ਕੁਦਰਤ ਨੇ ਸਾਨੂੰ ਜੋ ਜੀਵਨ ਬਖਸ਼ਿਆ ਨਾ, ਇਹ ਜੀਵਨ ਇੱਕ ਰੱਖਿਅਕ ਢਾਲ ਦੇ ਨਾਲ ਚੱਲ ਰਿਹਾ। ਓਜ਼ੋਨ ਪਰਤ ਨਾ ਅਤੇ ਓਜ਼ੋਨ ਪਰਤ ਜਿਹੜੀ ਕਿ ਸਾਡੀ ਰੱਖਿਅਕ ਢਾਲ ਹੈ, ਇਸ ਨੂੰ ਬਚਾ ਕੇ ਰੱਖਣਾ ਸਾਡਾ ਸਭ ਦਾ ਸਾਂਝਾ ਫਰਜ਼ ਹੈ। ਸੋ ਅੱਜ ਦੇ ਦਿਨ ਆਪਣੇ ਮਿੱਤਰ ਪਿਆਰਿਆਂ ਤੱਕ ਇਹ ਸੰਦੇਸ਼ ਪਹੁੰਚਾਈਏ ਅਤੇ ਪ੍ਰਣ ਲਈਏ ਕਿ ਅਸੀਂ ਆਪਣੀ ਧਰਤੀ ਨੂੰ ਪ੍ਰਦੂਸ਼ਣ ਮੁਕਤ ਅਤੇ ਸੁਰੱਖਿਅਤ ਬਣਾਉਣ ਲਈ ਹਰ ਸੰਭਵ ਯਤਨ ਚੁੱਕਾਂਗੇ। ਪ੍ਰੋਗਰਾਮ ਚੱਲ ਰਿਹਾ ਸੋਹਣੀ ਸਵੇਰ। ਪ੍ਰੋਗਰਾਮ 'ਚ ਅਗਲਾ ਗੀਤ ਮੋਹਿਤ ਚੌਹਾਨ ਅਤੇ ਅਲੀਸਾ ਮੈਂਡੋਸਾ ਦੀ ਆਵਾਜ਼ਾਂ 'ਚ।

ਹੀ ਦੋਸਤੋ, ਅੱਜ ਹੈ 16 ਸਤੰਬਰ ਅਤੇ 16 ਸਤੰਬਰ ਦਾ ਦਿਨ ਮਨਾਇਆ ਜਾਂਦਾ ਹੈ ਇੰਟਰਨੈਸ਼ਨਲ ਇੰਟਰਵੈਂਸ਼ਨਲ ਕਾਰਡੀਓਲੋਜੀ ਦਿਵਸ ਦੇ ਰੂਪ 'ਚ। ਬਈ ਜਿਹੜਾ ਸਾਡਾ ਦਿਲ ਹੈ ਨਾ, ਇਹ ਸਾਡੇ ਸਰੀਰ ਦਾ ਉਹ ਅਣਥੱਕ ਇੰਜਨ ਹੈ ਜੋ ਜਨਮ ਤੋਂ ਲੈ ਕੇ ਆਖਰੀ ਸਾਹ ਤੱਕ ਬਿਨਾਂ ਰੁਕੇ ਧੜਕਦਾ ਹੈ। ਪਰ ਜਦੋਂ ਇਸ ਧੜਕਣ ਵਿੱਚ ਕੋਈ ਰੁਕਾਵਟ ਆ ਜਾਵੇ ਤਾਂ ਮੈਡੀਕਲ ਸਾਇੰਸ ਦੀ ਇੱਕ ਕ੍ਰਾਂਤੀਕਾਰੀ ਸ਼ਾਖਾ ਸੰਜੀਵਨੀ ਬਣ ਕੇ ਸਾਹਮਣੇ ਆਉਂਦੀ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਇੰਟਰਵੈਂਸ਼ਨਲ ਕਾਰਡੀਓਲੋਜੀ। ਅੱਜ ਅਸੀਂ ਗੱਲ ਕਰਾਂਗੇ ਕੌਮਾਂਤਰੀ ਇੰਟਰਵੈਂਸ਼ਨਲ ਕਾਰਡੀਓਲੋਜੀ ਦਿਵਸ ਦੀ, ਜੋ ਹਰ ਸਾਲ 16 ਸਤੰਬਰ ਨੂੰ ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਮਹਾਸਭਾ ਨੇ ਸਤੰਬਰ 2022 ਵਿੱਚ ਇੱਕ ਮਤਾ ਪਾਸ ਕਰਕੇ ਇਸ ਦਿਨ ਨੂੰ ਮਨਾਉਣ ਦਾ ਐਲਾਨ ਕੀਤਾ ਸੀ ਅਤੇ ਪਹਿਲੀ ਵਾਰ ਇਹ ਦਿਨ 16 ਸਤੰਬਰ 2023 ਨੂੰ ਮਨਾਇਆ ਗਿਆ ਸੀ।

ਹੁਣ ਤੁਹਾਡੇ ਮਨ ਵਿੱਚ ਇਹ ਖਿਆਲ ਜ਼ਰੂਰ ਆਵੇਗਾ ਕਿ ਆਖਿਰਕਾਰ ਇਸ ਦਿਨ ਨੂੰ ਮਨਾਉਣ ਲਈ 16 ਸਤੰਬਰ ਨੂੰ ਹੀ ਕਿਉਂ ਚੁਣਿਆ ਗਿਆ। ਅਤੇ ਉਹ ਇਸ ਲਈ ਕਿਉਂਕਿ 16 ਸਤੰਬਰ 1977 ਨੂੰ ਜਰਮਨ ਡਾਕਟਰ ਆਂਦਰਿਆਸ ਗ੍ਰੁੰਡਜ਼ਿੰਗ ਨੇ ਜ਼ਿਊਰਿਖ ਵਿੱਚ ਦੁਨੀਆ ਦੀ ਪਹਿਲੀ ਸਫਲ ਕੋਰਨਰੀ ਐਂਜੀਓਪਲਾਸਟੀ ਕੀਤੀ ਸੀ ਅਤੇ ਇਸ ਪ੍ਰਾਪਤੀ ਨੇ ਦਿਲ ਦੇ ਰੋਗਾਂ ਦੇ ਇਲਾਜ ਦਾ ਸਾਰਾ ਨਜ਼ਰੀਆ ਹੀ ਬਦਲ ਕੇ ਰੱਖ ਦਿੱਤਾ ਸੀ। ਇੰਟਰਵੈਂਸ਼ਨਲ ਕਾਰਡੀਓਲੋਜੀ ਦਿਲ ਦੇ ਇਲਾਜ ਦੀ ਅਜਿਹੀ ਤਕਨੀਕ ਹੈ ਜਿੱਥੇ ਓਪਨ ਹਾਰਟ ਸਰਜਰੀ ਯਾਨੀ ਛਾਤੀ ਦਾ ਵੱਡਾ ਚੀਰਾ ਲਗਾਏ ਬਿਨਾਂ ਹੀ ਦਿਲ ਦੀ ਬੰਦ ਨਾੜਾਂ ਦਾ ਇਲਾਜ ਕੀਤਾ ਜਾਂਦਾ ਹੈ। ਇੱਕ ਬਰੀਕ ਜਿਹੀ ਨਾਲੀ ਜਿਸਨੂੰ ਕੈਥੀਟਰ ਕਹਿੰਦੇ ਹੈ ਉਸਦੀ ਮਦਦ ਨਾਲ ਖੂਨ ਦੀਆਂ ਨਾੜੀਆਂ ਰਾਹੀਂ ਦਿਲ ਦੇ ਰੋਗਾਂ ਦੀ ਜਾਂਚ ਅਤੇ ਇਲਾਜ ਕੀਤਾ ਜਾਂਦਾ ਹੈ। ਇਸ ਵਿੱਚ ਐਂਜੀਓਗ੍ਰਾਫੀ, ਐਂਜੀਓਪਲਾਸਟੀ, ਵਾਲਵ ਰਿਪੇਅਰ, ਜਮਾਂਦਰੂ ਦਿਲਾਂ ਦੇ ਨੁਕਸ ਜਿਵੇਂ ਕਿ ਦਿਲ ਦੇ ਸੁਰਾਖ ਬੰਦ ਕਰਨ ਦੀਆਂ ਵਿਧੀਆਂ ਆਉਂਦੀਆਂ ਨੇ। ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਲੋਕਾਂ ਵਿੱਚ ਦਿਲ ਦੀਆਂ ਬਿਮਾਰੀਆਂ ਬਾਰੇ ਜਾਗਰੂਕਤਾ ਪੈਦਾ ਕਰਨਾ, ਘੱਟ ਚੀਰ ਫਾੜ ਵਾਲੇ ਆਧੁਨਿਕ ਤਕਨੀਕਾਂ ਦੇ ਲਾਭ ਦੱਸਣਾ ਅਤੇ ਸਮੇਂ ਸਿਰ ਜਾਂਚ ਅਤੇ ਹਾਰਟ ਅਟੈਕ ਦੌਰਾਨ ਤੁਰੰਤ ਮੈਡੀਕਲ ਸਹਾਇਤਾ ਦੀ ਮਹੱਤਤਾ ਨੂੰ ਸਮਝਾਉਣਾ ਹੈ। ਦੋਸਤੋ, ਸਿਆਣੇ ਕਹਿੰਦੇ ਆ ਨਾ ਕਿ ਪਰਹੇਜ਼ ਨਾਲੋਂ ਇਲਾਜ ਚੰਗਾ। ਆਪਣੇ ਦਿਲ ਅਤੇ ਸਰੀਰ ਦਾ ਬਹੁਤ ਸਾਰਾ ਖਿਆਲ ਤੁਸੀਂ ਸਾਰਿਆਂ ਨੇ ਰੱਖਣਾ ਹੈ ਅਤੇ ਇਸ ਲਈ ਰੋਜ਼ਾਨਾ ਕਸਰਤ, ਸੰਤੁਲਿਤ ਖੁਰਾਕ ਅਤੇ ਤਣਾਅ ਮੁਕਤ ਜੀਵਨ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ।

0: ਨਹੀਂ ਦੋਸਤੋ, ਅੱਜ ਕੱਲ੍ਹ ਹੈ ਨਾ ਜਿਹੜਾ ਸਵਾਈਨ ਫਲੂ ਦੇ ਮਾਮਲੇ ਵੱਧਦੇ ਜਾ ਰਹੇ ਨੇ ਅਤੇ ਰੋਜ਼ਾਨਾ ਆ ਰਹੇ ਇਹਨਾਂ ਮਾਮਲਿਆਂ ਨੂੰ ਲੈ ਕੇ ਹਰ ਕਿਸੇ ਦਾ ਘਬਰਾਉਣਾ ਵੀ ਲਾਜ਼ਮੀ ਹੈ ਅਤੇ ਸਵਾਈਨ ਫਲੂ ਦੇ ਕਾਰਨ ਇਸ ਦੇ ਇਲਾਜ ਅਤੇ ਇਸ ਤੋਂ ਬਚਾਅ ਬਾਰੇ ਬਿਰਿੰਦਰ ਸਿੰਘ ਨੇ ਗੱਲਬਾਤ ਕੀਤੀ ਹੈ ਸਿਵਲ ਹੋਸਪਿਟਲ ਜਲੰਧਰ ਦੀ ਅਸਿਸਟੈਂਟ ਸਿਵਲ ਸਰਜਨ ਡਾਕਟਰ ਜੋਤੀ ਨਾਲ। ਆਓ ਸੁਣੀਏ ਡਾਕਟਰ ਜੋਤੀ ਨਾਲ ਕੀਤੀ ਗੱਲਬਾਤ।
1: ਸੋਹਣੀ ਸਵੇਰ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਅਤੇ ਜਿਹੜਾ ਸਾਡਾ ਸੋਹਣੀ ਸਵੇਰ ਪ੍ਰੋਗਰਾਮ ਹੈ ਨਾ ਜੀ, ਉਹ ਹਾਲਾਤ ਦੀ ਬੜੇ ਧਿਆਨ ਨਾਲ ਸੁਣਦਾ ਅਤੇ ਜੋ ਵੀ ਕੋਈ ਜ਼ਰੂਰੀ ਗੱਲ ਹੁੰਦੀ ਹੈ ਨਾ ਜੋ ਹਾਲਾਤ ਕਹਿ ਰਹੇ ਹੁੰਦੇ ਨੇ ਉਹ ਗੱਲ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਜਿੱਦਾਂ ਮਿਸਾਲ ਦੇ ਤੌਰ 'ਤੇ ਅੱਜ ਕੱਲ੍ਹ ਹਾਲਾਤ ਇਹ ਕਹਿ ਰਹੇ ਨੇ ਕਿ ਪੰਜਾਬ ਵਿੱਚ ਸਵਾਈਨ ਫਲੂ ਦੇ ਕੇਸਿਸ, H1N1 ਜਿਹੜਾ ਵਾਇਰਸ ਹੈ, ਇਹਦੇ ਮਾਮਲੇ ਪੰਜਾਬ ਵਿੱਚ ਵੱਧਦੇ ਜਾ ਰਹੇ ਨੇ। ਇਕਦਮ ਹੀ ਇਹਨਾਂ ਕੇਸਿਸ 'ਚ ਤੇਜ਼ੀ ਵੇਖਣ ਨੂੰ ਮਿਲੀ ਹੈ ਜੀ। ਅੰਕੜੇ ਕਹਿ ਰਹੇ ਨੇ ਕਿ 1723 ਸ਼ੱਕੀ ਕੇਸਿਸ ਪਾਏ ਗਏ ਸੀ, 281 ਪੋਜ਼ਿਟਿਵ ਕੇਸਿਸ ਪਾਏ ਗਏ ਨੇ। ਜਲੰਧਰ ਵਿੱਚ 17 ਕੇਸਿਸ ਰਜਿਸਟਰ ਕੀਤੇ ਗਏ ਨੇ, ਲੁਧਿਆਣਾ 'ਚ 35 ਨੇ, ਅੰਮ੍ਰਿਤਸਰ ਵਿੱਚ 25 ਨੇ। ਸੋ ਇਹ ਕੇਸਿਸ ਕਿਉਂ ਵੱਧ ਰਹੇ ਨੇ, ਸਵਾਈਨ ਫਲੂ ਕੀ ਹੈ ਅਤੇ ਆਪਾਂ ਨੂੰ ਕਿੱਦਾਂ ਦੇ ਪ੍ਰੀਕੋਸ਼ਨਸ ਰੱਖਣੇ ਚਾਹੀਦੇ ਨੇ, ਇਸ ਬਾਰੇ ਆਓ ਆਪਾਂ ਡਾਕਟਰ ਜੋਤੀ ਹੋਰਾਂ ਦੇ ਨਾਲ ਗੱਲ ਕਰਦੇ ਹਾਂ ਜਿਹੜੇ ਕਿ ਸਿਵਲ ਹੋਸਪਿਟਲ ਜਲੰਧਰ ਤੋਂ ਨੇ। ਡਾਕਟਰ ਜੋਤੀ ਜੀ, ਸਾਡੇ ਪ੍ਰੋਗਰਾਮ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਅਤੇ ਜਦੋਂ ਖਬਰਾਂ ਸੁਣੀਦੀਆਂ ਨੇ ਨਾ ਕਿ ਜਲੰਧਰ ਵਿੱਚ ਵੀ 17 ਕੇਸਿਸ ਰਜਿਸਟਰ ਕੀਤੇ ਗਏ ਨੇ, 281 ਬੰਦੇ ਪੰਜਾਬ ਵਿੱਚ ਹੀ ਪੋਜ਼ਿਟਿਵ ਪਾਏ ਗਏ ਨੇ, ਤਾਂ ਫਿਰ ਥੋੜ੍ਹਾ ਡਰ ਜਿਹਾ ਲੱਗਣ ਲੱਗ ਪੈਂਦਾ। ਸੋ ਸਾਡੇ ਸੁਣਨ ਵਾਲਿਆਂ ਨੂੰ ਦੱਸੋ ਜੀ ਕਿ ਇਹ ਜਿਹੜਾ ਸਵਾਈਨ ਫਲੂ ਇਹ ਹੈ ਕੀ, ਕਿੱਦਾਂ ਫੈਲਦਾ ਹੈ ਜੀ?
2: ਦੇਖੋ, ਜੇ ਸਵਾਈਨ ਫਲੂ ਹੈ ਨਾ, ਇੱਕ ਵਾਇਰਲ ਇਨਫੈਕਸ਼ਨ ਹੈਗੀ ਆ। ਇਹ ਚੇਂਜ ਆਫ ਸੀਜ਼ਨ ਤੇ ਜਾਂ ਬਾਰਿਸ਼ਾਂ 'ਚ ਹਮੇਸ਼ਾ ਹੁੰਦਾ ਹੁੰਦਾ ਸੀਗਾ, ਪਰ ਹੁਣ ਇਸ ਵਾਰੀ ਜਿਹੜੇ ਕੇਸਿਸ ਆ ਰਹੇ ਕਈ ਬਹੁਤ ਜ਼ਿਆਦਾ ਇੰਟੈਂਸਿਟੀ ਨਾਲ ਆ ਰਹੇ, ਬਾਕੀ ਨਾਰਮਲ ਹੈ, ਖਾਂਸੀ ਰੇਸ਼ਾ ਹੋਇਆ ਠੀਕ ਹੋ ਗਿਆ, ਇੰਟੈਂਸਿਟੀ ਨਾਲ ਆ ਰਹੇ ਆ ਜਿਹਦੇ ਕਾਰਨ ਥੋੜਾ ਜਿਹਾ ਡਰ ਜ਼ਿਆਦਾ ਹੈ ਮਰੀਜ਼ਾਂ 'ਚ, ਹੈ ਨਾ, ਜਾਂ ਜਨਰਲ ਪਬਲਿਕ 'ਚ।
3: ਤੇ
2: ਬਟ ਅਸੀਂ 107 ਸੈਂਪਲ ਲਿੱਤੇ ਆ, 17 ਪੋਜ਼ਿਟਿਵ ਆਏ ਆ, ਬਟ ਸਟੇਬਲ ਹੈਗੇ ਆ ਖਾਂਸੀ, ਬਟ ਦੇ ਹੈਵ ਟੂ ਬੀ ਓਵਰ ਕੇਅਰਫੁਲ ਥੋੜਾ ਜਿਹਾ ਨਾ, ਅਦਰਵਾਈਜ਼ ਦੇਖੋ ਪੈਨਿਕ ਦੀ ਤਾਂ ਗੱਲ ਨਹੀਂ ਹੈਗੀ ਇਸ ਟਾਈਮ।
1: ਡਾਕਟਰ ਜੋਤੀ ਜੀ, ਤੁਸੀਂ ਸਵਾਈਨ ਫਲੂ ਦੇ ਜਿਹੜੇ ਸਿੰਪਟਮਸ ਨੇ, ਲੱਛਣ ਨੇ, ਉਹ ਤੇ ਆਮ ਵਾਂਗ ਹੀ ਦੱਸੇ ਨੇ ਕਿ ਵਾਇਰਲ ਦੀ ਤਰ੍ਹਾਂ ਹੈ, ਜ਼ੁਕਾਮ ਹੁੰਦਾ, ਬੁਖਾਰ ਹੁੰਦਾ, ਹੱਡ ਭੰਨਣੀ ਹੁੰਦੀ ਹੈ। ਸੋ ਇਹ ਕਿੱਦਾਂ ਪਤਾ ਲੱਗੇ ਕਿ ਇਹ ਆਮ ਵਾਇਰਲ ਨਹੀਂ ਬਲਕਿ ਸਵਾਈਨ ਫਲੂ ਹੈ ਜੀ?
2: ਦੇਖੋ ਜੀ, ਜਿਹੜਾ ਤੇ ਮਾਈਲਡ ਹੈਗਾ, ਉਹਦੇ ਵਿੱਚ ਆਪਾਂ ਨੂੰ ਮਾੜਾ ਜਿਹਾ ਖਾਂਸੀ ਰੇਸ਼ਾ ਹੋਇਆ, ਥੋੜਾ ਜਿਹਾ

0: ਬੁਖਾਰ ਨਾ ਮਾਤਰੀ 99 ਜਾਂ ਕਿੰਨਾ ਹੈ ਨਾ, ਉਹਦੇ ਵਿੱਚ ਤੇ ਆਪਾਂ ਨਹੀਂ ਲੈਂਦੇ। ਇੱਕ ਕੈਟੇਗਰੀ ਚ ਹੁੰਦਾ ਕਿ ਬੰਦੇ ਨੂੰ ਬੁਖਾਰ ਜ਼ਿਆਦਾ ਹੁੰਦਾ, ਖੱਟ ਭੰਨੀ ਹੋਈ, ਉਹਦੇ ਵਿੱਚ ਵੀ ਅਸੀਂ ਕਹਿੰਦੇ ਹਾਂ ਹੋਮ ਆਈਸੋਲੇਸ਼ਨ ਚ ਰਹਿਣ। ਇੱਕ ਥਰਡ ਕੈਟੇਗਰੀ ਚ ਹੁੰਦਾ ਕਿ ਪੇਸ਼ੈਂਟ ਨੂੰ ਬਹੁਤ ਜ਼ਿਆਦਾ 102 ਤੋਂ ਜ਼ਿਆਦਾ ਬੁਖਾਰ ਹੁੰਦਾ, ਡਾਇਬਿਟਿਕ ਹੁੰਦਾ ਜਾਂ ਹੋਰ ਉਹਨੂੰ ਕੋਈ ਰੈਸਪੀਰੇਟਰੀ ਇਨਲੈਸ ਹੁੰਦੀ, ਜਿਹਦੇ ਵਿੱਚ ਅਸੀਂ ਉਹਨੂੰ ਕਹਿੰਦੇ ਹਾਂ ਕਿ ਹੋਸਪਿਟਲ ਐਡਮਿਟ ਹੋ ਕੇ ਅੰਡਰ ਡਾਕਟਰ ਸੁਪਰਵਿਜ਼ਨ ਦੇ ਹੀ ਟ੍ਰੀਟਮੈਂਟ ਕਰਾਏ। ਸੋ ਜਿਹੜੇ ਮਾਈਲਡ ਸਿਮਟਮਸ ਆ ਉਹਦੇ ਵਿੱਚ ਬੰਦਾ ਘਰ ਹੀ ਰਹੇ, ਆਈਸੋਲੇਸ਼ਨ ਚ ਰਹੇ, ਘਰ ਚ ਹੀ ਹੋਮ ਆਈਸੋਲੇਸ਼ਨ, ਮਾਸਕ ਕਰੇ, ਯੂਜ ਕਰੇ, ਕਰਾਊਡਡ ਪਲੇਸਿਸ ਨਾ ਜਾਏ, ਦੈਟ ਇਜ਼ ਇੰਪੋਰਟੈਂਟ।
1: ਅੱਛਾ ਡਾਕਟਰ ਜੋਤੀ ਜੀ, ਆਮ ਤੌਰ ਤੇ ਨਾ ਬਹੁਤ ਸਾਰੇ ਸੁਣਨ ਵਾਲਿਆਂ ਦੇ ਮਨ ਵਿੱਚ ਇਹ ਵਿਚਾਰ, ਇਹ ਸਵਾਲ ਆ ਰਿਹਾ ਹੋਵੇਗਾ ਕਿ ਸਵਾਈਨ ਫਲੂ ਦਾ ਟੈਸਟ ਕਦੋਂ ਕਰਾਇਆ ਜਾਵੇ ਜਦੋਂ ਸਾਨੂੰ ਬੁਖਾਰ ਹੋਵੇ ਤਾਂ।
0: ਦੇਖੋ ਜਦੋਂ ਤੇ ਪੇਸ਼ੈਂਟ ਨੂੰ ਸ਼ੁਰੂ ਹੁੰਦਾ, ਆਪਾਂ ਜਦੋਂ ਬੁਖਾਰ ਹੋਣ ਲੱਗਦਾ, ਆਈ ਥਿੰਕ ਜਨਰਲੀ ਸਾਨੂੰ ਬੋਡੀ ਦੱਸ ਦਿੰਦੀ ਹੈ, ਹਨਾ, ਸਾਨੂੰ ਥੋੜਾ ਮਲੇਸ਼ ਸ਼ੁਰੂ ਹੋ ਜਾਂਦਾ, ਖਾਂਸੀ ਰੇਸ਼ਾ ਹੋ ਜਾਂਦਾ। ਬਟ ਵੈਨ ਦੇਅਰ ਇਜ਼ ਟੈਂਪਰੇਚਰ ਜੋ ਹੋ ਜਾਏ ਸਾਨੂੰ 102, ਇਸ ਤੋਂ ਜ਼ਿਆਦਾ ਵਧਣਾ ਸ਼ੁਰੂ ਹੋ ਜਾਏ, ਫਿਰ ਇਮੀਡੀਏਟਲੀ ਸਾਨੂੰ ਇਹਦਾ ਟੈਸਟ ਕਰਾਉਣਾ ਚਾਹੀਦਾ ਹੈਗਾ।
1: ਸੋ ਡਾਕਟਰ ਜੋਤੀ ਜੀ, ਸਾਡੇ ਸੁਣਨ ਵਾਲਿਆਂ ਨੂੰ ਹੁਣ ਇਹ ਵੀ ਦੱਸ ਦਿਓ ਕਿ ਕਿੱਦਾਂ ਦੇ ਪ੍ਰੀਕੋਸ਼ਨਸ, ਕਿੱਦਾਂ ਦੀਆਂ ਸਾਵਧਾਨੀਆਂ ਸਾਨੂੰ ਵਰਤਣੀਆਂ ਚਾਹੀਦੀਆਂ ਨੇ ਜੀ।
0: ਦੇਖੋ, ਇੱਕ ਅਸੀਂ ਮਾਸਕ ਪਾ ਕੇ ਰਹੀਏ ਹਰ ਟਾਈਮ, ਠੀਕ ਹੈ। ਜੇ ਅਸੀਂ ਕਰਾਊਡਡ ਪਲੇਸਿਸ ਤੇ ਜਾ ਰਹੇ ਹਾਂ, ਦੈਟ ਇਜ਼ ਵੈਰੀ ਇੰਪੋਰਟੈਂਟ ਕਿ ਅਸੀਂ ਆਪਣੇ ਮਾਸਕ ਪਾ ਕੇ ਰਹੀਏ। ਇੱਕ ਜੇ ਸਾਨੂੰ ਬੁਖਾਰ ਹੁੰਦਾ, ਖਾਂਸੀ ਰੇਸ਼ਾ ਹੁੰਦਾ, ਤਾਂ ਸਾਨੂੰ ਕੋਸ਼ਿਸ਼ ਕਰੀਏ ਕਿ ਅਸੀਂ ਹੋਮ ਆਈਸੋਲੇਸ਼ਨ 'ਚ ਰਹੀਏ, ਜ਼ਿਆਦਾ ਲੋਕਾਂ ਦੇ ਕੰਟੈਕਟ 'ਚ ਨਾ ਆਈਏ। ਘਰ ਵੀ ਜਦੋਂ ਜਾਈਏ ਅਸੀਂ ਹੱਥ ਧੋਈਏ, ਬਿਕੋਜ਼ ਇਹ ਡ੍ਰੋਪਲੈਟ ਇਨਫੈਕਸ਼ਨ ਹੁੰਦੀ ਹੈ। ਸੋ ਹੱਥ ਧੋ ਕੇ ਹੀ ਖਾਣਾ ਖਾਈਏ ਜਾਂ ਘਰ ਵੜਦੇ ਹੀ ਹੱਥ ਜ਼ਰੂਰ ਧੋ ਲਈਏ। ਤੇ ਇੱਕ ਜਿਹੜਾ ਹੈਗਾ ਆਪਣਾ, ਜਦੋਂ ਵੀ ਛਿੱਕ ਆਏ ਜਾਂ ਕੁਛ ਹੈ, ਕੋਸ਼ਿਸ਼ ਓਬਵੀਅਸਲੀ ਹੈ ਨਾ, ਮਾਊਥ ਆਪਾਂ ਕਵਰ ਕਰਕੇ ਰੱਖੀਏ, ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਏ, ਤੇ ਬੁਖਾਰ ਹੋਣ ਤੇ ਡਾਕਟਰੀ ਸਲਾਹ ਜ਼ਰੂਰ ਲਿੱਤੀ ਜਾਵੇ।
1: ਡਾਕਟਰ ਜੋਤੀ ਜੀ, ਤੁਸੀਂ ਇਸ ਗੱਲ ਨਾਲ ਸਹਿਮਤ ਹੋਵੋਗੇ ਕਿ ਹਰ ਬੰਦੇ ਦੀ ਜਿਹੜੀ ਇਮਿਊਨਿਟੀ ਹੁੰਦੀ ਹੈ ਨਾ, ਉਹ ਵੱਖੋ ਵੱਖਰੀ ਹੁੰਦੀ ਹੈ। ਹੁਣ ਜਿਹੜੇ ਡਾਇਬਿਟਿਕ ਨੇ ਜਾਂ ਹਾਰਟ ਪੇਸ਼ੈਂਟ ਨੇ ਜਾਂ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਹੈ, ਉਹਨਾਂ ਦੀ ਇਮਿਊਨਿਟੀ ਥੋੜੀ ਕਮਜ਼ੋਰ ਹੁੰਦੀ ਹੈ, ਸੋ ਉਹਨਾਂ ਨੂੰ ਖਾਸ ਧਿਆਨ ਦੇਣਾ ਚਾਹੀਦਾ ਜੀ।
0: ਹਾਂਜੀ ਬਿਲਕੁਲ, ਜਿਹੜੇ ਡਾਇਬਿਟਿਕ ਹੈ ਜਾਂ ਹਾਈਪਰਟੈਂਸਿਵ, ਜਿਵੇਂ ਤੁਸੀਂ ਕਿਹਾ ਕੋਈ ਡਿਜ਼ੀਜ਼, ਕਿਡਨੀ ਡਿਜ਼ੀਜ਼ ਹੈ, ਉਹਨਾਂ ਦੀ ਵੈਸੇ ਇਮਿਊਨਿਟੀ ਬੜੀ ਲੋਅ ਹੁੰਦੀ ਹੈ। ਸੋ ਦੀਜ਼ ਵਾਇਰਲ ਇਨਫੈਕਸ਼ਨ ਕੈਨ ਡਿਟੀਓਰੇਟ ਦੇਅਰ ਅਦਰ ਡਿਜ਼ੀਜ਼। ਸੋ ਉਹਨਾਂ ਨੂੰ ਬਹੁਤ ਖਾਸ ਤੌਰ ਤੇ ਜਦੋਂ ਵੀ ਖਾਂਸੀ ਰੇਸ਼ਾ ਹੋਏ ਜਾਂ ਕੋਈ ਪ੍ਰੋਬਲਮ ਹੋਏ, ਇਮੀਡੀਏਟਲੀ ਉਹਨਾਂ ਨੂੰ ਟੈਸਟ ਜ਼ਰੂਰ ਕਰਾ ਲੈਣਾ ਚਾਹੀਦਾ, ਸਪੈਸ਼ਲੀ ਕਿਡਨੀ ਪੀਪਲ ਵਿਦ ਕ੍ਰੋਨਿਕ ਕਿਡਨੀ ਡਿਜ਼ੀਜ਼ ਜਾਂ ਡਾਇਬਿਟੀਜ਼ ਜਾਂ ਹਾਈਪਰਟੈਂਸ਼ਨ।
1: ਡਾਕਟਰ ਜੋਤੀ ਜੀ, ਹਰ ਵਾਇਰਸ ਦੀ, ਹਰ ਬਿਮਾਰੀ ਦੀ ਇੱਕ ਮਿਆਦ ਹੁੰਦੀ ਹੈ, ਸੋ ਇਹ ਕਿੰਨੇ ਕੁ ਦਿਨ 'ਚ ਇਹਦੀ ਰਿਕਵਰੀ ਹੋ ਜਾਂਦੀ ਹੈ ਜੀ, ਕਿੰਨੇ ਕੁ ਦਿਨ 'ਚ ਮਰੀਜ਼ ਇਸ ਵਾਇਰਸ ਤੋਂ ਬਾਹਰ ਆ ਕੇ ਨੋਰਮਲ ਹੋ ਜਾਂਦਾ ਹੈ?
0: ਦੇਖੋ ਜੀ, ਜਿਹੜੀ ਏ ਕੈਟੇਗਰੀ ਜਾਂ ਮਾਈਲਡ ਹੈਗੇ, ਉਹ ਤਾਂ ਦੋ ਤਿੰਨ ਦਿਨ 'ਚ ਰਿਕਵਰ ਹੋ ਜਾਂਦੇ, ਅਦਰਵਾਈਜ਼ ਇਹ ਡਿਜ਼ੀਜ਼ ਜਿਹੜੀ 7 to 10 days ਲੈ ਲੈਂਦੀ ਹੈਗੀ ਹੈ। ਬਟ ਉਹ ਵੀ ਡਿਪੈਂਡ ਕਰਦਾ ਟੂ ਪਰਸਨ ਟੂ ਪਰਸਨ, ਯੰਗ ਪੀਪਲ ਵਿਦਆਊਟ ਐਨੀ ਡਿਜ਼ੀਜ਼ ਦੇ ਰਿਕਵਰ ਫਾਸਟਰ, ਉਹੀ ਬੰਦਾ ਡਾਇਬਿਟਿਕ ਹੋਏਗਾ ਜਾਂ ਹਾਈਪਰਟੈਂਸਿਵ ਹੋਏਗਾ ਜਾਂ ਕੋਈ ਹੋਰ ਡਿਜ਼ੀਜ਼ ਹੋਏਗੀ, ਉਹਨੂੰ ਟਾਈਮ ਥੋੜਾ ਜ਼ਿਆਦਾ, ਏਜ ਰਿਲੇਟਡ ਮੋਰ ਦੈਨ 65 years, ਸੋ ਦੇ ਮਾਈਟ ਟੇਕ ਮੋਰ ਟਾਈਮ।
1: ਡਾਕਟਰ ਜੋਤੀ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਸਵਾਈਨ ਫਲੂ ਬਾਰੇ ਸਾਨੂੰ ਜਾਣਕਾਰੀ ਦੇਣ ਲਈ ਤੇ ਇਹ ਦੱਸਣ ਲਈ ਕਿ ਕਿਹੜੇ ਕਿਹੜੇ ਪਰਹੇਜ਼, ਕਿਹੜੇ ਕਿਹੜੇ ਪ੍ਰੀਕੋਸ਼ਨ ਸਾਨੂੰ ਰੱਖਣੇ ਚਾਹੀਦੇ ਨੇ। ਡਾਕਟਰ ਜੋਤੀ, ਜੋ ਕਿ ਅਸਿਸਟੈਂਟ ਸਿਵਲ ਸਰਜਨ ਨੇ ਜਲੰਧਰ ਸਿਵਲ ਹਸਪੀਟਲ 'ਚ, ਸਾਨੂੰ ਇਹ ਜਾਣਕਾਰੀ ਦੇ ਰਹੇ ਸਨ। ਸੋਹਣੀ ਸਵੇਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ।

0: www.sfraudnet.gov.in ਤੇ। ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
2: ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਨਾਲ ਤੇ ਪ੍ਰੋਗਰਾਮ ਚੱਲ ਰਿਹਾ ਜੀ ਸੋਹਣੀ ਸਵੇਰ। ਤੇ ਪ੍ਰੋਗਰਾਮ 'ਚ ਦੋਸਤੋ ਹੁਣ ਅਸੀਂ ਗੱਲ ਕਰਦੇ ਹਾਂ ਇੰਟਰਨੈਸ਼ਨਲ ਡੇ ਆਫ ਸਾਇੰਸ ਟੈਕਨੋਲੋਜੀ ਐਂਡ ਇਨੋਵੇਸ਼ਨ ਫੋਰ ਦ ਸਾਊਥ। ਜੀ ਹਾਂ, ਇਹ ਜਿਹੜਾ ਦਿਨ ਹੈ ਨਾ ਇਹ ਵਿਗਿਆਨ ਅਤੇ ਨਵੀਂ ਤਕਨੋਲੋਜੀ ਨੂੰ ਸਮਰਪਿਤ ਹੈ। ਬਈ ਦੋਸਤੋ, ਅੱਜ ਦਾ ਦੌਰ ਜਿਹੜਾ ਨਾ ਇਹ ਵੈਸੇ ਵੀ ਵਿਗਿਆਨ ਅਤੇ ਨਵੀਂ ਤਕਨੋਲੋਜੀ ਦਾ ਹੀ ਦੌਰ ਹੈ। ਜਿੱਥੇ ਪਹਿਲਾਂ ਕਿਸੇ ਮੁਸ਼ਕਲ ਦਾ ਹੱਲ ਲੱਭਣ ਵਿੱਚ ਸਾਨੂੰ ਸਾਲੋ ਸਾਲ ਲੱਗ ਜਾਂਦੇ ਸੀ ਨਾ, ਅੱਜ ਇਨੋਵੇਸ਼ਨ ਯਾਨੀ ਨਵੀਨਤਾ ਦੇ ਨਾਲ ਕੁਝ ਹੀ ਪਲਾਂ ਵਿੱਚ ਅਸੀਂ ਹਰ ਮਸਲੇ ਦਾ ਹੱਲ ਲੱਭ ਲੈਂਦੇ ਹਾਂ। ਬਈ ਸਾਇੰਸ ਨੇ ਤਰੱਕੀ ਇੰਨੀ ਕਰ ਲਈ ਹੈ, ਇਸੇ ਤਰੱਕੀ ਅਤੇ ਸਹਿਯੋਗ ਨੂੰ ਸਮਰਪਿਤ ਹੈ ਇਹ ਦਿਨ ਜਿਹਨੂੰ ਕਿਹਾ ਜਾਂਦਾ ਹੈ ਇੰਟਰਨੈਸ਼ਨਲ ਡੇ ਆਫ ਸਾਇੰਸ ਟੈਕਨੋਲੋਜੀ ਐਂਡ ਇਨੋਵੇਸ਼ਨ ਫੋਰ ਦਾ ਸਾਊਥ, ਯਾਨੀ ਦੱਖਣ ਲਈ ਵਿਗਿਆਨ ਤਕਨੋਲੋਜੀ ਅਤੇ ਨਵੀਨਤਾ ਦਾ ਅੰਤਰਰਾਸ਼ਟਰੀ ਦਿਵਸ। ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਵਿਕਾਸਸ਼ੀਲ ਦੇਸ਼ਾਂ ਦੀਆਂ ਲੋੜਾਂ ਮੁਤਾਬਕ ਵਿਗਿਆਨ ਅਤੇ ਤਕਨੋਲੋਜੀ ਨੂੰ ਉਤਸ਼ਾਹਿਤ ਕਰਨਾ ਅਤੇ ਦੱਖਣ ਯਾਨੀ ਗਲੋਬਲ ਸਾਊਥ, ਜਿਸ ਵਿੱਚ ਏਸ਼ੀਆ, ਅਫਰੀਕਾ, ਲਾਤਿਨ ਅਮਰੀਕਾ ਅਤੇ ਹੋਰ ਵਿਕਾਸਸ਼ੀਲ ਦੇਸ਼ ਆਉਂਦੇ ਨੇ, ਉਹਨਾਂ ਦੇ ਵਿੱਚ ਤਕਨੋਲੋਜੀ ਨੂੰ ਉਤਸ਼ਾਹਿਤ ਕਰਨਾ ਹੈ। ਸੰਯੁਕਤ ਰਾਸ਼ਟਰ ਮਹਾਸਭਾ ਨੇ ਜਨਵਰੀ 2024 ਵਿੱਚ ਇੱਕ ਵਿਸ਼ੇਸ਼ ਮਤਾ ਪਾਸ ਕਰਕੇ ਇਸ ਦਿਵਸ ਦੀ ਨੀਂਹ ਰੱਖੀ। ਵੈਸੇ ਇਸ ਦੀ ਸ਼ੁਰੂਆਤ ਸਤੰਬਰ 2023 ਵਿੱਚ ਹਵਾਨਾ ਵਿਖੇ G77 ਅਤੇ ਚੀਨ ਸੰਮੇਲਨ ਦੀ ਵਿਚਾਰਧਾਰਾ ਵਿੱਚੋਂ ਹੋਈ ਸੀ। ਇਸ ਦਿਨ

ਮਨਾਉਣ ਦਾ ਉਦੇਸ਼ ਸਿਰਫ ਨਵੀਆਂ ਕਾਢਾਂ ਦਾ ਜਸ਼ਨ ਮਨਾਉਣਾ ਹੀ ਨਹੀਂ, ਸਗੋਂ ਇਹ ਯਕੀਨੀ ਬਣਾਉਣਾ ਹੈ ਕਿ ਤਕਨਾਲੋਜੀ ਦਾ ਲਾਭ ਸਮਾਜ ਦੇ ਹਰ ਵਿਅਕਤੀ ਤੱਕ ਪਹੁੰਚੇ। ਅਮੀਰ ਅਤੇ ਵਿਕਾਸਸ਼ੀਲ ਦੇਸ਼ਾਂ ਵਿਚਾਲੇ ਡਿਜੀਟਲ ਪਾੜਾ ਜਿਹੜਾ ਨਾ ਉਸਨੂੰ ਹਟਾਇਆ ਜਾਵੇ। ਗਰੀਬੀ, ਸਿਹਤ, ਸਿੱਖਿਆ ਅਤੇ ਜਲਵਾਯੂ 'ਚ ਬਦਲਾਅ ਵਰਗੀਆਂ ਗੰਭੀਰ ਚੁਣੌਤੀਆਂ ਦਾ ਹੱਲ ਵਿਗਿਆਨਿਕ ਸੋਚ ਨਾਲ ਕੱਢਿਆ ਜਾਵੇ ਅਤੇ ਵਿਕਾਸਸ਼ੀਲ ਮੁਲਕ ਆਪਸੀ ਗਿਆਨ, ਸਾਧਨ ਅਤੇ ਨਵੀਆਂ ਖੋਜਾਂ ਨੂੰ ਇੱਕ ਦੂਜੇ ਨਾਲ ਸਾਂਝਾ ਕਰਨ ਤਾਂ ਜੋ ਸਾਰੇ ਰਲ ਮਿਲ ਕੇ ਅੱਗੇ ਵੱਧ ਸਕਣ। ਦੋਸਤੋ, ਵਿਗਿਆਨ ਉਦੋਂ ਹੀ ਸਾਰਥਕ ਹੁੰਦਾ ਹੈ ਜਦੋਂ ਮਨੁੱਖਤਾ ਦੇ ਕੰਮ ਆਵੇ, ਅਤੇ ਇਹ ਦਿਨ ਵੀ ਸਾਨੂੰ ਇਹ ਸੰਦੇਸ਼ ਦਿੰਦਾ ਹੈ ਕਿ ਅਸੀਂ ਵਿਗਿਆਨਿਕ ਸੋਚ ਅਪਣਾਈਏ, ਨਵੀਆਂ ਖੋਜਾਂ ਨੂੰ ਉਤਸ਼ਾਹਿਤ ਕਰੀਏ ਅਤੇ ਤਕਨਾਲੋਜੀ ਦੀ ਵਰਤੋਂ ਮਨੁੱਖੀ ਭਲਾਈ ਲਈ ਕਰੀਏ।

ਮੇਰੇ ਦੋਸਤੋ, ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਨਾਲ ਅਤੇ ਪ੍ਰੋਗਰਾਮ ਚੱਲ ਰਿਹਾ ਸੋਹਣੀ ਸਵੇਰ। ਅਤੇ ਜੇ ਵਿਗਿਆਨ ਦੀ ਗੱਲ ਹੋ ਹੀ ਰਹੀ ਹੈ, ਤਕਨੀਕ ਦੀ ਗੱਲ ਹੋ ਰਹੀ ਹੈ, ਅਤੇ ਤੁਹਾਨੂੰ ਦੱਸਦੇ ਹਾਂ ਜੀ, ਅਫਰੀਕਾ ਦੇ ਤੁਹਾਨੂੰ ਦੱਸਦੇ ਹਾਂ ਜੀ ਜਾਣਕਾਰੀ, ਇੱਕ ਸੋਲਰ ਪਾਵਰਡ ਯਾਨੀ ਕਿ ਸੋਲਰ ਊਰਜਾ ਨਾਲ ਚੱਲਣ ਵਾਲੀ ਐਂਬੂਲੈਂਸ ਦੀ। ਬਈ ਦੋਸਤੋ, ਅਫਰੀਕਾ ਦੇ ਜਿਹੜੇ ਪੇਂਡੂ ਇਲਾਕੇ ਆ ਨਾ, ਉਹਨਾਂ ਵਿੱਚ ਅੱਜ ਵੀ ਇਨਸਾਨ ਦੀਆਂ ਜ਼ਰੂਰਤਾਂ ਪੈਣ 'ਤੇ ਹਸਪਤਾਲ ਪਹੁੰਚਣਾ ਬਹੁਤ ਹੀ ਔਖਾ ਹੈ, ਪਰ ਨੀਦਰਲੈਂਡਸ ਦੇ ਵਿਦਿਆਰਥੀਆਂ ਨੇ ਇਸ ਤੋੜ ਦਾ ਵੀ ਹੱਲ ਲੱਭ ਲਿਆ। ਨੀਦਰਲੈਂਡਸ ਦੀ ਆਈਂਡਹੋਵਨ ਯੂਨੀਵਰਸਿਟੀ ਆਫ ਟੈਕਨੋਲੋਜੀ ਸਮੇਤ 3 ਸਿੱਖਿਆ ਸੰਸਥਾਵਾਂ ਦੇ 23 ਵਿਦਿਆਰਥੀਆਂ ਦੀ ਟੀਮ ਨੇ ਇੱਕ ਸੋਲਰ ਪਾਵਰ ਯਾਨੀ ਕਿ ਸੋਲਰ ਸੂਰਜੀ ਊਰਜਾ ਨਾਲ ਚੱਲਣ ਵਾਲੀ ਐਂਬੂਲੈਂਸ ਤਿਆਰ ਕੀਤੀ ਹੈ। ਇਸ ਐਂਬੂਲੈਂਸ ਦਾ ਨਾਂ ਰੱਖਿਆ ਗਿਆ ਜੀ ਸਟੈਲਾ ਜੂਵਾ। ਇਹ ਐਂਬੂਲੈਂਸ ਸਿਰਫ ਮਰੀਜ਼ਾਂ ਨੂੰ ਢੋਣ ਵਾਲੀ ਗੱਡੀ ਨਹੀਂ ਹੈ, ਸਗੋਂ ਇੱਕ ਚੱਲਦਾ ਫਿਰਦਾ ਕਲੀਨਿਕ ਹੈ, ਜਿਸ ਵਿੱਚ ਐਕਸਰੇ ਮਸ਼ੀਨ, ਅਲਟਰਾਸਾਊਂਡ ਸਕੈਨਰ, ਵੈਕਸੀਨ ਰੱਖਣ ਲਈ ਫਰਿੱਜ ਅਤੇ ਜ਼ਰੂਰੀ ਮੈਡੀਕਲ ਉਪਕਰਨ ਲਗਾਏ ਗਏ ਹਨ। ਐਂਬੂਲੈਂਸ ਦੀ ਛੱਤ 'ਤੇ ਸੋਲਰ ਪੈਨਲ ਲੱਗੇ ਨੇ, ਅਤੇ ਲੋੜ ਪੈਣ 'ਤੇ ਜਿਹੜੇ ਵਾਧੂ ਫੋਲਡਿੰਗ ਪੈਨਲ ਹੈ ਨਾ, ਉਹ ਖੋਲ੍ਹੇ ਵੀ ਜਾ ਸਕਦੇ ਨੇ। ਅਤੇ ਇਸ ਐਂਬੂਲੈਂਸ ਦੀ ਸਭ ਤੋਂ ਵੱਡੀ ਖਾਸੀਅਤ ਪਤਾ ਕੀ ਹੈ ਕਿ ਇਹ ਬਿਨਾਂ ਇੰਧਨ ਦੇ ਚਾਰਜਿੰਗ ਸਟੇਸ਼ਨ 'ਤੇ ਕੰਮ ਕਰਨ ਦੀ ਸਮਰੱਥਾ ਰੱਖਦੀ ਹੈ। ਇਸ ਸੋਲਰ ਪਾਵਰਡ ਐਂਬੂਲੈਂਸ ਦਾ ਪਿਛਲੇ ਦਿਨੋਂ ਕੀਨੀਆ 'ਚ ਪ੍ਰੀਖਣ ਕੀਤਾ ਗਿਆ, ਜਿਸ ਵਿੱਚ ਬਿਨਾਂ ਪੈਟਰੋਲ ਦੇ ਚਾਰਜਿੰਗ ਸਟੇਸ਼ਨ ਐਂਬੂਲੈਂਸ ਨੇ 800 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਤੈਅ ਕੀਤਾ। ਸੋ ਜਿਨ੍ਹਾਂ ਪੇਂਡੂ ਇਲਾਕਿਆਂ ਵਿੱਚ ਅਜੇ ਵੀ ਗਰਭਵਤੀ ਮਹਿਲਾਵਾਂ ਨੂੰ ਅਲਟਰਾਸਾਊਂਡ ਵਰਗੀ ਸਹੂਲਤਾਂ ਆਸਾਨੀ ਨਾਲ ਨਹੀਂ ਮਿਲ ਸਕਦੀਆਂ ਨਾ, ਉਹਨਾਂ ਖੇਤਰਾਂ ਲਈ ਇਹ ਐਂਬੂਲੈਂਸ ਜਿਹੜੀ ਹੈ ਨਾ, ਉਹ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਪ੍ਰੋਗਰਾਮ ਚੱਲ ਰਿਹਾ ਜੀ ਸੋਹਣੀ ਸਵੇਰ। ਪ੍ਰੋਗਰਾਮ 'ਚ ਅਗਲਾ ਗੀਤ ਸੋਨੂ ਨਿਗਮ ਅਤੇ ਅਲੀਸ਼ਾ ਚਨੋਏ ਦੀ ਆਵਾਜ਼ਾਂ 'ਚ।

ਹੀ ਦੋਸਤੋ ਜਿੱਥੇ ਅਸੀਂ ਗੱਲ ਕੀਤੀ ਸੀ ਨੀਦਰਲੈਂਡਸ ਦੇ ਵਿਦਿਆਰਥੀਆਂ ਦੀ, ਅਤੇ ਹੁਣ ਅਸੀਂ ਤੁਹਾਨੂੰ ਦੱਸਾਂਗੇ ਲੁਧਿਆਣਾ ਸ਼ਹਿਰ ਦੇ ਵਿਦਿਆਰਥੀਆਂ ਬਾਰੇ, ਜਿਨ੍ਹਾਂ ਦੀ ਕਲਾ ਅਤੇ ਹੁਨਰ ਦਾ ਪ੍ਰਦਰਸ਼ਨ ਜਿਹੜਾ ਨਾ 19 ਸਤੰਬਰ ਨੂੰ ਲੰਡਨ ਵਿੱਚ ਹੋਣ ਵਾਲੇ ਹਾਊਸ ਆਫ ਆਈਕਨਸ ਫੈਸ਼ਨ ਵੀਕ ਵਿੱਚ ਹੋਣ ਜਾ ਰਿਹਾ। ਜੀ ਹਾਂ, ਲੁਧਿਆਣਾ ਦੇ IIGLS ਇੰਸਟੀਟਿਊਟ ਦੇ 20 ਵਿਦਿਆਰਥੀਆਂ ਨੇ ਫੈਸ਼ਨ ਵੀਕ ਲਈ ਇੱਕ ਖਾਸ ਪੁਸ਼ਾਕ ਤਿਆਰ ਕੀਤੀ ਹੈ, ਅਤੇ ਇਹ ਇੰਸਟੀਟਿਊਟ ਇਸ ਫੈਸ਼ਨ ਵੀਕ 'ਚ ਪੰਜਾਬ ਦੀ ਨੁਮਾਇੰਦਗੀ ਕਰਨ ਵਾਲਾ ਇਕੱਲਾ ਇੰਸਟੀਟਿਊਟ ਹੈ। ਤੁਸੀਂ ਸੋਚ ਰਹੇ ਹੋਵੋਗੇ ਕਿ ਵਿਦਿਆਰਥੀਆਂ ਨੇ ਫੈਸ਼ਨ ਵੀਕ 'ਚ ਪ੍ਰਦਰਸ਼ਿਤ ਕਰਨ ਲਈ ਜਿਹੜੀ ਡਰੈਸ ਤਿਆਰ ਕੀਤੀ ਹੈ ਨਾ, ਆਖਿਰ ਉਸ ਵਿੱਚ ਖਾਸ ਕੀ ਹੈ? ਤਾਂ ਸੁਣੋ, ਇਹ ਡਰੈਸ ਜਿਹੜੀ ਹੈ ਨਾ ਪ੍ਰਾਚੀਨ ਮਿਸਰ ਅਤੇ ਹੜੱਪਾ ਸੱਭਿਅਤਾ ਤੋਂ ਪ੍ਰੇਰਿਤ ਹੋ ਕੇ ਤਿਆਰ ਕੀਤੀ ਗਈ ਹੈ। ਸੁਨਹਿਰੀ ਰੰਗ ਅਤੇ ਲੈਦਰ ਦੇ ਕੱਪੜੇ ਨਾਲ ਤਿਆਰ ਕੀਤੀ ਗਈ ਇਸ ਪੁਸ਼ਾਕ ਵਿੱਚ ਸੂਰਜ ਦੀ ਚਮਕ ਅਤੇ ਨਾਰੀ ਸ਼ਕਤੀ ਨੂੰ ਦਰਸਾਉਣ ਵਾਲੇ ਤੱਤ ਸ਼ਾਮਿਲ ਕੀਤੇ ਗਏ ਨੇ। ਪਹਿਰਾਵੇ ਦੀ ਖੂਬਸੂਰਤੀ ਵਧਾਉਂਦੇ ਧਾਤੂ ਦੇ ਗਹਿਣੇ ਜੋ ਪਹਿਰਾਵੇ ਨੂੰ ਇੱਕ ਸ਼ਾਹੀ ਅਤੇ ਪ੍ਰਾਚੀਨ ਰੂਪ ਦੇ ਰਹੇ ਨੇ। ਕਮਾਲ ਦੀ ਗੱਲ ਇਹ ਹੈ ਕਿ ਸਿਰਫ 5 ਤੋਂ 7 ਦਿਨਾਂ ਦੇ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਕੱਪੜੇ ਦੀ ਚੋਣ, ਸਿਲਾਈ, ਗਹਿਣੇ ਅਤੇ ਸਜਾਵਟ ਦਾ ਸਾਰਾ ਕੰਮ ਵਿਦਿਆਰਥੀਆਂ ਨੇ ਆਪ ਹੀ ਕੀਤਾ। ਅਤੇ ਦੋਸਤੋ, ਫੈਸ਼ਨ ਵੀਕ ਵਿੱਚ ਲੁਧਿਆਣੇ ਦੇ ਵਿਦਿਆਰਥੀਆਂ ਦੀ ਤਿਆਰ ਇਸ ਡਰੈਸ ਨਾਲ ਦੁਨੀਆ ਨੂੰ ਭਾਰਤੀ ਵਿਰਾਸਤ, ਪ੍ਰਾਚੀਨ ਸੱਭਿਅਤਾ ਅਤੇ ਆਧੁਨਿਕ ਫੈਸ਼ਨ ਦਾ ਸੁਮੇਲ ਵੇਖਣ ਨੂੰ ਮਿਲੇਗਾ।

ਮੰਤਰੀ ਨਰਿੰਦਰ ਮੋਦੀ ਦੇ ਸੰਦੇਸ਼ ਨੂੰ ਹਰ ਪਿੰਡ, ਕਸਬੇ, ਸਕੂਲ, ਸੰਸਥਾ ਤੇ ਘਰ ਤੱਕ ਪਹੁੰਚਾਉਣਾ ਅਤੇ ਖਾਸ ਤੌਰ ਤੇ ਨੌਜਵਾਨਾਂ ਨੂੰ ਪਾਣੀ ਦੀ ਸੰਭਾਲ ਦੇ ਦੂਤ ਬਣਨ ਲਈ ਪ੍ਰੇਰਿਤ ਕਰਨਾ ਹੈ। ਅੱਜ ਵਿਸ਼ਵ ਓਜ਼ੋਨ ਦਿਵਸ ਹੈ। ਇਹ ਦਿਨ ਧਰਤੀ ਉੱਤੇ ਜੀਵਨ ਦੀ ਰੱਖਿਆ ਵਿੱਚ ਓਜ਼ੋਨ ਪਰਤ ਦੀ ਮਹੱਤਵਪੂਰਨ ਭੂਮਿਕਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ। ਓਜ਼ੋਨ ਪਰਤ ਇੱਕ ਸੁਰੱਖਿਆ ਢਾਲ ਵਜੋਂ ਕੰਮ ਕਰਦਿਆਂ ਸੂਰਜ ਤੋਂ ਹਾਨੀਕਾਰਕ ਅਲਟਰਾਵਾਇਲਟ ਕਿਰਨਾਂ ਨੂੰ ਰੋਕਦੀ ਹੈ। ਕ੍ਰਿਕਟ ਵਿੱਚ ਭਾਰਤ ਨੇ ਬੀਤੀ ਰਾਤ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡੇ ਗਏ ਦੂਜੇ 2020 ਅੰਤਰਰਾਸ਼ਟਰੀ ਮੈਚ ਵਿੱਚ ਅਫਗਾਨਿਸਤਾਨ ਨੂੰ 7 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ ਵਿੱਚ 2-0 ਦੀ ਜੇਤੂ ਲੀਡ ਲੈ ਲਈ ਹੈ। ਭਾਰਤ ਨੇ 160 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 64 ਓਵਰਾਂ ਅਤੇ 5 ਗੇਂਦਾਂ ਵਿੱਚ 3 ਵਿਕਟਾਂ ਦੇ ਨੁਕਸਾਨ 'ਤੇ ਹੀ 163 ਦੌੜਾਂ ਬਣਾ ਕੇ ਟੀਚਾ ਹਾਸਲ ਕਰ ਲਿਆ। ਸੰਜੂ ਸੈਮਸਨ ਨੇ 22 ਗੇਂਦਾਂ 'ਤੇ ਸਭ ਤੋਂ ਵੱਧ 57 ਦੌੜਾਂ ਬਣਾਈਆਂ, ਜਦੋਂ ਕਿ ਅਭਿਸ਼ੇਕ ਸ਼ਰਮਾ ਨੇ 19 ਗੇਂਦਾਂ 'ਤੇ 39 ਦੌੜਾਂ ਦਾ ਯੋਗਦਾਨ ਪਾਇਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਅਫਗਾਨਿਸਤਾਨ ਨੇ ਨਿਰਧਾਰਿਤ 20 ਓਵਰਾਂ ਵਿੱਚ 8 ਵਿਕਟਾਂ 'ਤੇ 159 ਦੌੜਾਂ ਬਣਾਈਆਂ। ਲੜੀ ਦਾ ਤੀਜਾ ਅਤੇ ਆਖਰੀ ਮੈਚ ਕੱਲ੍ਹ ਦਿੱਲੀ ਦੇ ਇਸੇ ਮੈਦਾਨ 'ਚ ਖੇਡਿਆ ਜਾਏਗਾ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਅਗਲੇ 2 ਦਿਨਾਂ ਦੌਰਾਨ ਜੰਮੂ ਕਸ਼ਮੀਰ, ਲੱਦਾਖ, ਉੱਤਰ ਪ੍ਰਦੇਸ਼, ਉੱਤਰਾਖੰਡ, ਰਾਜਸਥਾਨ, ਬਿਹਾਰ, ਝਾਰਖੰਡ ਅਤੇ ਉੜੀਸਾ ਵਿੱਚ ਗਰਜ ਚਮਕ ਨਾਲ ਬਿਜਲੀ ਲਿਸ਼ਕਣ ਦੀ ਸੰਭਾਵਨਾ ਹੈ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਵਿਅਕਤੀ ਤੋਂ ਵਿਅਕਤੀ ਦਰਮਿਆਨ UPI ਲੈਣ ਦੇਣ 'ਤੇ ਕੋਈ ਚਾਰਜ ਨਹੀਂ ਲੱਗੇਗਾ। ਭਾਰਤ ਅਤੇ ਅਮਰੀਕਾ ਦਰਮਿਆਨ ਸਾਂਝਾ ਫੌਜੀ ਅਭਿਆਸ

0: ਉੱਤਰਾਖੰਡ ਦੇ ਔਲੀ ਵਿਖੇ ਸ਼ੁਰੂ ਹੋਇਆ। ਨਿਊਜ਼ੀਲੈਂਡ ਦੀ ਸੰਸਦ ਨੇ ਭਾਰਤ ਨਾਲ ਮੁਕਤ ਵਪਾਰ ਸਮਝੌਤੇ ਨੂੰ ਲਾਗੂ ਕਰਨ ਲਈ ਕਾਨੂੰਨ ਪਾਸ ਕਰ ਦਿੱਤਾ ਹੈ। ਅੰਤਰਰਾਸ਼ਟਰੀ ਮੁਦਰਾ ਫੰਡ ਦਾ ਕਹਿਣਾ ਹੈ ਕਿ ਭਾਰਤ ਕੋਲ ਆਪਣੀ ਮਜ਼ਬੂਤ ਆਰਥਿਕ ਬੁਨਿਆਦ ਅਤੇ ਨਿੱਜੀ ਖੇਤਰ ਦੀ ਗਤੀਸ਼ੀਲਤਾ ਦੇ ਬਲ ਤੇ ਵਿਸ਼ਵ ਵਿਕਾਸ ਨੂੰ ਅੱਗੇ ਵਧਾਉਣ ਦੀ ਸਮਰੱਥਾ ਹੈ। ਤੇ ਭਾਰਤ ਨੇ ਦੂਜੇ 2020 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿੱਚ ਅਫਗਾਨਿਸਤਾਨ ਨੂੰ 7 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ ਵਿੱਚ 2-0 ਦੀ ਜੇਤੂ ਲੀਡ ਲੈ ਲਈ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਕ ਖਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 8:40 ਹੋ ਰਹੇ ਨੇ ਤੇ ਹੁਣ ਵੇਲਾ ਪ੍ਰੋਗਰਾਮ ਮਹਿਕ ਪੰਜਾਬ ਦੀ ਦਾ।

ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਨਾਲ ਤੇ ਪ੍ਰੋਗਰਾਮ ਚੱਲ ਰਿਹਾ ਜੀ ਮਹਿਕ ਪੰਜਾਬ ਦੀ। ਪ੍ਰੋਗਰਾਮ 'ਚ ਹੁਣੇ ਤੁਸੀਂ ਸੁਣਿਆ ਪੈਨੀ ਗਰੇਵਾਲ ਤੇ ਰੋਸ਼ਨ ਪ੍ਰਿੰਸ ਦਾ ਗਾਇਆ ਗੀਤ ਫਿਲਮ ਨੋਟੀ ਜੱਟਸ ਤੋਂ, ਤੇ ਇਸ ਤੋਂ ਬਾਅਦ ਪ੍ਰੋਗਰਾਮ 'ਚ ਪੇਸ਼ ਹੈ ਜੀ ਅਗਲਾ ਗੀਤ ਪ੍ਰਭ ਗਿੱਲ ਦੀ ਆਵਾਜ਼ 'ਚੋਂ, ਫਿਲਮ ਹੈ ਗੋਰਿਆਂ ਨੂੰ ਦਫਾ ਕਰੋ।

ਰਿਹਾ 6 ਮੀਟਰ ਯਾਨੀ 873 ਕਿਲੋਹਰਟਸ ਤੇ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸਵੇਰ ਦੇ 9 ਵੱਜ ਰਹੇ ਨੇ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖਬਰਾਂ। ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਵਿਅਕਤੀ ਤੋਂ ਵਿਅਕਤੀ ਦਰਮਿਆਨ UPI ਲੈਣ ਦੇਣ ਤੇ ਕੋਈ ਚਾਰਜ ਨਹੀਂ ਲੱਗੇਗਾ। ਭਾਰਤ ਅਮਰੀਕਾ ਦਰਮਿਆਨ ਸਾਂਝਾ ਫੌਜੀ ਅਭਿਆਸ ਕੱਲ੍ਹ ਉੱਤਰਾਖੰਡ ਦੇ ਓਲੀ ਵਿੱਚ ਸ਼ੁਰੂ ਹੋਇਆ। ਨਿਊਜ਼ੀਲੈਂਡ ਦੀ ਸੰਸਦ ਨੇ ਭਾਰਤ ਨਾਲ ਮੁਕਤ ਵਪਾਰ ਸਮਝੌਤੇ ਨੂੰ ਲਾਗੂ ਕਰਨ ਲਈ ਕਾਨੂੰਨ ਪਾਸ ਕਰ ਦਿੱਤਾ ਹੈ। ਅੰਤਰਰਾਸ਼ਟਰੀ ਮੁਦਰਾ ਫੰਡ IMF ਦਾ ਕਹਿਣਾ ਹੈ ਕਿ ਭਾਰਤ ਕੋਲ ਆਪਣੀ ਮਜ਼ਬੂਤ ਆਰਥਿਕ ਬੁਨਿਆਦ ਅਤੇ ਨਿੱਜੀ ਖੇਤਰ ਦੀ ਗਤੀਸ਼ੀਲਤਾ ਦੇ ਬਲ ਤੇ ਵਿਸ਼ਵ ਵਿਕਾਸ ਨੂੰ ਅੱਗੇ ਵਧਾਉਣ ਦੀ ਸਮਰੱਥਾ ਹੈ। ਦੇਸ਼ ਵਿੱਚ 15 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਦੀ ਸਮੁੱਚੀ ਕਾਰਜਬਲ ਹਿੱਸੇਦਾਰੀ ਦਰ ਅਗਸਤ ਵਿੱਚ ਵੱਧ ਕੇ 52.8 ਫੀਸਦੀ ਹੋ ਗਈ ਹੈ। ਪੰਜਾਬ ਸਰਕਾਰ ਨੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੂੰ ਰਾਸ਼ਟਰੀ ਸਿਹਤ ਮਿਸ਼ਨ ਦੇ ਕਰਮਚਾਰੀਆਂ ਨੂੰ ਦਰਪੇਸ਼ ਮਸਲਿਆਂ ਦੇ ਹੱਲ ਲਈ ਇੱਕ ਸਾਂਝੀ ਕਮੇਟੀ ਦੇ ਗਠਨ ਦੇ ਨਿਰਦੇਸ਼ ਦਿੱਤੇ ਨੇ। ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਕੈਨੇਡਾ ਤੋਂ ਵਾਪਸ ਭੇਜੇ ਜਾਣ ਤੋਂ ਬਾਅਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇੱਕ ਕਰੀਬੀ ਸਾਥੀ ਨੂੰ ਹਿਰਾਸਤ ਵਿੱਚ ਲਿਆ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਨਸ਼ਾ ਤਸਕਰੀ ਦੇ ਇੱਕ ਵੱਡੇ ਨੈਟਵਰਕ ਦਾ ਪਰਦਾਫਾਸ਼ ਕਰਦਿਆਂ 8 ਮੁਲਾਜ਼ਮਾਂ ਨੂੰ ਵੱਡੀ ਮਾਤਰਾ ਵਿੱਚ ਹੈਰੋਇਨ, ਅਫੀਮ ਅਤੇ 1.30 ਬੋਰ ਦੇ ਪਿਸਤੌਲ ਸਮੇਤ ਗ੍ਰਿਫਤਾਰ ਕੀਤਾ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ ਅਤੇ ਭਾਰਤ ਨੇ ਦੂਜੇ 2020 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿੱਚ ਅਫਗਾਨਿਸਤਾਨ ਨੂੰ 7 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ ਵਿੱਚ 2-0 ਦੀ ਜੇਤੂ ਲੀਡ ਲੈ ਲਈ ਹੈ। ਇਹ ਸੀ ਹੁਣ ਤੱਕ ਦੀਆਂ ਮੁੱਖ ਖਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸਵੇਰ ਦੇ 9:02 ਹੋ ਰਹੇ ਨੇ। ਪੇਸ਼ ਹੈ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰ ਸਾਧਨਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਸੀਂ ਸੁਭਾਸ਼ ਘੋਸ਼ ਦਾ ਗਿਟਾਰ 'ਤੇ ਵਜਾਇਆ ਰਾਗ ਗੁਜਰੀ ਤੋੜੀ ਸੁਣੋਗੇ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਰ ਸਾਧਨਾ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਹੁਣ ਪੇਸ਼ ਹੈ ਪ੍ਰੋਗਰਾਮ ਗਜ਼ਲਾਂ।

ਨਹੀਂ ਦੋਸਤੋ, ਜਿੱਥੇ ਸ਼ਬਦ ਜਜ਼ਬਾਤ ਬਣ ਜਾਂਦੇ ਨੇ, ਜਿੱਥੇ ਸੁਰ ਛੇੜ ਦਿੰਦੇ ਨੇ ਦਿਲ ਦੀਆਂ ਤਾਰਾਂ, ਅਤੇ ਜਿੱਥੇ ਹਰ ਗਜ਼ਲ ਆਪਣੇ ਨਾਲ ਲੈ ਕੇ ਆਉਂਦੀ ਹੈ ਮੁਹੱਬਤ, ਯਾਦਾਂ ਅਤੇ ਅਹਿਸਾਸਾਂ ਦੀ ਇੱਕ ਖੂਬਸੂਰਤ ਦੁਨੀਆ। ਜੀ ਹਾਂ, ਇਹ ਹੈ ਤੁਹਾਡਾ ਆਪਣਾ ਗਜ਼ਲਾਂ ਦਾ ਪ੍ਰੋਗਰਾਮ। ਗਜ਼ਲ ਸਿਰਫ ਗਾਈ ਨਹੀਂ ਜਾਂਦੀ, ਇਸ ਨੂੰ ਮਹਿਸੂਸ ਕੀਤਾ ਜਾਂਦਾ ਹੈ। ਇਸ ਦੇ ਹਰ ਸ਼ੇਰ ਵਿੱਚ ਪਿਆਰ ਦੀ ਗਹਿਰਾਈ, ਵਿਛੋੜੇ ਦੀ ਟੀਸ ਅਤੇ ਜ਼ਿੰਦਗੀ ਦੇ ਰੰਗ ਲੁਕੇ ਹੁੰਦੇ ਨੇ। ਅਤੇ ਆਓ ਅੱਜ ਦੀ ਇਸ ਮਹਿਫਿਲ ਵਿੱਚ ਕੁਝ ਪਲ ਆਪਣੇ ਦਿਲ ਦੇ ਨਾਮ ਕਰੀਏ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਰੂਪ ਕੁਮਾਰ ਰਾਠੌਰ ਅਤੇ ਸੋਨਾਲੀ ਰਾਠੌਰ ਦੀ ਗਾਈ ਇਸ ਖੂਬਸੂਰਤ ਗਜ਼ਲ ਦੇ ਨਾਲ।

ਪਿਆਰ ਭਰੀਆਂ ਗੱਲਾਂ, ਇਹ ਸਭ ਮਿਲ ਕੇ ਇੱਕ ਸੁਹਾਵਣਾ ਅਹਿਸਾਸ ਪੈਦਾ ਕਰਦੇ ਨੇ। ਇਸੇ ਖੂਬਸੂਰਤ ਅਹਿਸਾਸ ਨੂੰ ਆਪਣੀਆਂ ਮਿੱਠੀਆਂ ਆਵਾਜ਼ਾਂ ਵਿੱਚ ਪੇਸ਼ ਕਰ ਰਹੇ ਸੀ ਰੂਪ ਕੁਮਾਰ ਰਾਠੌਰ ਅਤੇ ਸੋਨਾਲੀ ਰਾਠੌਰ। ਗਜ਼ਲਾਂ ਦੇ ਇਸ ਪ੍ਰੋਗਰਾਮ ਵਿੱਚ ਅਗਲੀ ਗਜ਼ਲ ਜਗਜੀਤ ਸਿੰਘ ਦੀ ਆਵਾਜ਼ 'ਚ।

ਨਹੀਂ ਦੋਸਤੋ, ਪਿਆਰ ਵਿੱਚ ਮਿਲਣ ਦਾ ਆਪਣਾ ਹੀ ਆਨੰਦ ਹੁੰਦਾ, ਪਰ ਜਦੋਂ ਇਹ ਮਿਲਣਾ ਦੁਨੀਆ ਦੀਆਂ ਨਜ਼ਰਾਂ ਤੋਂ ਲੁਕ ਕੇ ਹੋਵੇ ਤਾਂ ਹਰ ਪਲ ਹੋਰ ਵੀ ਖਾਸ ਬਣ ਜਾਂਦਾ। ਦਿਲ ਵਿੱਚ ਉੱਠਦੀਆਂ ਧੜਕਣਾਂ, ਮਿਲਣ ਦੀ ਬੇਚੈਨੀ,

ਜੀ ਦੋਸਤੋ, ਜ਼ਿੰਦਗੀ ਇੱਕ ਅਜਿਹੀ ਕਿਤਾਬ ਹੈ ਜਿਸ ਦਾ ਹਰ ਸਫ਼ਾ ਆਪਣੇ ਆਪ ਵਿੱਚ ਇੱਕ ਕਹਾਣੀ ਹੈ। ਕਿਤੇ ਖੁਸ਼ੀਆਂ ਦੇ ਰੰਗ ਨੇ, ਕਿਤੇ ਗਮ ਦੀਆਂ ਪਰਛਾਈਆਂ, ਅਤੇ ਕਿਤੇ ਮਿਲਾਪ ਦੀ ਮਿਠਾਸ ਅਤੇ ਕਿਤੇ ਵਿਛੋੜੇ ਦੀ ਟੀਸ। ਕਈ ਵਾਰ ਅਸੀਂ ਆਪਣੀ ਜ਼ਿੰਦਗੀ ਦੇ ਕੁਝ ਸਫ਼ੇ ਬੜੇ ਚਾਅ ਨਾਲ ਪੜ੍ਹਦੇ ਹਾਂ ਅਤੇ ਕੁਝ ਸਫ਼ਿਆਂ ਨੂੰ ਪੜ੍ਹਦਿਆਂ ਪੁਰਾਣੀਆਂ ਯਾਦਾਂ ਸਾਡੇ ਸਾਹਮਣੇ ਆ ਖੜਦੀਆਂ। ਪਰ ਸ਼ਾਇਦ ਜ਼ਿੰਦਗੀ ਦੀ ਖੂਬਸੂਰਤੀ ਵੀ ਇਸੇ ਵਿੱਚ ਹੈ ਕਿ ਇਸ ਵਿੱਚ ਹਰ ਤਰ੍ਹਾਂ ਦੇ ਅਹਿਸਾਸ ਸ਼ਾਮਿਲ ਨੇ। ਗਜ਼ਲਾਂ ਦੇ ਪ੍ਰੋਗਰਾਮ ਵਿੱਚ ਅਗਲੀ ਗਜ਼ਲ ਪਿਨਾਜ਼ ਮਸਾਨੀ ਦੀ ਆਵਾਜ਼ 'ਚ।

ਨਹੀਂ ਦੋਸਤੋ, ਕੁਝ ਦਿਨ ਸਿਰਫ ਕੈਲੰਡਰ ਦੇ ਪੰਨਿਆਂ ਤੇ ਹੀ ਨਹੀਂ ਲੰਘਦੇ, ਉਹ ਸਾਡੀਆਂ ਯਾਦਾਂ ਦਾ ਹਿੱਸਾ ਬਣ ਜਾਂਦੇ ਨੇ। ਸਮਾਂ ਬੀਤ ਜਾਂਦਾ, ਲੋਕ ਦੂਰ ਹੋ ਜਾਂਦੇ ਨੇ, ਪਰ ਬੀਤੇ ਹੋਏ ਪਲਾਂ ਦੀਆਂ ਯਾਦਾਂ ਅਕਸਰ ਦਿਲ ਦੇ ਕੋਨੇ ਵਿੱਚ ਆਪਣੀ ਥਾਂ ਬਣਾਈ ਰੱਖਦੀਆਂ। ਯਾਦਾਂ ਦੀ ਇਹ ਦੁਨੀਆ ਹੀ ਬੜੀ ਅਜੀਬ ਹੈ। ਕਦੇ ਕੋਈ ਪੁਰਾਣੀ ਮੁਲਾਕਾਤ ਯਾਦ ਆ ਜਾਂਦੀ ਹੈ, ਕਦੇ ਕਿਸੇ ਦੀ ਆਵਾਜ਼, ਅਤੇ ਕਦੇ ਬੀਤੇ ਹੋਏ ਦਿਨਾਂ ਦੀ ਕੋਈ ਛੋਟੀ ਜਿਹੀ ਗੱਲ ਵੀ ਦਿਲ ਨੂੰ ਛੂਹ ਜਾਂਦੀ ਹੈ।

ਪੰਕਜ ਉਦਾਸ ਦੀ ਗਾਈ ਇਸ ਗਜ਼ਲ ਦੇ ਨਾਲ ਅੱਜ ਦਾ ਗਜ਼ਲਾਂ ਦਾ ਇਹ ਪ੍ਰੋਗਰਾਮ ਹੁਣ ਇੱਥੇ ਖਤਮ ਹੁੰਦਾ ਹੈ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 10 ਵਜ ਰਹੇ ਨੇ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖ਼ਬਰਾਂ।

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੂੰ ਰਾਸ਼ਟਰੀ ਸਿਹਤ ਮਿਸ਼ਨ ਦੇ ਕਰਮਚਾਰੀਆਂ ਨੂੰ ਦਰਪੇਸ਼ ਮਸਲਿਆਂ ਦੇ ਹੱਲ ਲਈ ਇੱਕ ਸਾਂਝੀ ਕਮੇਟੀ ਦੇ ਗਠਨ ਦੇ ਨਿਰਦੇਸ਼ ਦਿੱਤੇ ਨੇ। ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਕੈਨੇਡਾ ਤੋਂ ਵਾਪਸ ਭੇਜੇ ਜਾਣ ਤੋਂ ਬਾਅਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇੱਕ ਕਰੀਬੀ ਸਾਥੀ ਨੂੰ ਹਿਰਾਸਤ ਵਿੱਚ ਲਿਆ ਹੈ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਨਸ਼ਾ ਤਸਕਰੀ ਦੇ ਇੱਕ ਵੱਡੇ ਨੈਟਵਰਕ ਦਾ ਪਰਦਾਫਾਸ਼ ਕਰਦਿਆਂ 8 ਮੁਲਾਜ਼ਮਾਂ ਨੂੰ ਵੱਡੀ ਮਾਤਰਾ ਵਿੱਚ ਹੈਰੋਇਨ, ਅਫੀਮ ਅਤੇ ਇੱਕ 30 ਬੋਰ ਦੇ ਪਿਸਤਲ ਸਮੇਤ ਗ੍ਰਿਫਤਾਰ ਕੀਤਾ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ ਅਤੇ ਭਾਰਤ ਨੇ ਦੂਜੇ 2020 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿੱਚ ਅਫਗਾਨਿਸਤਾਨ ਨੂੰ 7 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ ਵਿੱਚ 2-0 ਦੀ ਜੇਤੂ ਲੀਡ ਲੈ ਲਈ ਹੈ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 10:02 ਹੋ ਰਹੇ ਨੇ ਅਤੇ ਹੁਣ ਵੇਲਾ ਪ੍ਰੋਗਰਾਮ ਹੈਲੋ ਫਰਮਾਇਸ਼ ਦਾ।

ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਵਿਅਕਤੀ ਤੋਂ ਵਿਅਕਤੀ ਦਰਮਿਆਨ UPI ਲੈਣ ਦੇਣ 'ਤੇ ਕੋਈ ਚਾਰਜ ਨਹੀਂ ਲੱਗੇਗਾ। ਭਾਰਤ ਅਮਰੀਕਾ ਦਰਮਿਆਨ ਸਾਂਝਾ ਫੌਜੀ ਅਭਿਆਸ ਕੱਲ੍ਹ ਉੱਤਰਾਖੰਡ ਦੇ ਔਲੀ ਵਿਖੇ ਸ਼ੁਰੂ ਹੋਇਆ। ਨਿਊਜ਼ੀਲੈਂਡ ਦੀ ਸੰਸਦ ਨੇ ਭਾਰਤ ਨਾਲ ਮੁਕਤ ਵਪਾਰ ਸਮਝੌਤੇ ਨੂੰ ਲਾਗੂ ਕਰਨ ਲਈ ਕਾਨੂੰਨ ਪਾਸ ਕਰ ਦਿੱਤਾ ਹੈ। ਅੰਤਰਰਾਸ਼ਟਰੀ ਮੁਦਰਾ ਫੰਡ IMF ਦਾ ਕਹਿਣਾ ਹੈ ਕਿ ਭਾਰਤ ਕੋਲ ਆਪਣੀ ਮਜ਼ਬੂਤ ਆਰਥਿਕ ਬੁਨਿਆਦ ਅਤੇ ਨਿੱਜੀ ਖੇਤਰ ਦੀ ਗਤੀਸ਼ੀਲਤਾ ਦੇ ਬਲ 'ਤੇ ਵਿਸ਼ਵ ਵਿਕਾਸ ਨੂੰ ਅੱਗੇ ਵਧਾਉਣ ਦੀ ਸਮਰੱਥ ਹੈ। ਦੇਸ਼ ਵਿੱਚ 15 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਦੀ ਸਮੁੱਚੀ ਕਾਰਜਬਲ ਹਿੱਸੇਦਾਰੀ ਦਰ ਅਗਸਤ ਵਿੱਚ ਵੱਧ ਕੇ 52.8% ਹੋ ਗਈ ਹੈ। ਪੰਜਾਬ ਸਰਕਾਰ ਨੇ

0: ਜਾਣਦੇ ਆ ਕੌਣ ਆਏ ਨੇ ਤੇ ਕਿੱਥੋਂ ਆਏ ਨੇ। ਹੈਲੋ,
1: ਹੈਲੋ, ਨਮਸਕਾਰ ਮੈਡਮ, ਗੁੱਡ ਮਾਰਨਿੰਗ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ ਤੇ ਕਿੱਥੋਂ ਬੋਲ ਰਹੇ ਨੇ?
1: ਸ਼ੁਕਰੀਆ
0: ਜੀ। ਤੇ ਫੇਰ ਫਰਮਾਇਸ਼ ਦੱਸ ਦੋ, ਅੱਜ ਕਿਹੜੀ ਲੈ ਕੇ ਆਏ ਹੋ, ਕਿਹੜੀ ਫਰਮਾਇਸ਼
1: ਰਫਤਾਰ? ਮੈਂ ਤੇਰੀ ਹੀਰ ਹੂੰ, ਬਹੁਤ ਮਿਹਰਬਾਨੀ
0: ਜੀ। ਜੀ ਜ਼ਰੂਰ, ਤੇਰੇ ਗੀਤ ਆਏਗਾ ਤੁਹਾਡੇ ਰੇਡੀਓ ਸੈੱਟ ਤੇ, ਪਰ ਇੱਕ ਛੋਟੇ ਜਿਹੇ ਅੰਤਰਾਲ ਤੋਂ ਬਾਅਦ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ।
1: ਓਕੇ ਜੀ, ਬਾਏ ਬਾਏ।
2: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
3: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ।

0: ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਨਾਲ ਤੇ ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਫਰਮਾਇਸ਼ ਤੇ ਪ੍ਰੋਗਰਾਮ ਚ ਸਾਡੇ ਅਗਲੇ ਕਾਲਰ ਵੀ ਸਾਡਾ ਨੰਬਰ ਮਿਲਾ ਕੇ ਨਾ ਸਾਡੇ ਕੋਲ ਆ ਪਹੁੰਚੇ ਨੇ ਆਓ ਜਾਣਦੇ ਆ ਕੌਣ ਆਏ ਨੇ ਤੇ ਕਿੱਥੋਂ ਆਏ ਨੇ ਹੈਲੋ ਨਮਸਕਾਰ ਜੀ ਸਤਿ ਸ੍ਰੀ ਅਕਾਲ ਜੀ ਕੌਣ ਬੋਲ ਰਹੇ ਨੇ ਤੇ ਕਿੱਥੋਂ ਬੋਲ ਰਹੇ ਨੇ ਰਾਮਨਾਥ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ ਕੀ ਹਾਲ ਚਾਲ ਨੇ
1: ਬਹੁਤ ਵਧੀਆ ਭੈਣ ਜੀ ਬਹੁਤ ਵਧੀਆ ਜੀ ਰੇਡੀਓ ਸੁਣ ਕੇ ਹੋ ਗਈ ਬਹੁਤ ਵਧੀਆ ਜੀ
0: ਜੀ ਜੀ ਰੇਡੀਓ ਸੁਣ ਕੇ ਤਾਂ ਹਾਲ ਚਾਲ ਵਧੀਆ ਹੋ ਹੀ ਜਾਂਦਾ ਹੈ ਨਾ ਤੇ ਜਦੋਂ ਆਪਣੀ ਮਰਜ਼ੀ ਦਾ ਗੀਤ ਸੁਣਨ ਨੂੰ ਮਿਲ ਜਾਏ ਨਾ ਫਿਰ ਤੇ ਗੱਲ ਹੀ ਕੀ ਦਿਲ ਖੁਸ਼ ਹੋ ਜਾਂਦਾ ਵਾਕਈ ਸਹੀ ਕਿਹਾ ਤੁਸੀਂ ਤੇ ਅੱਜ ਫਿਰ ਦੱਸੋ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ
1: ਗੀਤ ਬਹੁਤ ਵਧੀਆ ਜੀ ਫਿਲਮਾਂ ਜੀ ਤਮਸਾ ਨਹੀਂ ਦੇਖਿਆ ਜੀ
0: ਜੀ
1: ਮੁਹੰਮਦ ਰਫੀ ਦਾ ਹਾਂਜੀ ਆਪਣੇ ਸਿਰ ਤੇ ਟੋਪੀ ਲਾਲ ਹਾਸ ਨੇ ਰੇਸ਼ਮ ਘਰ ਨਾਲ
0: ਲੋ ਜੀ ਇਹ ਗੀਤ ਆ ਰਿਹਾ ਤੁਹਾਡੇ ਰੇਡੀਓ ਸੈੱਟ ਤੇ ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ
1: ਦਾ
0: ਤੇ ਜੇ ਤੁਸੀਂ ਵੀ ਆਪਣੀ ਪਸੰਦ ਦਾ ਕੋਈ ਵੀ ਹਿੰਦੀ ਫਿਲਮੀ ਗੀਤ ਸੁਣਨਾ ਚਾਹੁੰਦੇ ਹੋ ਨਾ ਤਾਂ ਪ੍ਰੋਗਰਾਮ ਚ ਆਪਣਾ ਗੀਤ ਸੁਣਨ ਲਈ ਸਾਡਾ ਨੰਬਰ ਮਿਲਾਉਣਾ ਨਾ ਭੁੱਲਣਾ ਸਾਡਾ ਨੰਬਰ ਹੈ ਜੀ 0181 2341173

0: ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਨਾਲ ਅਤੇ ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਫਰਮਾਇਸ਼ ਅਤੇ ਪ੍ਰੋਗਰਾਮ 'ਚ ਹੁਣ ਵੇਲਾ ਹੋ ਗਿਆ ਅਗਲੇ ਕਾਲਰ ਨੂੰ ਲੈਣ ਦਾ ਅਤੇ ਅਗਲੇ ਕਾਲਰ ਵੀ ਸਾਡੇ ਕੋਲ ਆ ਪਹੁੰਚੇ ਨੇ ਆਓ ਜਾਣਦੇ ਹਾਂ ਕੌਣ ਆਏ ਨੇ ਅਤੇ ਕਿੱਥੋਂ ਆਏ ਨੇ ਹੈਲੋ ਹੈਲੋ
1: ਹੈਲੋ
0: ਜੀ ਨਮਸਕਾਰ ਜੀ ਕੌਣ ਬੋਲ ਰਹੇ ਨੇ
1: ਨਮਸਕਾਰ ਜੀ ਰਾਮ ਸਿੰਘ ਬੋਲਦਾ ਜੀ
0: ਰਾਮ ਸਿੰਘ ਜੀ ਕਿੱਥੋਂ ਬੋਲ ਰਹੇ ਹੋ ਮੰਡੀ ਲਾਦੁਕਾ ਤੋਂ ਰਾਮ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ ਕੀ ਹਾਲ ਚਾਲ ਨੇ
1: ਵਧੀਆ ਵਧੀਆ ਮੈਡਮ ਜੀ ਤੁਸੀਂ ਸੁਣਾਓ
0: ਜੀ ਬਹੁਤ ਵਧੀਆ ਸਾਡਾ ਵੀ ਹਾਲ ਚਾਲ
1: ਹਾਂਜੀ ਹਾਂਜੀ
0: ਤੇ ਅੱਜ ਸੁਣਾਓ ਕਿਹੜੀ ਫਰਮਾਇਸ਼ ਪੂਰੀ ਕਰਦੀ ਹੈ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ
1: ਅਸੀਂ ਜੀ ਮੈਡਮ ਜੀ ਗਦਰ ਫਿਲਮ ਦਾ
0: ਗਦਰ ਫਿਲਮ ਦਾ ਕਿਹੜਾ ਗੀਤ
1: ਮੈਂ ਨਿਕਲਾ ਗੱਡੀ ਲੈ ਕੇ ਲਾਹੌਰ ਆਇਆ
0: ਲਓ ਜੀ ਇਹ ਗੀਤ ਆ ਰਿਹਾ ਤੁਹਾਡੇ ਰੇਡੀਓ ਸੈੱਟ ਤੇ ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਦਾ
1: ਸ਼ੁਕਰੀਆ ਜੀ ਤੁਹਾਨੂੰ

0: cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
2: ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਨਾਲ ਤੇ ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਫਰਮਾਇਸ਼, ਤੇ ਪ੍ਰੋਗਰਾਮ 'ਚ ਸਾਡੇ ਅਗਲੇ ਕਾਲਰ ਵੀ ਸਾਡਾ ਨੰਬਰ 2342173 ਮਿਲਾ ਕੇ ਪਹੁੰਚ ਗਏ ਨੇ। ਆਓ ਜਾਣਦੇ ਹਾਂ ਕੌਣ ਆਏ ਨੇ, ਕਿੱਥੋਂ ਆਏ ਨੇ ਤੇ ਕਿਹੜੀ ਫਰਮਾਇਸ਼ ਲੈ ਕੇ ਆਏ ਨੇ। ਹੈਲੋ
3: ਹੈਲੋ ਦੇਵਕਾ ਬਹਿਣ ਜੀ, ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ।
2: ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ, ਕੌਣ ਬੋਲ ਰਹੇ ਨੇ?
3: ਮੈਂ ਜੀ ਚੰਦਰਪਾਲ ਢੱਲ ਬੋਲਦਾ, ਕੰਨ ਵਾਲਾ ਅੰਬਰਕੋਟ ਪਿੰਡ ਹੈ ਜੀ, ਤਹਿਸੀਲ ਅਬੋਹਰ, ਜ਼ਿਲ੍ਹਾ ਫਾਜ਼ਿਲਕਾ।
2: ਚੰਦਰਪਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ, ਕੀ ਹਾਲ ਚਾਲ ਹੈ?
3: ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਬਹਿਣ ਜੀ, ਅਸੀਂ 4-5 ਦੋਸਤ ਹੈਗੇ ਇਕੱਠੇ ਪ੍ਰੋਗਰਾਮ ਸੁਣਿਆ, ਭਗਵਾਨ ਸਿੰਘ, ਬਾਬਾ ਪੂਰਨ ਸਿੰਘ
2: ਜੀ ਜੀ, ਸਾਰੇ ਮਿਲ ਕੇ ਪ੍ਰੋਗਰਾਮ ਸੁਣਦੇ ਹੋ?
3: ਹਾਂਜੀ, ਸਾਰੇ ਇਕੱਠੇ ਬੈਠ ਕੇ ਪ੍ਰੋਗਰਾਮ ਸੁਣਦੇ,
2: ਸਾਰੇ ਇਕੱਠੇ ਬਹਿ ਕੇ ਪ੍ਰੋਗਰਾਮ ਚ ਫੋਨ ਲਗਾਉਣ ਦੀ ਵੀ ਟਰਾਈ ਕਰਦੇ ਹੋ, ਮਤਲਬ ਜਿਹਦਾ ਲੱਗ ਗਿਆ ਉਹਦੀ?
3: ਅੱਜ ਬਾਬਾ ਦਿਨਾਂ ਬਾਅਦ ਲੱਗਿਆ ਫੋਨ,
2: ਅਤੇ ਅੱਜ ਤੁਹਾਡਾ ਲੱਗ ਗਿਆ ਹਨਾ, ਮਤਲਬ ਜਿਹਨੂੰ ਕਹਿ ਲਓ ਕਿ ਤੁਹਾਡਾ ਜੈਕਪੋਟ ਲੱਗ ਗਿਆ।
3: ਹਾਂਜੀ,
2: ਸਾਰੇ ਟਰਾਈ ਕਰ ਰਹੇ ਸੀ ਪਰ ਨੰਬਰ ਤੁਹਾਡਾ ਮਿਲਿਆ।
3: ਹਾਂਜੀ ਹਾਂਜੀ,
2: ਚਲੋ ਬਹੁਤ ਵਧੀਆ, ਤੇ ਫੇਰ ਗੀਤ ਦੱਸ ਦੋ ਕਿਹੜਾ?
3: ਵਰਿੰਦਰ ਬਾਜੀ ਨੂੰ ਸਤਿ ਸ਼੍ਰੀ ਅਕਾਲ ਜ਼ਰੂਰ
2: ਕਰਾ ਦਿਓ। ਗੀਤ ਦੱਸ ਦੋ, ਗੀਤ ਦੱਸ ਦੋ ਕਿਹੜਾ ਸੁਣਨਾ ਜੀ?
3: ਉਹ ਕੌਣ ਸੀ ਫਿਲਮ ਹੈ ਜੀ, ਲਤਾ ਮੰਗੇਸ਼ਕਰ ਦੀ ਆਵਾਜ਼ ਹੈ ਜੀ,
2: ਲਤਾ ਮੰਗੇਸ਼ਕਰ ਦੀ ਆਵਾਜ਼ 'ਚ ਫਿਲਮ ਉਹ ਕੌਣ ਸੀ ਚੋਂ ਗੀਤ ਜੀ। ਇਹ ਗੀਤ ਆ ਰਿਹਾ ਤੁਹਾਡੇ ਰੇਡੀਓ ਸੈੱਟ ਤੇ, ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ।

0: ਹੁੰਦੇ ਆ, ਕੌਣ ਆਏ ਨੇ ਤੇ ਕਿੱਥੇ ਕਿੱਥੋਂ ਆਏ ਨੇ? ਹੈਲੋ, ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ ਤੇ ਕਿੱਥੋਂ ਬੋਲ ਰਹੇ ਨੇ? ਗੁਰਦਾਸ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ, ਕੀ ਹਾਲ ਚਾਲ ਨੇ ਜੀ? ਗੁਰਦਾਸ ਜੀ, ਹੁਣ ਪ੍ਰੋਗਰਾਮ ਦੇ ਖਤਮ ਹੋਣ 'ਚ ਨਾ ਬਸ ਥੋੜੇ ਜਿਹੇ ਮਿੰਟ ਹੀ ਬਾਕੀ ਰਹਿ ਗਏ ਨੇ, ਤੇ ਛੇਤੀ ਛੇਤੀ ਆਪਣੀ ਫਰਮਾਇਸ਼ ਦੱਸ ਦਿਓ, ਕਿਹੜਾ ਗੀਤ ਸੁਣਵਾ ਦਈਏ? ਦਿਲਵਾਲੇ ਫਿਲਮ ਦਾ ਕੋਈ ਵੀ ਗੀਤ ਸੁਣਵਾ ਦਈਏ। ਲਓ ਜੀ, ਆਪਾਂ ਤੁਹਾਡੀ ਫਰਮਾਇਸ਼ ਪੂਰੀ ਕਰ ਰਹੇ ਹਾਂ ਤੇ ਤੁਹਾਨੂੰ ਸੁਣਵਾਉਣ ਜਾ ਰਹੇ ਹਾਂ ਦਿਲਵਾਲੇ ਫਿਲਮ 'ਚੋਂ ਲਿਆ ਇੱਕ ਗੀਤ, ਕੁਮਾਰ ਸਾਨੂ ਦੀ ਆਵਾਜ਼ 'ਚ। ਉਮੀਦ ਹੈ ਤੁਹਾਨੂੰ ਪਸੰਦ ਆਏਗਾ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ।
1: ਹਾਂ ਹਾਂ।

0: एक जमाने से कहानी है सुना रही आकाशवाणी, फिर आया एंटरटेनमेंट का रेवोल्यूशन, जब कोने कोने पहुंचा दूरदर्शन। कहानी नहीं बदली, स्टाइल गया है बदल। जो कहानियां हम सुनते आए, देखते आए, अब वही वैसी ही कहानी सुनाएगा डिजिटल।
1: डाउनलोड वेव्स ओटीटी ऐप नाउ एंड वॉच फॉर फ्री।
2: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ, ਅਤੇ ਸਾਡੇ ਇਸ ਪ੍ਰੋਗਰਾਮ 'ਚ ਤੁਸੀਂ ਵੀ ਮੈਸੇਜ ਕਰ ਸਕਦੇ ਹੋ ਅਤੇ ਦੱਸ ਸਕਦੇ ਹੋ ਕਿ ਤੁਸੀਂ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ। ਮੈਸੇਜ ਕਰਨ ਲਈ, ਵਟਸਐਪ ਮੈਸੇਜ ਕਰਨ ਲਈ ਤੁਸੀਂ ਸਾਡਾ ਨੰਬਰ ਨੋਟ ਕਰ ਲਓ। ਨੰਬਰ ਹੈ ਜੀ 94-655-36-0-77। ਅਤੇ ਵੇਖਦੇ ਹਾਂ ਕਿ ਇਸ ਨੰਬਰ 'ਤੇ ਹੋਰ ਕਿਹਦਾ ਵਟਸਐਪ ਮੈਸੇਜ ਆਇਆ। ਅਗਲਾ ਮੈਸੇਜ ਹੈ ਜੀ ਪਦਮਾ ਟਾਕੀਜ਼ ਨੇਪਾ ਨਗਰ ਮੱਧ ਪ੍ਰਦੇਸ਼ ਤੋਂ। ਸੁਦਰਸ਼ਨ ਸ਼ਾਹ, ਪਲਵੀ ਸ਼ਾਹ, ਪ੍ਰਖਰ ਸ਼ਾਹ, ਕੁਸ਼ਲ, ਨੀਤੀ, ਸੁਰਭੀ, ਅਸ਼ਵਨੀਨ ਸ਼ਾਹ, ਮੰਗਲਾਬੇਨ ਸ਼ਾਹ ਅਤੇ ਰਾਜੇਂਦਰ ਸ਼ਾਹ ਦਾ। ਅਗਲੇ ਸਾਥੀ ਨੇ ਕਮਲ ਬਲੂਜਾ, ਮਧੂ ਬਲੂਜਾ, ਸਾਗਰ ਬਲੂਜਾ, ਉਮੰਗ ਮਲਿਕ, ਆਕਾਂਕਸ਼ਾ ਮਲਿਕ, ਗੁੜੀਆ ਮਾਹੀ ਮਲਿਕ ਅਤੇ ਇਸ਼ਿਤਾ ਅਰੋੜਾ, ਇਹ ਲਿਖਦੇ ਨੇ ਜੀ ਮਜਨੂੰ ਦਾ ਟਿੱਲਾ ਤੋਂ। ਅਗਲੇ ਸਾਥੀ ਨੇ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ ਅਤੇ ਜੀ ਐਸ ਰਾਮਗੜੀਆ, ਮੇਨ ਬਾਜ਼ਾਰ ਹਠੂਰ, ਤਹਿਸੀਲ ਜਗਰਾਓਂ, ਜ਼ਿਲ੍ਹਾ ਲੁਧਿਆਣਾ ਤੋਂ ਇਕਬਾਲ ਸਿੰਘ ਹਠੂਰ, ਰਜਿੰਦਰ ਕੌਰ, ਇੰਜੀਨੀਅਰ ਅਮਨਦੀਪ ਸਿੰਘ, ਸਿਮਰਜੀਤ ਕੌਰ ਹਠੂਰ। ਪਹਾੜਗੰਜ ਮੁਲਤਾਨੀ ਟਾਂਡਾ ਤੋਂ ਅਨਿਲ ਮੋਹਨ, ਊਸ਼ਾ ਮੋਹਨ, ਟਿੱਲੋ ਨਾਇਕ ਅਤੇ ਮਧੂ ਨਾਇਕ, ਪਟੇਲ ਨਗਰ ਮਲੋਟ ਤੋਂ ਡਾਕਟਰ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ ਜਜੋਰੀਆ, ਗਗਨਦੀਪ, ਆਰਜ਼ੂ ਜਜੋਰੀਆ ਅਤੇ ਗੁੱਡੂ। ਗੁਰਦਾਸਪੁਰ ਤੋਂ ਲਿਖਦੇ ਨੇ ਪ੍ਰੀਤਮ ਦਾਸ ਅੰਗੁਰਾਨਾ, ਸਤਿਆਦੇਵੀ ਅੰਗੁਰਾਨਾ, ਵਾਨੀਆ ਅਤੇ ਅਰਮਾਨ, ਐਵਿਤਾਸ ਕੈਨੇਡਾ ਤੋਂ ਅਤੇ ਕਾਕਾ ਦੈਵਿਕ ਅੰਗੁਰਾਨਾ। ਆਦਰਸ਼ ਨਗਰ ਮਲੋਟ ਤੋਂ ਮੈਸੇਜ ਹੈ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ, ਸਾਇਨਾ ਅਤੇ ਨਿਵਾਨ ਸ਼ਰਮਾ ਦਾ। ਅਗਲੇ ਸਾਥੀ ਨੇ ਮੇਨ ਬਾਜ਼ਾਰ ਸ਼ੇਰਪੁਰ ਥਾਣਾ ਜ਼ਿਲ੍ਹਾ ਸੰਗਰੂਰ ਤੋਂ ਮਿੰਟੂ ਸੱਪਲ, ਸਿਮਰਜੋਤ ਸੱਪਲ ਅਤੇ ਫਤਿਹਜੋਤ ਸੱਪਲ। ਟਾਲੀਵਾਲਾ ਬੋਦਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਲਿਖਦੇ ਨੇ ਅਮੀਰ ਚੰਦ, ਨਵਦੀਪ ਚਤਰਥ, ਅਰਨਵ ਚਤਰਥ, ਲਾਜਵੰਤੀ ਅਤੇ ਅਨੀਤਾ ਰਾਣੀ। ਗਾਓਂ ਢਾਨੀ ਲਾਲ ਖਾਂ, ਨੋਹਰ ਤੋਂ ਜਾਵੇਦ ਖਾਂ, ਅਰਮਾਨ ਖਾਨ, ਇਮਰਾਨ ਖਾਨ, ਸੀਮਾ ਬਾਨੋ, ਵਿਨੋਦ ਖਾਨ। ਕ੍ਰਿਸ਼ਨਾ ਪਾਰਕ ਦਿੱਲੀ ਤੋਂ ਲਿਖਦੇ ਨੇ ਜੀ ਸੁਖਵਿੰਦਰ ਸਿੰਘ ਜੌੜਾ, ਸੀ ਟੀ ਦੀਵਾਨਾ, ਗੁਰਵੰਸ਼ ਸਿੰਘ ਜੌੜਾ। ਉਪਰਕੋਟ ਮੁਹੱਲਾ ਚੌਖੁੰਟੀ ਬੁਲੰਦਸ਼ਹਿਰ ਤੋਂ ਮੁਹੰਮਦ ਸਈਦ ਅਬਾਸੀ, ਨਿਗਤ ਪਰਵੀਨ ਅਬਾਸੀ, ਸ਼ਾਹਨਵਾਜ਼, ਸਰਫਰਾਜ਼, ਫਰਦੀਨ, ਸੁਹਾਨ, ਅਰਜਾਨ ਅਤੇ ਅਬਾਨ ਅਬਾਸੀ। ਅਗਲੇ ਸਾਥੀ ਨੇ ਪਿੰਡ ਤੇ ਡਾਕਖਾਨਾ ਟੋਰੋਵਾਲ, ਤਹਿਸੀਲ ਬਲਾਚੌਰ, ਜ਼ਿਲ੍ਹਾ ਨਵਾਂਸ਼ਹਿਰ ਪੰਜਾਬ ਤੋਂ ਤ੍ਰਿਪਤਾ ਕੁਮਾਰ ਥਾਂਦੀ, ਡਾਕਟਰ ਪ੍ਰਿਯੰਕਾ ਥਾਂਡੀ, ਡਾਕਟਰ ਪ੍ਰਸ਼ਾਂਤ ਥਾਂਦੀ, ਡਾਕਟਰ ਪ੍ਰਿਯਮ ਥਾਂਦੀ, ਭਾਮਿਕਾ ਅਤੇ ਬਾਣੀ ਥਾਂਦੀ। ਪਿੰਡ ਯਵਤਮਾਲ ਵਿਦਰਭ ਮਹਾਰਾਸ਼ਟਰ ਤੋਂ ਮੈਸੇਜ ਹੈ ਸੰਤੋਸ਼ ਖੜਸੇ ਅਤੇ ਵਿਨੋਦ ਖੜਸੇ ਦਾ। ਅਗਲੇ ਸਾਥੀ ਨੇ ਅਨਿਲ ਕੁਮਾਰ ਵਰਮਾ, ਮਾਇਆ ਦੇਵੀ ਵਰਮਾ, ਰਾਹੁਲ ਕੁਮਾਰ, ਵਿਨੀਤ ਕੁਮਾਰ, ਸੋਨਮ ਵਰਮਾ, ਸਦਰ ਬਾਜ਼ਾਰ ਕੁਰਾਵਲੀ ਤੋਂ। ਲਿਵਾਈ ਛੱਤੀਸਗੜ੍ਹ ਤੋਂ ਗੁਲਾਬ ਦਾਸ ਮਾਨਿਕਪੁਰੀ ਅਤੇ ਰਾਜਾ ਦਾਸ ਮਾਨਿਕਪੁਰੀ। ਸ਼੍ਰੀ ਸੁਧਾਕਰ ਰਾਜੇ ਜਾਧਵ ਦੇਸ਼ਮੁਖ, ਡਾਕਟਰ ਪ੍ਰਸ਼ਾਂਤ ਰਾਜੇ ਜਾਧਵ ਦੇਸ਼ਮੁਖ, ਜਗੁਤਾਈ ਰਾਜੇ, ਕੁਮਾਰ ਸਚਿਵ ਦੇਸ਼ਮੁਖ, ਪ੍ਰਥਮੇਸ਼ ਸਵਰਦ, ਹਰਸ਼ਿਤਾ ਸਾਨਵੀ ਅਤੇ ਪ੍ਰਣਾਲੀ ਦੇਸ਼ਮੁਖ, ਇਹ ਲਿਖਦੇ ਨੇ ਜੀ ਮੁਕਾਮ ਪੋਸਟ ਕਾਲੇਗਾਂਵ ਜਾਫਰਾਬਾਦ ਤੋਂ। ਅਤੇ ਅਗਲਾ ਮੈਸੇਜ ਹੈ ਮਨਦੀਪ ਸਿੰਘ ਦੀਪਾ ਦਾ, ਬੱਸ ਸਟੈਂਡ ਜਲਾਲ ਦੀਵਾਲ, ਜ਼ਿਲ੍ਹਾ ਲੁਧਿਆਣਾ ਤੋਂ। ਆਓ

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਅਤੇ ਇਸ ਪ੍ਰੋਗਰਾਮ 'ਚ ਅਗਲਾ ਮੈਸੇਜ ਆਇਆ ਸੰਦੀਪ ਮੱਕੜ, ਜੋਤੀ ਮੱਕੜ, ਮੰਨਤ ਮੱਕੜ, ਭਰਤ ਮੱਕੜ ਅਤੇ ਧਰਮਵੀਰ ਦਾ, ਦਿੱਲੀ ਪਿੰਕ ਵਾਲਾ ਚੌਂਕ ਗੁਰਾਇਆ ਤੋਂ। ਅਗਲੇ ਸਾਥੀ ਨੇ ਜੀ ਰਮੇਸ਼ ਚੰਦਰ ਚੌਹਾਨ, ਜੈ ਨਾਰਾਇਣ ਚੌਹਾਨ, ਤਰੁਣ ਚੌਹਾਨ, ਪ੍ਰਤੀਕ ਚੌਹਾਨ, ਸਦਰ ਬਾਜ਼ਾਰ, ਮਾਰਵਾੜ, ਪਿਲਾੜਾ, ਰਾਜਸਥਾਨ ਤੋਂ, ਪਿੰਡ ਸਾਵੰਤ ਖੇੜਾ, ਮੰਡੀ ਡੱਬਵਾਲੀ ਤੋਂ ਲਿਖਦੇ ਨੇ ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲੇਂਦਰ ਕੁਮਾਰ, ਕਨੇਰਾ ਮੁਹੱਲਾ, ਪਟਿਆਲਾ ਤੋਂ ਬੱਤਾ, ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼। ਅਤੇ ਅਗਲੇ ਸਾਥੀ ਨੇ ਪਿੰਡ ਤੇਜਾ ਮੋੜੀ ਅੰਬਾਲਾ ਤੋਂ ਬੰਸ਼ੀ ਲਾਲ ਸੰਧੂ, ਕਬੀਰ ਅਤੇ ਜੇਸਬੀਰ ਸੰਧੂ, ਨਾਲ ਹੀ ਵਰਨੀਤ ਅਤੇ

ਨਵਨੀਤ ਕੌਰ ਸੰਧੂ। ਇਸ ਦੇ ਨਾਲ ਹੀ ਅਗਲਾ ਮੈਸੇਜ ਹੈ ਜੀ, ਕ੍ਰਿਸ਼ਨ ਲਾਲ, ਰਾਜੂ, ਦੀਪੂ, ਸ਼ੀਤਲ, ਸ਼ਰਾਧਾ ਅਤੇ ਵਿਵਾਨ ਗੋਪਾਲ ਦਾ ਪਿੰਡ ਮੱਖਣਪੁਰ ਬਿਸ਼ਨਾ ਜੰਮੂ ਕਸ਼ਮੀਰ ਤੋਂ। ਅਲੀਕਾ ਤਹਿਸੀਲ ਡੱਬਾਲੀ ਤੋਂ ਰੂਪ ਸਿੰਘ ਲਖੋਤਰਾ, ਕਰਮਜੀਤ ਲਖੋਤਰਾ, ਸਰਬਜੀਤ ਲਖੋਤਰਾ, ਰਾਣੀ, ਸੋਨੂ ਅਤੇ ਰਜਨੀ। ਅਗਲੇ ਸਾਥੀ ਨੇ ਡੋਮਨ ਠਾਕੁਰ, ਸੁਮਨ ਠਾਕੁਰ, ਮਿਥਲੇਸ਼ ਠਾਕੁਰ, ਤਾਰਨੀ, ਸੂਰਜ, ਜੋਤੀ ਅਤੇ ਬਾਬੂ ਰਿਆਂਸ਼ ਠਾਕੁਰ, ਛੱਤੀਸਗੜ੍ਹ ਅਮਲੇਸ਼ਵਰ ਤੋਂ। ਮੇਨ ਬਾਜ਼ਾਰ ਮੰਡੀ ਲਾਧੋਕਾ, ਜ਼ਿਲ੍ਹਾ ਫਾਜ਼ਿਲਕਾ ਤੋਂ ਲਿਖਦੇ ਨੇ ਦੀਪਿਕਾ ਚਾਵਲਾ ਅਤੇ ਕਿਰਨਾ ਚਾਵਲਾ। ਦਿਲਾਵਰ ਖਾਨ, ਹਸੀਨਾ ਬਾਨੋ, ਐਲੀਜ਼ਾ ਨਾਇਬ ਅਤੇ ਲੱਡੂ, ਇਹ ਮੈਸੇਜ ਹੈ ਰਘੁਵੀਰ ਨਗਰ ਤੋਂ। ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ, ਮਹਿਰਾਜ ਜਹਾਂ, ਆਜ਼ਾਦ ਨਗਰ ਲਕਸਰ, ਹਰਿਦੁਆਰ ਉੱਤਰਾਖੰਡ ਤੋਂ। ਪਿੰਡ ਹੀਰਾਵਲੀ ਫਾਜ਼ਿਲਕਾ ਤੋਂ ਲਿਖਦੇ ਨੇ ਜੀ ਸੁਭਾਸ਼ ਗੋਦਾਰਾ, ਬਿਮਲਾ ਗੋਦਾਰਾ, ਇੰਦੂ, ਪਾਰਵਤੀ, ਹਿਮਾਂਸ਼ੂ ਗੋਦਾਰਾ, ਸਰਵਨ ਰਿਵਨਾ, ਹਜ਼ਾਰੀ ਲਾਲ ਸ਼ਰਮਾ, ਜਗਦੀਸ਼ ਸ਼ਰਮਾ ਅਤੇ ਬਲਵੰਤ ਸਿੰਘ। ਚੌਂਕ ਬਤੀਆ ਵਾਲਾ, ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਲਿਖਦੇ ਨੇ ਬਲਵਿੰਦਰ ਬਿੱਲਾ, ਮਾਧੋਪੁਰੀ, ਰਾਜ ਕੌਰ ਜੋਤੀ, ਗੋਲਡੀ ਬੱਬੂ ਤਿਵਾਨਾ ਅਤੇ USA ਤੋਂ ਰਾਮ ਲਾਲ ਖਰੋੜਾ। ਵਿਸ਼ਵਨਾਥ ਸਾਹੂ, ਪੰਕਜ ਸਾਹੂ, ਤਿਰੁਪਤੀ ਸਾਹੂ ਅਤੇ ਕੁੰਤੀ ਸਾਹੂ, ਇਹ ਲਿਖਦੇ ਨੇ ਲੱਛਣਪੁਰ ਛੱਤੀਸਗੜ੍ਹ ਤੋਂ। ਅਗਲੀ ਫਰਮਾਇਸ਼ ਹੈ ਸਵਰਨ ਸਿੰਘ, ਪਿੰਡ ਡੋਲੇਵਾਲਾ, ਜ਼ਿਲ੍ਹਾ ਮੋਗਾ ਤੋਂ ਦੀ। ਅਗਲੀ ਫਰਮਾਇਸ਼ ਆਈ ਹੈ ਜੀ ਬਾਲਕ੍ਰਿਸ਼ਨ ਸ਼ਰਮਾ, ਪਰਵੀਨ ਸ਼ਰਮਾ, ਮਨੀਸ਼ ਸ਼ਰਮਾ, ਰਾਹੁਲ ਸ਼ਰਮਾ ਦੀ, ਪਿੰਡ ਨੰਗਲ ਖੇੜਾ ਨੇੜੇ ਫਗਵਾੜਾ ਤੋਂ। ਨਿਸਾਰ ਸਲਮਾਨੀ, ਨੌਸ਼ਾਦ ਸਲਮਾਨੀ, ਬੇਬੀ ਆਲੀਆ ਅਤੇ ਆਯਾਨ ਬਾਬੂ, ਇਹ ਲਿਖਦੇ ਨੇ ਧਨੌਰੀ ਤੇਲੀਵਾਲਾ ਤੋਂ। ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਤੋਂ ਮੈਸੇਜ ਹੈ ਜਗਪਾਲ ਸਿੰਘ ਡਾਗਲਾ, ਹੈਪੀ ਡਾਗਲਾ, ਸ਼ੋਭਾ ਨਾਇਕ ਅਤੇ JS ਨਾਇਕ ਦਾ। ਹੀਰਾਬਾਗ ਜਗਰਾਓਂ ਤੋਂ ਮੈਸੇਜ ਹੈ ਜਗਦੀਸ਼ਪਾਲ ਮਹਿਤਾ, ਲੀਲਾਵਤੀ ਮਹਿਤਾ, ਹਰਦੀਪ ਪਾਲ ਮਹਿਤਾ, ਅੰਜੂ ਬਾਲਾ ਮਹਿਤਾ ਅਤੇ ਪਾਰੂਸ਼ੀ ਮਹਿਤਾ ਅਤੇ ਨਾਲ ਹੀ ਦੀਪਾਂਸ਼ੂ ਮਹਿਤਾ ਦਾ। ਗਰਸਾਨਾ ਰਾਜ ਤੋਂ ਲਿਖਦੇ ਨੇ ਜੀ ਗੁਰਤੇਜ ਔਲਖ, ਹਰਜੋਤ ਔਲਖ, ਨੂਰਜੋਤ ਔਲਖ, ਪਵਨਦੀਪ ਔਲਖ। ਗਾਓਂ ਉਗਾਲਾ, ਜ਼ਿਲ੍ਹਾ ਅੰਬਾਲਾ, ਹਰਿਆਣਾ ਤੋਂ ਮੈਸੇਜ ਹੈ ਰਜਿੰਦਰ ਕੁਮਾਰ, ਮਲਕੀਤ ਕੌਰ, ਆਰਤੀ, ਰਾਣੀ, ਰਾਘਵ ਅਤੇ ਹਰਮਨ ਦਾ। ਹਲਕਾ ਲਹਿਰਾ ਖਨੌਰੀ ਮੰਡੀ ਤੋਂ ਲਿਖਦੇ ਨੇ ਬਿੰਦੂ ਬੇਦੀ, ਬਲਵੀਰ ਸਿੰਘ ਅਰਨੋ ਅਤੇ ਕੌਮਰੇਡ ਹਰਭਜਨ ਸਿੰਘ। ਆਸ਼ਾ ਨਾਰੰਗ, ਸੋਨਾਲੀ ਅਤੇ ਸੁਰੇਸ਼ ਨਾਰੰਗ, ਇਹ ਮੈਸੇਜ ਲਿਖਦੇ ਨੇ ਜੀ ਸਹਾਰਨਪੁਰ ਤੋਂ ਸਾਥੀ। ਅਤੇ ਅਗਲੇ ਸਾਥੀ ਨੇ ਮਾਡਲ ਟਾਊਨ ਕਰਨਾਲ ਤੋਂ ਸੁਧੀਰ, ਨੂਤਨ, ਸੰਦੀਪ ਗੁਗਲਾਨੀ, ਜਗਮੋਹਨ ਪ੍ਰਜਾਪਤੀ, ਪ੍ਰਤਿਭਾ ਸ਼ਰਮਾ, ਕਿਰਨ ਠਾਕੁਰ, ਸੋਨੀਆ। ਕਾਲਕਾ ਤੋਂ ਮੀਨਾਕਸ਼ੀ ਤਿਵਾਰੀ, ਨਰਿੰਦਰ ਤਨੇਜਾ। ਪਿੰਡ ਬਿੱਲੀਮਾਰ ਜਲਾਲਦਾਬਾਦ ਤੋਂ ਲਿਖਦੇ ਨੇ ਪ੍ਰੇਮ ਖੁਰਾਨਾ, ਪਰਵੀਨ ਖੁਰਾਨਾ, ਅਲੀਸ਼ਾ ਖੁਰਾਨਾ, ਅਰਮਾਨ ਖੁਰਾਨਾ, ਰਕੇਸ਼ ਖੁਰਾਨਾ, ਮਮਤਾ ਅਨੰਨਿਆ ਅਤੇ ਅਨੁਸ਼ਕਾ ਖੁਰਾਨਾ। ਅਤੇ ਤਹਿਸੀਲ ਭੁਲਤ, ਜ਼ਿਲ੍ਹਾ ਕਪੂਰਥਲਾ ਤੋਂ ਲਿਖਦੇ ਨੇ ਚਮਨ ਲਾਲ ਗਾਂਧੀ, ਧਰਮਪਾਲ ਗਾਂਧੀ, ਦਾਨਿਸ਼ ਗਾਂਧੀ, ਵਨੀਤਾ ਗਾਂਧੀ ਅਤੇ ਕਸ਼ਿਸ਼ ਗਾਂਧੀ। ਆਓ ਫਿਰ ਇਹਨਾਂ ਸਭ ਦੀ ਰਲੀ ਮਿਲੀ ਪਸੰਦ ਦਾ ਪ੍ਰੋਗਰਾਮ ਦਾ ਅਖੀਰਲਾ ਗੀਤ ਹਾਜ਼ਰ ਕਰਦੇ ਹਾਂ। ਇਸ ਗੀਤ ਦੇ ਨਾਲ ਹੀ ਮੈਨੂੰ ਨਿਧੀ ਚੁਗਨੋ ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਦੇਣਾ। ਨਮਸਕਾਰ।

0: ਅੱਗੇ ਹੀ ਨੇ,
1: ਅੱਗੇ ਹੀ ਨੇ ਜੀ ਬਿਲਕੁਲ। ਔਰ ਦੇਖੋ ਤੁਹਾਨੂੰ ਯਾਦ ਹੈ ਜਦੋਂ ਸਿੰਦੂਰ ਆਪਰੇਸ਼ਨ ਹੋਇਆ ਸੀਗਾ, ਔਰ ਉਹਦੀਆਂ ਚੀਫ ਵੀ ਤਿੰਨੋ ਲੇਡੀਜ਼ ਸੀਗੀਆਂ, ਹੈਨਾ, ਔਰ ਉਹਨਾਂ ਨੇ ਕਮਾਂਡ ਸੰਭਾਲੀ ਸੀ, ਔਰ ਉਹ ਕਮਾਂਡ ਸੰਭਾਲਣ ਤੋਂ ਬਾਅਦ ਅਸੀਂ ਜਿੱਤ ਜਿਹੜੀ ਆ ਉਹ ਹਾਸਿਲ ਕੀਤੀ ਸੀ।
0: ਮਤਲਬ ਇਹਦਾ ਮਤਲਬ ਕਿ ਜਿਹੜੀ ਪਲੈਨਿੰਗ ਔਰਤਾਂ ਘਰ ਬੈਠੇ ਆਪਣੇ ਪਰਿਵਾਰ ਨੂੰ ਸੈੱਟ ਕਰਨ ਦੇ ਵਿੱਚ ਯੂਜ਼ ਕਰਦੀਆਂ ਨੇ, ਉਹਨਾਂ ਨੇ ਦੇਸ਼ ਨੂੰ ਸੈੱਟ ਕਰਨ ਦੇ ਵਿੱਚ ਉਹ ਯੂਜ਼ ਕੀਤੀ ਕਮਾਂਡ।
1: ਬਿਲਕੁਲ,
0: ਔਰਤਾਂ ਨੂੰ ਕਮਾਂਡ ਮਿਲੀ ਹੈ ਔਰ ਉਹਨਾਂ ਨੇ ਉਹਦੀ ਯੂਟੀਲਾਈਜੇਸ਼ਨ ਸਹੀ ਤਰੀਕੇ ਦੇ ਨਾਲ ਕਰ ਰਹੇ ਨੇ
1: ਜੀ। ਦੇਖੋ ਔਰ ਹੁਣੇ ਥੋੜੇ ਦਿਨ ਪਹਿਲਾਂ ਹੀ ਕ੍ਰਿਕਟ ਦੇ ਵਿੱਚ ਵੀ ਮੱਲਾਂ ਮਾਰੀਆਂ ਨੇ, ਹੈ ਨਾ, ਕ੍ਰਿਕਟ 'ਚ ਵੀ ਅਸੀਂ ਜਿੱਤ ਹਾਸਿਲ ਕੀਤੀ ਹੈ। ਔਰ ਦੇਖੋ ਵਾਕਈ ਹੀ ਜਿਹੜੀ ਇਹ ਇਨੋਵੇਸ਼ਨ ਵਾਲੀ ਤੁਸੀਂ ਗੱਲ ਕਰ ਰਹੇ ਹੋ ਔਰ ਟੈਕਨੋਲੋਜੀ ਦੀ ਗੱਲ ਕਰ ਰਹੇ ਹੋ, ਇਸ ਵੇਲੇ ਔਰਤ ਜਿਹੜੀ ਹੈ ਉਹ ਬਹੁਤ ਜ਼ਿਆਦਾ ਜਾਗਰੂਕ ਹੋ ਚੁੱਕੀ ਹੈ ਔਰ ਬਹੁਤ ਸਾਰੇ ਮੁਕਾਮ ਜਿਹੜੇ ਨੇ ਇਸ ਕਰਕੇ ਹਾਸਿਲ ਕਰ ਰਹੀ ਹੈ ਕਿਉਂਕਿ ਉਹ ਟੈਕਨੋਲੋਜੀ ਦੇ ਨਾਲ ਜੁੜ ਰਹੀ ਹੈ, ਜਿਹੜੀ ਨਵੀਂ ਨਵੀਂ ਰੋਜ਼ ਰੋਜ਼ ਤਕਨੀਕਾਂ ਆ ਰਹੀਆਂ ਨੇ। ਦੇਖੋ ਜੀ, ਚਾਹੀਦਾ ਤਾਂ ਇਹ ਹੈ ਕਿ ਸਾਨੂੰ ਹੋਰ ਆਪਣੀ ਕੁੜੀਆਂ ਨੂੰ ਅੱਗੇ ਵਧਣ ਦੇਣਾ ਚਾਹੀਦਾ, ਜਿਹੜੇ ਵੀ ਪਾਸੇ ਉਹ ਜਾਣਾ ਚਾਹੁੰਦੀਆਂ ਨੇ ਉਹਨਾਂ ਨੂੰ ਉਸ ਪਾਸੇ ਜ਼ਰੂਰ ਭੇਜਣਾ ਚਾਹੀਦਾ।
0: ਕੋਈ ਟਾਈਮ ਹੁੰਦਾ ਸੀ ਪ੍ਰਭਜੋਤ ਜੀ ਜਦੋਂ ਘਰ ਦੇ ਇਸ ਚੀਜ਼ ਲਈ ਹਾਮੀ ਨਹੀਂ ਭਰਦੇ ਸੀ, ਪਰ ਅੱਜ ਕੱਲ੍ਹ ਦੇ ਪੇਰੈਂਟਸ ਵੀ ਬਹੁਤ ਹੀ ਉਹਨਾਂ ਨੂੰ ਵੀ ਬਹੁਤ ਸ਼ਾਬਾਸ਼ੀ ਦੇ ਪਾਤਰ ਨੇ ਉਹ ਵੀ ਕਿ ਉਹ ਖੁਦ ਆਪਣੀਆਂ ਧੀਆਂ ਨੂੰ ਅੱਗੇ ਲੈ ਕੇ ਜਾ ਰਹੇ ਨੇ। ਜਿੱਦਾਂ ਮਾਵਾਂ ਨੂੰ ਆਪਾਂ ਕਾਫੀ ਵਾਰ ਰਸਤੇ 'ਚ ਵੀ ਤੁਸੀਂ ਦੇਖਦੇ ਹੋਵੋਗੇ ਸ਼ਾਮ ਵੇਲੇ ਕਿ ਮਾਵਾਂ ਕੋਈ ਟਿਊਸ਼ਨਸ ਤੇ ਲੈ ਕੇ ਜਾ ਰਹੀਆਂ ਨੇ, ਕੋਈ ਐਕਸਟਰਾ ਐਕਟੀਵਿਟੀ ਕਰਵਾਉਣ ਦੇ ਵਿੱਚ ਮਾਵਾਂ ਦਾ ਬਹੁਤ ਜ਼ਿਆਦਾ ਯੋਗਦਾਨ ਹੈ, ਔਰ ਉਹ ਚਾਹੁੰਦੀਆਂ ਨੇ ਕਿ ਕਿਤੇ ਅਗਰ ਉਹਨਾਂ ਦੇ ਕੋਈ ਸੁਪਨੇ ਨਹੀਂ ਪੂਰੇ ਹੋਏ ਉਹ ਉਹਨਾਂ ਦੀ ਧੀ ਰਾਣੀ ਪੂਰੀ ਕਰੇ।
1: ਬਿਲਕੁਲ ਜੀ, ਔਰ ਦੇਖੋ ਜਿਹੜੀ ਜੇ ਅਸੀਂ ਸਪੇਸ ਦੀ ਗੱਲ ਕਰਦੇ ਹਾਂ ਤੇ ਉੱਥੇ ਇਸਰੋ ਦੇ ਵਿੱਚ ਵੀ ਬਹੁਤ ਸਾਰੀਆਂ ਸਾਇੰਟਿਸਟ ਜਿਹੜੀਆਂ ਨੇ ਉਹ ਲੇਡੀਜ਼ ਨੇ, ਉਹ ਲੇਡੀਜ਼ ਉੱਥੇ ਤੱਕ ਕੁੜੀਆਂ ਜਿਹੜੀਆਂ ਚਿੜੀਆਂ ਨੇ ਸਾਡੀਆਂ ਉੱਥੇ ਤੱਕ ਤਾਂ ਹੀ ਪਹੁੰਚੀਆਂ ਨੇ ਜੇ ਅਸੀਂ ਉਹਨਾਂ ਨੂੰ ਮੁਕਾਮ ਦਿੱਤਾ, ਉਹਨਾਂ ਨੂੰ ਅਸੀਂ ਹੱਥ ਫੜਿਆ ਪੇਰੈਂਟਸ ਨੇ ਖਾਸ ਕਰਕੇ ਕਿ ਤੁਸੀਂ ਅੱਗੇ ਵਧੋ ਅਸੀਂ ਤੁਹਾਡੇ ਨਾਲ ਹਾਂ।
0: ਸ਼ੁਰੂਆਤ ਘਰੋਂ ਹੁੰਦੀ ਹੈ ਨਾ, ਜੇ ਸਾਨੂੰ ਸਾਡੇ ਘਰਦਿਆਂ ਦੀ ਸਪੋਰਟ ਨਹੀਂ ਹੋਏਗੀ, ਅਸੀਂ ਜਿੰਨਾ ਮਰਜ਼ੀ ਅੱਗੇ ਵਧਣ ਦਾ ਸਾਡੇ ਅੰਦਰ ਜਜ਼ਬਾ ਹੋਵੇ, ਸਾਡੇ ਅੰਦਰ ਉਹ ਜਨੂਨ ਹੋਵੇ, ਪਰ ਕਿਧਰੇ ਨਾ ਕਿਧਰੇ ਅਸੀਂ ਪਿੱਛੇ ਰਹਿ ਜਾਵਾਂਗੇ। ਤੋ ਤਾੜੀ ਦੋਨੋਂ ਹੱਥਾਂ ਨਾਲ ਇਕੱਠੇ ਹੀ ਵੱਜਦੀ ਹੈ, ਔਰ ਇਸੇ ਤਰੀਕੇ ਦੇ ਨਾਲ ਔਰਤਾਂ ਨੇ ਇੱਕ ਜਿੱਦਾਂ ਕਹਿੰਦੇ ਨਾ ਆਪਾਂ, ਤੁਸੀਂ ਅੱਜ ਕੱਲ੍ਹ ਸੁਣਦੇ ਹੋਵੋਗੇ, ਵੈਸੇ ਤਾਂ ਬੜੀ ਦੇਰ ਤੋਂ ਟਰਮ ਚੱਲੀ ਜਾ ਰਹੀ ਹੈ ਓਜ਼ੋਨ,
1: ਹੈ ਨਾ,
0: ਕਿ ਭਾਰਤ ਦੇ ਉੱਤੇ ਨਹੀਂ ਪੂਰੀ ਦੁਨੀਆ ਦੇ ਉੱਤੇ ਓਜ਼ੋਨ ਲੇਅਰ ਛਾ ਰਹੀ ਹੈ, ਔਰ ਇਹ ਇੱਕ ਤਰੀਕੇ ਦੀ ਮਾੜੀ ਗੱਲ ਹੀ ਹੈ ਕਿ ਪੋਲਿਊਸ਼ਨ ਬਹੁਤ ਜ਼ਿਆਦਾ ਵੱਧ ਰਿਹਾ।
1: ਬਿਲਕੁਲ ਜੀ, ਔਰ ਦੇਖੋ ਅੱਜ ਦਾ ਦਿਨ ਵੀ ਇਹ ਖਾਸ ਦਿਨ ਅਸੀਂ ਇਹ ਵੀ ਮਨਾ ਰਹੇ ਹਾਂ
0: ਜੀ, ਪ੍ਰੈਜ਼ਰਵੇਸ਼ਨ ਆਫ ਓਜ਼ੋਨ ਲੇਅਰ
1: ਜੀ,
0: ਔਰ ਇਹਦਾ ਕਰ ਕਿੱਦਾਂ ਸਕਦੇ ਹਾਂ ਕਿ ਅਸੀਂ ਪੋਲਿਊਸ਼ਨ ਨੂੰ ਵੀ, ਸਾਡਾ ਤਾਂ ਅਸੀਂ ਸਾਡੇ ਹੱਥ ਵਸ ਇਹੀ ਹੈ ਕਿ ਅਸੀਂ ਪੋਲਿਊਸ਼ਨ ਨੂੰ ਕੰਟਰੋਲ ਕਰੀਏ
1: ਜੀ,
0: ਔਰ ਜਦੋਂ ਅਸੀਂ ਪੋਲਿਊਸ਼ਨ ਨੂੰ ਕੰਟਰੋਲ ਕਰਾਂਗੇ ਜਿਵੇਂ ਅਸੀਂ ਲਾਈਟਾਂ ਤੇ ਖੜੇ ਹੁੰਦੇ ਹਾਂ, ਤੇ ਉਸ ਵੇਲੇ ਸਾਨੂੰ ਪਤਾ ਕਿ ਸਾਡੀ ਵਾਰੀ ਰੁਕ ਕੇ ਆਉਣੀ ਹੈ, ਤੇ ਉਦੋਂ ਅਸੀਂ ਆਪਣਾ ਇੰਜਨ ਆਫ ਕਰ ਦਈਏ, ਤੇ ਕੁਝ ਵੀ ਅਸੀਂ ਇੱਦਾਂ ਦਾ ਕਰੀਏ ਕਿ ਜਿਹਦੇ ਨਾਲ ਸਾਨੂੰ ਮਤਲਬ ਜਿੱਦਾਂ ਆਪਾਂ ਕਹਿੰਦੇ ਹਾਂ ਨਾ ਕਿ ਬੈਨੀਫਿਟ ਹੀ ਮਿਲ ਜਾਵੇ। ਕਿੰਨੇ ਇੱਦਾਂ ਦੇ ਗੀਤ ਸੰਗੀਤ ਵੀ ਸਾਡੇ ਕੋਲ ਅਵੇਲੇਬਲ ਨੇ, ਸਾਡੇ ਖਜ਼ਾਨੇ 'ਚ ਇੱਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ, ਸਾਡੀਆਂ ਔਰਤਾਂ ਜਿਹੜੀਆਂ ਨੇ ਉਹ ਸ਼ੋਅ ਕਰਦੀਆਂ ਨੇ ਕਿ ਅਸੀਂ ਕਿੱਥੇ ਕਿੱਥੇ ਕਿੱਥੇ ਪਹੁੰਚ ਚੁੱਕੇ ਹਾਂ, ਹੈ ਨਾ। ਔਰ ਇਹ ਜਿਹੜੀ ਓਜ਼ੋਨ ਲੇਅਰ ਦੀ ਗੱਲ ਹੈ ਨਾ, ਇਹਨੂੰ ਬਚਾਉਣ ਦੇ ਵਿੱਚ ਵੀ ਸਾਡਾ ਕੀ ਕਹਿੰਦੇ, ਇਹਨੂੰ ਬਚਾਉਣ ਦੇ ਵਿੱਚ ਵੀ ਸਾਡਾ ਔਰਤਾਂ ਬਹੁਤ ਮੱਲਾਂ ਮਾਰੀਆਂ ਨੇ, ਕਿਉਂਕਿ ਸਾਇੰਟਿਸਟ ਵੀ ਅੱਜ ਕੱਲ੍ਹ ਔਰਤਾਂ ਹੀ ਨੇ ਨਾ
1: ਜੀ। ਜੀ, ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਬਹੁਤ ਸਾਰੀਆਂ ਜਿਹੜੀਆਂ ਔਰਤਾਂ ਨੇ ਉਹ ਸਾਇੰਟਿਸਟ ਨੇ ਇਸਰੋ ਦੇ ਵਿੱਚ, ਹੈ ਨਾ। ਔਰ ਦੇਖੋ ਬੜੀਆਂ ਸਾਰੀਆਂ ਗੱਲਾਂ ਬਾਤਾਂ ਹੋ ਗਈਆਂ ਨੇ, ਤੇ ਛੋਟਾ ਜਿਹਾ ਇੱਕ ਗੀਤ ਸੁਣ ਲਈ ਪਹਿਲਾਂ।
0: ਬਿਲਕੁਲ ਜੀ, ਜੀ।

0: जी बहुत ही खूबसूरत गीत तो बाद असी फिर हाजिर अपना प्रोग्राम वजदे बड़े लैके
1: जी जी और जिदा असी कहंदे आ कि असी वख-वख सिलसिले लैके अपने स्रोतियां नाल रूबरू हुंदे आ उदों अज बुधवार दा दिन जिहड़ा साडा एक खास सिलसिला हुंदा मेरी कलम तों
0: जी
1: ते मेरी कलम तों असी साडी कोशिश हुंदी है कि कदी कविता कदी कहानी जिहड़े साडे लिखणा चाहुंदे ने उहनां वल्लों लिखी होई उहनां वल्लों बोली गई असी इत्थे सुणाईए
0: बिल्कुल जी देखो इह वी गल उही आ गई ना कि औरतां जिहड़ियां ने उह क्रिएटिव दे क्रिएटिव राइटिंग दे विच भी किन्ना ज्यादा मल्ला मार रही ने इस टाइम बहुत उच्चे उच्चे मुकाम ते साडियां जिहड़ियां भैणां ने ओह पहुंची हुई ने और देखो असीं अपने सुनन वालियां भैणां नूं भी जरूर कहांगे कि कुछ ना कुछ जिहड़ा है ओह लिखदे रहा करो चाहे तुसीं अपने रोजमर्रा दी जिंदगी दे विच जो कुछ भी कीता है ओह इक डायरी लगा लो ओहदे विच लिखो है ना
1: प्रभजोत जी ऐसे ही मैं किसी लिखारी मैम दे नाल गल कर रही सी
0: जी
1: उन्होंने बड़ी सोहनी गल कही मैं कहा तुसी किद्दां लिखदे हो किद्दां मतलब थानू आंदा कहंदे वैसे उन्होंने दो लाइना च गल कीती कहंदे यूं तो मुझे लिखने का शौक नहीं पर कभी कभी कलम खुद अल्फाज से टकरा जाती है
0: बहुत खूब जी
1: ਤੇ ਉਹਨਾਂ ਦੇ ਵੱਲੋਂ ਕਈ ਗੱਲ ਮੈਂ ਬੜੇ ਧਿਆਨ ਨਾਲ ਦਿਮਾਗ ਚ ਪਾਈ ਮੈਂ ਕਿਹਾ ਗੱਲ ਤੇ ਸਹੀ ਹੈ
0: ਜੀ
1: ਤੇ ਅੱਜ ਫਿਰ ਅਸੀਂ ਮੇਰੀ ਕਲਮ ਤੋਂ ਅਨੁਵਾਨ ਤਹਿਤ ਕਵਿਤਾ ਪਾਠ ਸੁਣਦੇ ਹਾਂ ਕੁਲਵਿੰਦਰ ਚਾਵਲਾ ਜੀ ਦੀ ਆਵਾਜ਼ ਚ ਔਰ ਇਹ ਸਾਡਾ ਨਾਲ ਹੀ ਲਾਈਵ ਵੀ ਹੋਏਗਾ ਸਾਡੇ
0: ਯੂਟਿਊਬ ਚੈਨਲ ਤੇ ਜੀ ਸੁਣੀਏ ਫਿਰ ਆਪਾਂ ਇਹ
2: ਜੀ ਮੈਂ ਕੁਲਵਿੰਦਰ ਚਾਵਲਾ ਲੈ ਕੇ ਹਾਜ਼ਰ ਹਾਂ ਕੁਝ ਨਜ਼ਮਾਂ ਪਹਿਲੀ ਨਜ਼ਮ ਹੈ ਔਰਤ ਜਦੋਂ ਚੁੱਪ ਤੋੜਦੀ ਹੈ ਔਰਤ ਜਦੋਂ ਚੁੱਪ ਤੋੜਦੀ ਹੈ ਤਾਂ ਸਿਰਫ ਇੱਕ ਆਵਾਜ਼ ਪੈਦਾ ਨਹੀਂ ਹੁੰਦੀ ਲੰਮੇ ਸਮੇਂ ਤੋਂ ਪਿਆ ਬੰਦ ਪਿਆ ਇੱਕ ਦਰਵਾਜ਼ਾ ਖੁੱਲ੍ਹਦਾ ਹੈ ਔਰਤ ਜਦੋਂ ਚੁੱਪ ਤੋੜਦੀ ਹੈ ਤਾਂ ਸਿਰਫ ਇੱਕ ਆਵਾਜ਼ ਪੈਦਾ ਨਹੀਂ ਹੁੰਦੀ ਲੰਮੇ ਸਮੇਂ ਤੋਂ ਬੰਦ ਪਿਆ ਇੱਕ ਦਰਵਾਜ਼ਾ ਖੁੱਲ੍ਹਦਾ ਹੈ ਔਰਤ ਦੀ ਚੁੱਪ ਨੂੰ ਅਕਸਰ ਸਹਿਣਸ਼ੀਲਤਾ ਕਿਹਾ ਗਿਆ ਹੈ ਉਸ ਦੇ ਸਮਝੌਤੇ ਨੂੰ ਸੰਸਕਾਰ ਉਸ ਦੇ ਹੰਝੂਆਂ ਨੂੰ ਕਮਜ਼ੋਰੀ ਅਤੇ ਉਸ ਦੇ ਸਵਾਲਾਂ ਨੂੰ ਬਗਾਵਤ ਦਾ ਨਾਂ ਦਿੱਤਾ ਗਿਆ ਹੈ ਪਰ ਚੁੱਪ ਦੇ ਅੰਦਰ ਵੀ ਇੱਕ ਪੂਰਾ ਸੰਵਾਦ ਚੱਲਦਾ ਰਹਿੰਦਾ ਹੈ ਔਰਤ ਦੇ ਮਨ ਅੰਦਰ ਇੱਕ ਦੀਵਾ ਬਲਦਾ ਰਹਿੰਦਾ ਹੈ ਉਹ ਸਾਲਾਂ ਤੱਕ ਆਪਣੇ ਅੰਦਰ ਸ਼ਬਦ ਇਕੱਠੇ ਕਰਦੀ ਹੈ ਆਪਣੇ ਜ਼ਖਮਾਂ ਨੂੰ ਸਿਉਂਦੀ ਹੈ ਅਤੇ ਫਿਰ ਇੱਕ ਦਿਨ ਉਸ ਦੇ ਹੋਠਾਂ ਉੱਤੇ ਆਇਆ ਇੱਕ ਸੱਚ ਕਈ ਝੂਠੀਆਂ ਕੰਧਾਂ ਹਿਲਾ ਦਿੰਦਾ ਹੈ ਕਈ ਬੰਦ ਦਰਵਾਜ਼ਿਆਂ ਨੂੰ ਅਚਨਚੇਤੀ ਖੋਲ੍ਹ ਦਿੰਦਾ ਹੈ ਔਰਤ ਜਦੋਂ ਚੁੱਪ ਤੋੜਦੀ ਹੈ ਤਾਂ ਉਹ ਕਿਸੇ ਦੇ ਵਿਰੁੱਧ ਨਹੀਂ ਹੁੰਦੀ ਔਰਤ ਜਦੋਂ ਚੁੱਪ ਤੋੜਦੀ ਹੈ ਤਾਂ ਉਹ ਕਿਸੇ ਦੇ ਵਿਰੁੱਧ ਨਹੀਂ ਹੁੰਦੀ ਉਹ ਆਪਣੇ ਹੱਕ ਵਿੱਚ ਖੜੀ ਹੁੰਦੀ ਹੈ ਆਪਣੇ ਸੱਚ ਨਾਲ ਜੁੜੀ ਹੁੰਦੀ ਹੈ ਉਸਨੇ ਸਹਿਆ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਸਦਾ ਸਹਿੰਦੀ ਰਹੇਗੀ ਹਰ ਦਰਦ ਨੂੰ ਚੁੱਪਚਾਪ ਪੀਂਦੀ ਰਹੇਗੀ ਔਰਤ ਮਾਫ਼ ਕਰਦੀ ਹੈ ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਉਸ ਦੇ ਜ਼ਖਮਾਂ ਦਾ ਕੋਈ ਇਤਿਹਾਸ ਨਹੀਂ ਉਸ ਦੇ ਦਰਦ ਦੀ ਕੋਈ ਆਵਾਜ਼ ਨਹੀਂ ਜਦੋਂ ਔਰਤ ਆਪਣੀ ਚੁੱਪ ਨੂੰ ਆਵਾਜ਼ ਦਿੰਦੀ ਹੈ ਉਹੀ ਆਵਾਜ਼ ਉਸਦੀ ਪਛਾਣ ਬਣ ਜਾਂਦੀ ਹੈ ਉਸਦੀ ਉਡਾਣ ਬਣ ਜਾਂਦੀ ਹੈ ਕਿਉਂਕਿ ਔਰਤ ਦੀ ਚੁੱਪ ਹਮੇਸ਼ਾ ਸਹਿਮਤੀ ਨਹੀਂ ਹੁੰਦੀ ਉਹ ਤੂਫਾਨ ਤੋਂ ਪਹਿਲਾਂ ਦੀ ਖਾਮੋਸ਼ੀ ਹੁੰਦੀ ਹੈ ਜਦੋਂ ਔਰਤ ਚੁੱਪ ਤੋੜਦੀ ਹੈ ਤਾਂ ਸਿਰਫ ਉਸਦੀ ਜ਼ਿੰਦਗੀ ਨਹੀਂ ਬਦਲਦੀ ਉਹ ਪੂਰੇ ਸਮਾਜ ਦੀ ਸੋਚ ਹਿਲਾ ਦਿੰਦੀ ਹੈ ਕਿਉਂਕਿ ਉਸ ਵਕਤ ਉਹ ਸਿਰਫ ਬੋਲਦੀ ਹੀ ਨਹੀਂ ਇੱਕ ਨਵਾਂ ਇਤਿਹਾਸ ਲਿਖ ਰਹੀ ਹੁੰਦੀ ਹੈ ਇੱਕ ਨਵਾਂ ਇਤਿਹਾਸ ਲਿਖ ਰਹੀ ਹੁੰਦੀ ਹੈ ਅਗਲੀ ਨਜ਼ਮ ਹੈ ਜੀ ਪਤਾ ਬਦਲਦੀ ਕੁਦਰਤ ਕੰਕਰੀਟ ਦਾ ਜੰਗਲ ਉਸਾਰਨ ਲਈ ਹਰ ਰੋਜ਼ ਇੱਕ ਹਰਾ ਜੰਗਲ ਡਿੱਗਦਾ ਹੈ ਕੰਕਰੀਟ ਦਾ ਜੰਗਲ ਉਸਾਰਨ ਲਈ ਹਰ ਰੋਜ਼ ਇੱਕ ਹਰਾ ਜੰਗਲ ਡਿੱਗਦਾ ਹੈ ਜੋ ਆਪਣੇ

ਸਿਰ ਉੱਤੇ ਛੱਤ ਦਾ ਸੁਪਨਾ ਸਜਾਉਂਦੇ ਹਨ। ਉਹਨਾਂ ਦੀਆਂ ਅੱਖਾਂ ਵਿੱਚ ਚਮਕ ਹੁੰਦੀ ਹੈ, ਪਰ ਉਸੇ ਧਰਤੀ ਦੀਆਂ ਡੂੰਘੀਆਂ ਤਹਾਂ ਵਿੱਚ ਇੱਕ ਅਣਸੁਣਿਆ ਸੋਗ ਉਤਰਦਾ ਹੈ। ਹਰ ਨਵਾਂ ਘਰ ਕਿਸੇ ਨਾ ਕਿਸੇ ਆਲ੍ਹਣੇ ਦੀ ਕੀਮਤ 'ਤੇ ਖੜ੍ਹਾ ਹੁੰਦਾ ਹੈ। ਉਸਾਰੀ ਦੇ ਸ਼ੋਰ ਵਿੱਚ ਵੀ ਧਰਤੀ ਸੁਣ ਲੈਂਦੀ ਹੈ ਬੇਘਰ ਹੋਏ ਪੰਛੀਆਂ ਦੀਆਂ ਚੀਕਾਂ। ਉਸਾਰੀ ਦੇ ਸ਼ੋਰ ਵਿੱਚ ਵੀ ਧਰਤੀ ਸੁਣ ਲੈਂਦੀ ਹੈ ਬੇਘਰ ਹੋਏ ਪੰਛੀਆਂ ਦੀਆਂ ਚੀਕਾਂ। ਮਨੁੱਖ ਅਕਸਰ ਭੁੱਲ ਜਾਂਦਾ ਹੈ ਕੁਦਰਤ ਕਦੇ ਬੇਘਰ ਨਹੀਂ ਹੁੰਦੀ। ਮਨੁੱਖ ਅਕਸਰ ਭੁੱਲ ਜਾਂਦਾ ਹੈ ਕੁਦਰਤ ਕਦੇ ਬੇਘਰ ਨਹੀਂ ਹੁੰਦੀ। ਉਹ ਸਿਰਫ ਆਪਣਾ ਪਤਾ ਬਦਲ ਲੈਂਦੀ ਹੈ। ਜਦੋਂ ਕੁਦਰਤ ਪਤਾ ਬਦਲਦੀ ਹੈ ਨਕਸ਼ੇ ਨਹੀਂ ਮੌਸਮ ਬਦਲ ਜਾਂਦੇ ਨੇ। ਕੁਦਰਤ ਜਦੋਂ ਪਤਾ ਬਦਲਦੀ ਹੈ ਤਾਂ ਨਕਸ਼ੇ ਨਹੀਂ ਮੌਸਮ ਬਦਲ ਜਾਂਦੇ ਨੇ। ਫਿਰ ਇੱਕ ਦਿਨ ਸਾਫ਼ ਹਵਾ ਸਭ ਤੋਂ ਵੱਡੀ ਦੌਲਤ ਹੋਵੇਗੀ। ਵਿਹੜੇ ਵਿੱਚ ਰੁੱਖ ਦੀ ਛਾਂ, ਇੱਕ ਪੰਛੀ ਦੀ ਚਹਿਕ ਅਤੇ ਇੱਕ ਡੂੰਘਾ ਸਾਹ ਵਿਲਾਸਤਾ ਨਹੀਂ ਬਚੀ ਹੋਈ ਦੁਨੀਆ ਦੀ ਨਿਸ਼ਾਨੀ ਹੋਵੇਗੀ। ਜਦੋਂ ਕੁਦਰਤ ਆਖਰੀ ਵਾਰ ਆਪਣਾ ਪਤਾ ਬਦਲੇਗੀ, ਮਨੁੱਖ ਕੋਲ ਸ਼ਾਇਦ ਰਹਿਣ ਲਈ ਕੋਈ ਥਾਂ ਹੀ ਨਹੀਂ ਬਚੇਗੀ। ਮਨੁੱਖ ਕੋਲ ਸ਼ਾਇਦ ਰਹਿਣ ਲਈ ਕੋਈ ਥਾਂ ਹੀ ਨਹੀਂ ਬਚੇਗੀ। ਅਗਲੀ ਨਜ਼ਮ ਹੈ ਜੀ ਉਡਕਾਵਾਂ। ਅੱਜ ਮੁੱਦਤ ਬਾਅਦ ਬਨੇਰੇ ਉੱਤੇ ਆ ਕੇ ਬੈਠੇ ਕਾਂ ਨੂੰ ਵੇਖ ਕੇ ਮੈਨੂੰ ਕਿਸੇ ਪ੍ਰਾਹੁਣੇ ਦੇ ਆਉਣ ਜਿੰਨਾ ਚਾਅ ਚੜਿਆ। ਮੁੱਦਤਾਂ ਪੁਰਾਣੀ ਮਾਨਤਾ ਨੇ ਮੁੜ ਆ ਫੜਿਆ, ਇੱਕ ਆਸ ਬੱਝੀ। ਕਾਂ ਨੂੰ ਮੈਂ ਬੜੀ ਨੀਝ ਨਾਲ ਤੱਕਿਆ। ਯਾਦਾਂ ਦੀ ਬੁੱਕਲ ਵਿੱਚ ਬੈਠਾ ਇੱਕ ਗੀਤ ਬੁੱਲਾਂ 'ਤੇ ਆ ਕੇ ਅਟਕਿਆ। ਮੈਂ ਨੱਸ ਕੇ ਰਸੋਈ 'ਚ ਗਈ, ਘਿਓ ਪਾ ਕੇ ਚੂਰੀ ਕੁੱਟ ਲਈ। ਬਾਹਰ ਆਈ ਤਾਂ ਬਨੇਰਾ ਖਾਲੀ ਸੀ। ਬਾਹਰ ਆਈ ਤਾਂ ਬਨੇਰਾ ਖਾਲੀ ਸੀ। ਬਿਨਾਂ ਕਿਸੇ ਦਾ ਸੁੱਖ ਸੁਨੇਹਾ ਦਿੱਤੇ, ਬਿਨਾਂ ਕਿਸੇ ਆਉਣ ਦੀ ਆਸ ਦਿੱਤੇ ਕਾਂ ਉੱਡ ਗਿਆ ਸੀ। ਭੁੱਲ ਗਈ ਸਾਂ ਮੈਂ, ਸਮਾਂ ਬਦਲ ਗਿਆ ਹੈ। ਕਾਂ ਵੀ ਜਾਣਦਾ ਹੈ ਉਸਦਾ ਪਿਤਾ ਪੁਰਖੀ ਕੰਮ ਹੁਣ ਇੱਕ ਮੋਬਾਈਲ ਐਪ ਨੇ ਸੰਭਾਲ ਲਿਆ ਹੈ। ਮੈਂ ਵੀ ਸਭ ਦੀ ਖੈਰ ਖਬਰ ਜਾਣਨ ਲਈ ਫੋਨ ਉੱਤੇ ਵਟਸਐਪ ਖੋਲ੍ਹਿਆ ਹੈ। ਮੈਂ ਵੀ ਸਭ ਦੀ ਖਬਰ ਜਾਣਨ ਲਈ ਫੋਨ ਉੱਤੇ ਵਟਸਐਪ ਖੋਲ੍ਹਿਆ ਹੈ। ਅਗਲੀ ਨਜ਼ਮ ਹੈ ਜੀ ਗੁਰਮੁਖੀ। ਮੇਰੀ ਦਾਦੀ ਭਾਵੇਂ ਕੋਈ ਅੱਖਰ ਨਹੀਂ ਸੀ ਉਠਾਲ ਸਕਦੀ। ਮੇਰੀ ਦਾਦੀ ਭਾਵੇਂ ਕੋਈ ਅੱਖਰ ਨਹੀਂ ਸੀ ਉਠਾਲ ਸਕਦੀ, ਪਰ 35 ਅੱਖਰੀ ਵਿੱਚ ਉਸਦੀ ਜਾਨ ਵਸਦੀ। ਪਰ 35 ਅੱਖਰੀ ਵਿੱਚ ਉਸਦੀ ਜਾਨ ਵਸਦੀ। ਉਹ ਸੜਕ ਉੱਤੇ ਡਿੱਗੇ ਹਰ ਉਸ ਕਾਗਜ਼ ਨੂੰ ਚੁੱਕਦੀ ਜਿਸ ਉੱਤੇ ਉਸਨੂੰ ਗੁਰਮੁਖੀ ਲਿਖੀ ਦਿਸਦੀ। ਦਾਦੀ ਉਸ ਕਾਗਜ਼ ਨੂੰ ਪਲੂਸਦੀ, ਮੱਥਾ ਟੇਕਦੀ, ਤਹਿ ਲਾਉਂਦੀ, ਆਪਣੇ ਪਲੰਗ ਪਿਛਲੀ ਕਾਣਸ ਦੇ ਉੱਤੇ ਟਿਕਾਉਂਦੀ। ਉਹ ਆਖਦੀ, ਗੁਰਮੁਖੀ ਮੇਰੇ ਗੁਰੂ ਦੀ ਉਚਰੀ ਏ। ਉਹ ਆਖਦੀ, ਗੁਰਮੁਖੀ ਮੇਰੇ ਗੁਰੂ ਦੀ ਉਚਰੀ ਏ, ਇਸਦੇ ਹਰ ਅੱਖਰ ਉੱਤੇ ਮੇਰੇ ਗੁਰੂ ਦੀ ਮੋਹਰ ਏ। ਉਹ ਆਖਦੀ, ਗੁਰਮੁਖੀ ਮੇਰੇ ਗੁਰੂ ਦੀ ਉਚਰੀ ਏ, ਇਸਦੇ ਹਰ ਅੱਖਰ ਉੱਤੇ ਮੇਰੇ ਗੁਰੂ ਦੀ ਮੋਹਰ ਏ। ਸਾਨੂੰ ਸਮਝਣਾ ਚਾਹੀਦਾ ਪੰਜਾਬੀ ਸਿਰਫ ਭਾਸ਼ਾ ਨਹੀਂ ਸਾਡੀ ਵਿਰਾਸਤ ਹੈ ਜਿਸ ਦਾ ਭਵਿੱਖ ਹੁਣ ਸਾਡੇ ਹੱਥ ਵਿੱਚ ਹੈ। ਕਾਗਜ਼ ਘੱਟ ਰਹੇ ਨੇ ਪਰ ਸਕਰੀਨਾਂ ਵੱਧ ਰਹੀਆਂ ਨੇ। ਜੇ ਡਿਜੀਟਲ ਸਿਆਹੀ ਨਹੀਂ ਵਰਤਾਂਗੇ ਤਾਂ ਸਾਡੀ ਵਿਰਾਸਤ ਫੁੱਟਨੋਟ ਬਣ ਜਾਏਗੀ। ਸਮਾਂ ਰਹਿੰਦਿਆਂ ਸਮੇਂ ਦੀ ਨਬਜ਼ ਪਛਾਣੀਏ, ਸੋਚ ਦੇ ਭਾਂਡੇ ਨੂੰ ਹੰਗਾਲੀਏ, ਪੰਜਾਬੀ ਲਿਖਤਾਂ ਦਾ ਆਧੁਨਿਕੀਕਰਨ ਕਰੀਏ, ਗੁਰਮੁਖੀ ਨੂੰ ਸਕਰੀਨ 'ਤੇ ਲਿਆਈਏ, ਇਸ ਵਿਰਾਸਤ ਨੂੰ ਆਪਣੀਆਂ ਆਉਣ ਵਾਲੀਆਂ ਨਸਲਾਂ ਲਈ ਬਚਾਈਏ। ਨਜ਼ਮ ਹੈ ਜੀ ਠੰਡੇ ਬੁਰਜ ਤੋਂ। ਸ਼ਹੀਦੀ ਦਿਨਾਂ ਦੇ ਚਲਦਿਆਂ ਨਤਮਸਤਕ ਹੋਣ ਲਈ ਫਤਿਹਗੜ੍ਹ ਸਾਹਿਬ ਪਹੁੰਚੇ ਹਾਂ। ਸ਼ਹੀਦੀ ਦਿਨਾਂ ਦੇ ਚਲਦਿਆਂ ਨਤਮਸਤਕ ਹੋਣ ਲਈ ਫਤਿਹਗੜ੍ਹ ਸਾਹਿਬ ਪਹੁੰਚੇ ਹਾਂ। ਠੰਡੇ ਬੁਰਜ ਦੀ ਉਤਲੀ ਮੰਜ਼ਲ ਉੱਤੇ ਖੜ੍ਹੇ ਹਾਂ। ਸ਼ੀਤ ਦਾ ਪ੍ਰਕੋਪ ਹੈ, ਦੰਦੋੜਿੱਕਾ ਹੋ ਰਿਹਾ। ਜਿੱਥੇ ਤੱਕ ਨਜ਼ਰ ਜਾਂਦੀ ਹੈ ਸੰਗਤ ਦਾ ਸਮੁੰਦਰ ਹੈ। ਨਾਲ ਆਈ ਬੇਟੀ ਠੰਡ ਨਾਲ ਕੰਬਦੀ ਏ, ਨਿੱਘ ਲਈ ਮੇਰੇ ਵਿੱਚ ਵਿੱਚ ਵੜਦੀ ਏ। ਆਪਣੀ ਸ਼ਾਲ ਮੋਢਿਆਂ ਤੋਂ ਲਾ ਮੈਂ ਉਸਦੇ ਦੁਆਲੇ ਲਪੇਟਦੀ ਹਾਂ। ਇਸ ਪਾਵਨ ਧਰਤ ਦਾ ਇਤਿਹਾਸ ਉਸਨੂੰ ਦੱਸਣ ਲਈ ਬੁਰਜ ਦੇ ਇੱਕ ਕੋਨੇ ਵਿੱਚ ਖਲੋ ਕੇ ਸਾਕਾਏ ਸਰਹੰਦ ਦਾ ਜ਼ਿਕਰ ਛੇੜਦੀ ਹਾਂ। ਉਸਨੂੰ ਸੁਣਾਉਂਦੀ ਹਾਂ ਪੋਹ ਦੀਆਂ ਉਹਨਾਂ ਤਿੰਨ ਯੱਖ ਰਾਤਾਂ ਦੀ ਦਾਸਤਾਨ। ਉਸਨੂੰ ਸੁਣਾਉਂਦੀ ਹਾਂ ਪੋਹ ਦੀਆਂ ਉਹਨਾਂ ਤਿੰਨ ਯੱਖ ਰਾਤਾਂ ਦੀ ਦਾਸਤਾਨ ਜਦੋਂ

0: ਬਿਰਧ ਦਾਦੀ ਅਤੇ ਦੋ ਨਿੱਕੀਆਂ ਜਿੰਦਾਂ ਜਾਬਰ ਦਾ ਸਾਹਮਣਾ ਕਰਦਿਆਂ ਬੁਰਜ ਵਿੱਚ ਬੰਦ ਸੀ। ਬਰਫੀਲੀ ਹਵਾ ਸਹਾਰ ਰਹੀਆਂ ਸੀ, ਧਰਮ ਹੇਤ ਸਾਕਾ ਕਰਨ ਲਈ ਤਿਆਰ ਹੋ ਰਹੀਆਂ ਸੀ। ਸਹਿਸਾ ਨੀਝ ਨਾਲ ਸੁਣਦੀ, ਮੇਰੀ ਬੇਟੀ ਮੈਨੂੰ ਟੋਕਦੀ ਏ। ਉਹ ਆਪਣੇ ਅੰਦਰਲੇ ਤਰਕ ਨੂੰ ਠੱਲ ਪਾਉਣ ਲਈ ਸਾਕੇ ਦੀ ਦਾਸਤਾਨ ਨੂੰ ਵਿੱਚ ਹੀ ਰੋਕਦੀ ਏ, ਮੈਨੂੰ ਸਵਾਲ ਕਰਦੀ ਏ ਪੋਹ ਦੇ ਦਿਨਾਂ ਵਿੱਚ ਨਿੱਘੇ ਰਹਿਣ ਲਈ ਉਹਨਾਂ ਦੇ ਸਮਾਨ ਵਿੱਚ ਕੋਈ ਗਰਮ ਕੱਪੜਾ ਨਹੀਂ ਸੀ। ਮੇਰੀ ਸੋਚ ਵਿੱਚ ਪਰਿਵਾਰ ਵਿਛੋੜੇ ਦੀ ਰਾਤ ਉਤਰਦੀ ਏ, ਮੇਰੀ ਸੋਚ ਵਿੱਚ ਪਰਿਵਾਰ ਵਿਛੋੜੇ ਦੀ ਰਾਤ ਉਤਰਦੀ ਏ। ਜੰਗਲੀ ਰਾਹਾਂ 'ਤੇ ਸਾਹਿਬਜ਼ਾਦਿਆਂ ਨੂੰ ਉਂਗਲ ਲਾ ਕੇ ਤੁਰੀ ਜਾਂਦੀ ਮਾਤਾ ਗੁਜਰੀ ਦੀ ਛਵੀ ਉੱਭਰਦੀ ਏ। ਮੈਂ ਸਾਕੇ ਦੀ ਦਾਸਤਾਨ ਜਾਰੀ ਰੱਖਦੀ ਹਾਂ। ਸਰਸਾ ਨਦੀ ਦੇ ਕੰਢੇ 'ਤੇ ਵਰਤੇ ਭਾਣੇ ਬਾਰੇ ਬੇਟੀ ਨੂੰ ਦੱਸਦੀ ਹਾਂ। ਵੇਖਦੀ ਹਾਂ ਬੇਟੀ ਦੀਆਂ ਅੱਖਾਂ ਵਿੱਚ ਸਿੱਲ ਹੈ। ਸ਼ਹਾਦਤ ਦੀ ਇਹ ਦਾਸਤਾਨ ਉਸਦੀ ਹੋਂਦ ਨੂੰ ਹਿਲਾ ਰਹੀ ਏ, ਉਸਦੇ ਅੰਦਰ ਹਲਚਲ ਮਚਾ ਰਹੀ ਏ। ਉਹ ਚੁਫੇਰੇ ਨਜ਼ਰ ਘੁਮਾਉਂਦੀ ਏ, ਗੁਰਦੁਆਰੇ ਦੀ ਮੁੱਖ ਇਮਾਰਤ ਵੱਲ ਸਿਰ ਨਵਾਉਂਦੀ ਏ, ਦੁਆਲੇ ਲਪੇਟੀ ਸ਼ਾਲ ਲਾ ਕੇ ਮੇਰੇ ਹੱਥ 'ਚ ਫੜਾਉਂਦੀ ਏ ਅਤੇ ਭਰੇ ਗਲੇ ਨਾਲ ਲੱਖਦੀ ਏ, ਇਹਨੂੰ ਆਪਣੇ ਕੋਲ ਰੱਖੋ, ਅੱਜ ਇੰਨੀ ਠੰਡ ਨਹੀਂ ਹੈ। ਭਰੇ ਗਲੇ ਨਾਲ ਬੋਲਦੀ ਹੈ, ਇਹਨੂੰ ਕੋਲ ਰੱਖੋ, ਅੱਜ ਇੰਨੀ ਠੰਡ ਨਹੀਂ ਹੈ। ਅਗਲੀ ਨਜ਼ਮ ਜੋ ਲੈ ਕੇ ਹਾਜ਼ਰ ਹੈ ਉਹ ਹੈ ਅਜੇ ਬਚਾਅ ਹੈ। ਹੁਣ ਜਦੋਂ ਕੰਪਿਊਟਰ ਯੁੱਗ ਸਿਖਰ 'ਤੇ ਹੈ, AI ਦਾ ਜਾਦੂ ਸਿਰ ਚੜ੍ਹ ਬੋਲ ਰਿਹਾ ਹੈ, ਜਦੋਂ ਲਗਭਗ ਹਰ ਚਿਹਰਾ ਪਾਸਵਰਡ ਮੰਗਦਾ ਹੈ, ਹਰ ਸੰਬੰਧ ਲੌਗਇਨ ਦੀ ਮਿਆਦ ਵਿੱਚ ਸੀਮਿਤ ਹੋ ਗਿਆ ਹੈ, ਮਨੁੱਖੀ ਕਦਰਾਂ ਕੀਮਤਾਂ ਦਾ ਦੁਆਲਾ ਨਿਕਲ ਚੁੱਕਿਆ ਹੈ, ਹੁਣ ਜਦੋਂ ਅੰਦਰਲਾ ਸੱਪ ਖੁੱਡ ਵਿੱਚੋਂ ਬਾਹਰ ਨਿਕਲ ਆਇਆ ਹੈ, ਆਪਣਾ ਫਨ ਫੈਲਾ ਕੇ ਡੰਗਲ ਲਈ ਤਿਆਰ ਬਰ ਤਿਆਰ ਖੜ੍ਹਾ ਹੈ, ਅਜਿਹੇ ਵਕਤ ਵਿੱਚ ਵੀ ਕਿਸੇ ਦੀਆਂ ਅੱਖਾਂ ਵਿੱਚ ਨਮੀ ਬਚੀ ਹੋਈ ਹੈ ਦਿਲ ਬਾਹਾਂ ਖੋਲ੍ਹੀ ਆਪਣੇ ਅੰਦਰ ਸਮਾਉਣ ਲਈ ਤਿਆਰ ਖੜ੍ਹਾ ਹੈ। ਹਾਲੇ ਵੀ ਜੇ ਕੋਈ ਮਨੁੱਖ ਬਿਨਾਂ ਨੋਟੀਫਿਕੇਸ਼ਨ ਖੁਸ਼ ਹੋ ਜਾਂਦਾ ਹੈ, ਕਿਸੇ ਪੁਰਾਣੇ ਗੀਤ ਦੀ ਧੁੰਨ 'ਤੇ ਰੁਕ ਜਾਂਦਾ ਹੈ, ਖਿਆਲਾਂ ਵਿੱਚ ਹੀ ਅਣਜਾਣ ਸਫ਼ਰ 'ਤੇ ਤੁਰ ਪੈਂਦਾ ਹੈ, ਕਿਸੇ ਮਾਨਸ ਦਾ ਮਨ ਅਜੇ ਵੀ ਕਿਸੇ ਦੇ ਦੁੱਖ ਨੂੰ ਸੁਣ ਕੇ ਸੰਤਾਪ ਹੰਢਾਉਂਦਾ ਹੈ। ਦਿਮਾਗ ਭਾਵੇਂ ਟੈਕਨੋਲੋਜੀ ਦੀ ਗੂੰਜ ਹੈ ਪਰ ਦਿਲ ਅੰਦਰ ਪ੍ਰਾਰਥਨਾ ਦਾ ਸ਼ਬਦ ਗੂੰਜਦਾ ਹੈ। ਅਜੇ ਵੀ ਜੇ ਕੋਈ ਮਨੁੱਖ ਕਿਸੇ ਰੋਂਦੇ ਨੂੰ ਵੇਖ ਕੇ ਮੂੰਹ ਫੇਰ ਲੰਘਣ ਦੀ ਥਾਂ ਉਸਦਾ ਅੰਦਰ ਟਟੋਲਦਾ ਹੈ, ਉਸਦੇ ਮਨ ਦੀਆਂ ਪਰਤਾਂ ਫਰੋਲਦਾ ਹੈ, ਉਸਦਾ ਦੁੱਖ ਜਾਣ ਚੁੱਪਚਾਪ ਕੁਛ ਮਹਿਸੂਸਦਾ ਹੈ, ਤੁਰ ਅੰਦਰ ਤੱਕ ਹਿੱਲ ਜਾਂਦਾ ਹੈ, ਨਿਸ਼ਬਦ ਹੋ ਸੋਚਦਾ ਹੈ। ਜੇ ਇੱਕ ਹੱਥ ਅਜੇ ਵੀ ਦੂਜੇ ਹੱਥ ਦਾ ਨਿੱਘ ਭਾਲਦਾ ਹੈ ਤਾਂ ਮੰਨ ਲੈਣਾ ਚਾਹੀਦਾ ਹੈ ਮਨੁੱਖਤਾ ਦੇ ਪੈਰ ਅਜੇ ਪੂਰੀ ਤਰ੍ਹਾਂ ਉਖੜੇ ਨਹੀਂ, ਜਹਾਨ ਅਜੇ ਵੀ ਕਿਤੇ ਨਾ ਕਿਤੇ ਮਨੁੱਖੀ ਕੀਮਤਾਂ 'ਤੇ ਟਿਕਿਆ ਹੋਇਆ ਹੈ, ਬੰਦਾ ਅਜੇ ਪੂਰੀ ਤਰ੍ਹਾਂ ਮਸ਼ੀਨ ਹੋਣ ਤੋਂ ਬਚਿਆ ਹੋਇਆ ਹੈ ਨਜ਼ਮ ਹੈ ਜੀ, ਦਰਦ ਵਗਣ ਦਿਓ। ਮਨ ਦੀਆਂ ਦਰਾਰਾਂ ਵਿੱਚ ਅਸੀਂ ਕਿੰਨਾ ਕੁਝ ਭਰ ਲੈਂਦੇ ਹਾਂ ਪੀੜ ਦੇ ਕੰਕਰ, ਯਾਦਾਂ ਦੀ ਧੂੜ, ਅਣਕਹੇ ਸ਼ਬਦਾਂ ਦਾ ਬੋਝ, ਫਿਰ ਚੁੱਪ ਦੀ ਮਿੱਟੀ ਹੇਠ ਸਭ ਕੁਝ ਦੱਬ ਦਿੰਦੇ ਹਾਂ ਬਾਹਰ ਦੀ ਹਵਾ ਨੂੰ ਅੰਦਰ ਆਉਣੋਂ ਰੋਕ ਲੈਂਦੇ ਹਾਂ ਅਤੇ ਹੈਰਾਨੀ ਨਾਲ ਪੁੱਛਦੇ ਹਾਂ, ਘੁੱਟਣ ਕਿਉਂ ਵੱਧ ਰਹੀ ਹੈ, ਸਾਹ ਇੰਨਾ ਭਾਰੀ ਕਿਉਂ ਹੋ ਗਿਆ ਹੈ, ਅੰਦਰੋਂ ਅੰਦਰੀ ਮੁੱਕੀ ਜਾਂਦੇ ਹਾਂ। ਜ਼ਿੰਦਗੀ ਡਸਟਬਿਨ ਨਹੀਂ ਕਿ ਹਰ ਟੁੱਟਿਆ ਸੁਪਨਾ ਇਸ ਵਿੱਚ ਸੁੱਟਦੇ ਜਾਓ, ਇਹ ਜਿਉਂਦਾ ਜਾਗਦਾ ਬਾਗ ਹੈ ਜਿੱਥੇ ਸੁੱਕੀਆਂ ਪੱਤੀਆਂ ਦਾ ਝੜਨਾ ਕਿਸੇ ਅੰਤ ਦਾ ਸੰਕੇਤ ਨਹੀਂ, ਸਗੋਂ ਨਵੀਆਂ ਕੌਂਪਲਾਂ ਦੇ ਜਨਮ ਦਾ ਅਗਾਊਂ ਸੂਚਕ ਹੈ। ਰੂਹ ਦੀਆਂ ਰਗਾਂ ਵਿੱਚ ਜੰਮੇ ਜ਼ਹਿਰੀਲੇ ਜੁਮਾਂ ਨੂੰ ਖੁਰਚ ਦਿਓ, ਦਰਦ ਨੂੰ ਅੱਖਾਂ ਰਾਹੀਂ ਵਗਣ ਦਿਓ। ਅੰਦਰ ਜੰਮਿਆ ਹਨੇਰਾ ਰੋਸ਼ਨੀ ਨੂੰ ਖਾਣ ਲੱਗਦਾ ਹੈ ਰੁਕਿਆ ਹੋਇਆ ਦਰਿਆ ਅਖੀਰ ਦਲਦਲ ਹੀ ਬਣਦਾ ਹੈ। ਉੱਡਣ ਲਈ ਤਾਂ ਹਲਕੇ ਹੋਣਾ ਹੀ ਪੈਂਦਾ ਹੈ।
1: ਜੀ, ਇਹ ਤਾਂ ਸੀ ਮੇਰੀ ਕਲਮ ਤੋਂ ਕੁਲਵਿੰਦਰ ਚਾਵਲਾ, ਜਿਨ੍ਹਾਂ ਨੇ ਬਹੁਤ ਹੀ ਖੂਬਸੂਰਤ ਰਚਨਾਵਾਂ ਜਿਹੜੀਆਂ ਨੇ ਸਾਨੂੰ ਸੁਣਾਈਆਂ ਨੇ
2: ਜੀ।
1: ਉਮੀਦ ਕਰਦੇ ਹਾਂ ਕਿ ਸੁਣਨ ਵਾਲਿਆਂ ਨੂੰ ਜ਼ਰੂਰ ਪਸੰਦ ਆਈਆਂ ਹੋਣਗੀਆਂ ਔਰ ਸਾਨੂੰ ਲਿਖ ਕੇ ਜ਼ਰੂਰ ਭੇਜਣਗੇ ਕਿ ਇਹਨਾਂ ਨੂੰ ਕਿਹੋ ਜਿਹਾ ਲੱਗਿਆ
2: ਔਰ ਆਪ ਵੀ ਲਿਖਣ

0: ਦੀ ਕੋਸ਼ਿਸ਼ ਕਰਨਗੇ
1: ਜੀ ਜੀ ਅਸੀਂ ਪਹਿਲਾਂ ਹੀ ਕਿਹਾ ਹੈ ਕਿ ਤੁਸੀਂ ਆਪਣੀ ਡਾਇਰੀ ਜ਼ਰੂਰ ਲਗਾਓ ਔਰ ਕੁਝ ਨਾ ਕੁਝ ਆਪਣੇ ਮਨ ਦੇ ਬਲਬਲੇ ਜਿਹੜੇ ਨੇ ਉਹ ਜ਼ਰੂਰ ਲਿਖਿਆ ਕਰੋ ਆਪਣੇ ਹਾਵ ਭਾਵ ਜਿਹੜੇ ਨੇ ਉਹ ਲਿਖੋਗੇ ਤਾਂ ਤੁਹਾਨੂੰ ਵੀ ਚੰਗਾ ਲੱਗੇਗਾ
2: ਪ੍ਰਭਜੋਤ ਜੀ ਅਗਲੇ ਸਿਲਸਿਲੇ ਚ ਵਧਣ ਤੋਂ ਪਹਿਲਾਂ ਆਪਾਂ ਇੱਕ ਬ੍ਰੇਕ ਲੈ ਲਈਏ
1: ਜੀ ਨਿੱਕੀ ਜੀ ਬ੍ਰੇਕ ਲੈਂਦੇ ਹਾਂ ਫਿਰ ਹਾਜ਼ਰ ਹੁੰਦੇ ਹਾਂ
3: ਬਦਲੋ
4: ਮਸ਼ੀਨ ਵਿੱਚ ਕੱਪੜੇ ਪਾਉਣ ਤੋਂ ਪਹਿਲਾਂ ਚੈੱਕ ਨਹੀਂ ਕੀਤਾ ਸੀ ਕੀ
3: ਬਦਲੋ ਆ ਤੇ ਬਦਲੋ ਹੁਣ ਨੇੜੇ ਦੇ ਬੈਂਕ ਜਾ ਕੇ ਪਾਟੇ ਪੁਰਾਣੇ ਨੋਟ ਬਦਲੋ ਜੇ ਬੈਂਕ ਮਨਾ ਕਰੇ ਤਾਂ RBI ਦੇ ਓਮਬਡਸਮੈਨ ਨੂੰ ਸ਼ਿਕਾਇਤ ਕਰੋ RBI ਕਹਿੰਦਾ ਹੈ ਜਾਣਕਾਰ ਬਣੋ ਸਚੇਤ ਰਹੋ
5: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ
6: ਯੋਜਨਾ ਉਨ ਨੌਜਵਾਨੋ ਕੇ ਲਿਏ ਹੈ ਤਾਂਕਿ ਆਪ ਜਬ 60 ਸਾਲ ਕੇ ਹੋਂਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ
5: ਅੱਜ ਤੱਕ ਇਸ ਯੋਜਨਾ ਨਾਲ 9,50,00,000 ਤੋਂ ਜ਼ਿਆਦਾ ਲਾਭਪਾਤਰੀ ਜੁੜ ਚੁੱਕੇ ਨੇ ਕਿ ਤੁਸੀਂ ਵੀ 18 ਤੋਂ 40 ਸਾਲ ਦੀ ਉਮਰ ਦੇ ਹੋ ਤਾਂ ਮਾਸਿਕ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟਿਡ ਲਾਭਾਂ ਦੀ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ
1: ਹਾਂਜੀ ਬ੍ਰੇਕ ਤੋਂ ਬਾਅਦ ਅਸੀਂ ਫਿਰ ਹਾਜ਼ਰ ਆਪਣਾ ਪ੍ਰੋਗਰਾਮ ਵਸਦੇ ਵੇੜੇ ਲੈ ਕੇ
2: ਔਰ ਵਸਦੇ ਵੇੜੇ ਦੇ ਵਿੱਚ ਅਸੀਂ ਹੁਣ ਗੱਲ ਕਰਨ ਲੱਗੇ ਹਾਂ ਇੰਟਰਨੈਸ਼ਨਲ ਕਾਰਡੀਓਲੋਜੀ ਡੇ ਦੇ ਬਾਰੇ
1: ਇੰਟਰਵੈਂਸ਼ਨਲ ਕਾਰਡੀਓਲੋਜੀ
2: ਹਾਂ ਇੰਟਰਵੈਂਸ਼ਨਲ ਬਿਲਕੁਲ ਸਹੀ ਗੱਲ ਹੈ
1: ਔਰ ਦੇਖੋ ਇੰਟਰਵੈਂਸ਼ਨਲ ਕਾਰਡੀਓਲੋਜੀ ਦਾ ਮਤਲਬ ਪਤਾ ਕੀ ਹੁੰਦਾ ਇਹਦਾ ਮਤਲਬ ਇਹ ਹੁੰਦਾ ਕਿ ਜਿਹੜੀਆਂ ਦਿਲ ਦੀਆਂ ਬਿਮਾਰੀਆਂ ਨੇ ਉਹ ਹੁਣ ਹਰ ਤਰ੍ਹਾਂ ਸੰਭਵ ਹੈ ਜੇ ਕਿਸੇ ਨੂੰ ਕੋਈ ਪ੍ਰੋਬਲਮ ਆ ਵੀ ਜਾਂਦੀ ਹੈ ਤਾਂ ਇਹ ਇੰਟਰਵੈਂਸ਼ਨਲ ਹੁੰਦਾ ਕਿ ਅਸੀਂ ਚੀਰ ਫਾੜ ਦੇ ਨਾਲ ਵੀ ਇਸ ਨੂੰ ਠੀਕ ਕਰ ਸਕਦੇ ਹਾਂ ਔਰ ਉਸ ਤੋਂ ਬਿਨਾਂ ਵੀ ਠੀਕ ਹੋ ਸਕਦੀਆਂ ਨੇ
2: ਬਿਲਕੁਲ ਜੀ ਔਰ ਇਹਦੇ ਜਿਹਨੂੰ ਕਹਿੰਦੇ ਨਾ ਕਿ ਹੋਰ ਡਿਟੇਲ ਦੇ ਵਿੱਚ ਕਿ ਦਿਲ ਦੇ ਰੋਗ ਕਾਰਨ ਤੇ ਇਲਾਜ ਇਸ ਵਿਸ਼ੇ ਤੇ ਸਾਡੇ ਵਿਹੜੇ ਪਹੁੰਚੇ ਸੀ ਡਾਕਟਰ ਅਨਵਰ ਖਾਨ ਜੀ
1: ਬਿਲਕੁਲ ਜੀ ਕੁਝ ਚਿਰ ਪਹਿਲਾਂ ਆਏ ਸਨ ਸਾਡੇ ਕੋਲ ਤੇ ਫਿਰ ਉਹਨਾਂ ਨਾਲ ਗੱਲਬਾਤ ਕੀਤੀ ਸੀ ਤੇ ਸੁਣੀਏ ਫਿਰ ਇਹ ਗੱਲਬਾਤ
2: ਜੀ
7: ਇਸ ਵੇਲੇ ਸਾਡੇ ਸਟੂਡੀਓ ਚ ਮੌਜੂਦ ਨੇ ਡਾਕਟਰ ਅਨਵਰ ਖਾਨ ਦਿਲ ਦੇ ਰੋਗਾਂ ਦੇ ਮਾਹਿਰ ਅੱਜ ਅਸੀਂ ਇਹਨਾਂ ਕੋਲੋਂ ਜਾਣਕਾਰੀ ਹਾਸਲ ਕਰਾਂਗੇ ਦਿਲ ਨੂੰ ਹੋਣ ਵਾਲੇ ਵੱਖ ਵੱਖ ਕਿਸਮ ਦੇ ਰੋਗਾਂ ਬਾਰੇ ਤੇ ਉਹਨਾਂ ਦਾ ਕਿਵੇਂ ਇਲਾਜ ਕੀਤਾ ਜਾਂਦਾ ਡਾਕਟਰ ਅਨਵਰ ਖਾਨ ਬਹੁਤ ਬਹੁਤ ਸਵਾਗਤ ਤੇ ਜੀ ਆਇਆਂ ਨੂੰ ਸਟੂਡੀਓਜ਼ ਦੇ ਵਿੱਚ
8: ਧੰਨਵਾਦ ਸਭੀ ਸਰੋਤਾਵਾਂ ਕੋ ਮੇਰਾ ਨਮਸਕਾਰ ਸਤਿ ਸ੍ਰੀ ਅਕਾਲ ਜੀ ਆਦਾਬ
7: ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਡਾਕਟਰ ਸਾਹਿਬ ਕਹਿੰਦੇ ਨੇ ਬਹੁਤ ਸ਼ੋਰ ਸੁਣਤੇ ਇੱਥੇ ਪਹਿਲੂ ਮੇਂ ਦਿਲ ਕਾ ਜਬ ਚੀਰਾ ਤੋਂ ਕਤਰਾ ਖੂਹ ਵੀ ਨਾ ਨਿਕਲਾ ਦਿਲ ਤਾਂ ਹੈ ਮੁੱਠੀ ਭਰ ਦਿਲ ਹੈ ਦਿਲ ਬਹਿ ਗਿਆ ਦਿਲ ਡੁੱਬਦਾ ਜਾਂਦਾ ਦਿਲ ਧੈਂਦਾ ਜਾਂਦਾ ਮੇਰਾ ਦਿਲ ਕਿਸੇ 'ਤੇ ਆ ਗਿਆ ਕਿਸੇ ਦਾ ਦਿਲ ਮੇਰੇ 'ਤੇ ਆ ਗਿਆ ਕੋਈ ਵੀ ਸ਼ਾਇਦ ਹਿੰਦੀ ਫਿਲਮ ਇਹੋ ਜਿਹੀ ਨਹੀਂ ਹੋਏਗੀ ਜਿਸ ਵਿੱਚ ਦਿਲ ਨੂੰ ਲੈ ਕੇ ਕੋਈ ਗੀਤ ਨਾ ਲਿਖਿਆ ਗਿਆ ਹੋਵੇ ਕੋਈ ਲਾਈਨਾਂ ਨਾ ਹੋਣ ਇਹ ਅਸਲ ਵਿੱਚ ਜੇਕਰ ਆਪਾਂ ਸਿੱਧੀ ਸਾਦੀ ਭਾਸ਼ਾ 'ਚ ਕਿਸੇ ਨੂੰ ਸਮਝਾਉਣਾ ਹੋਵੇ ਦਿਲ ਹੈ ਕੀ
8: ਦਿਲ ਇੱਕ ਐਸਾ ਸਰੀਰ ਕਾ ਅੰਗ ਹੈ ਜੋ ਕਿ ਪੈਦਾ ਹੋਣੇ ਸੇ ਲੇਕਰ ਆਖਰੀ ਸਾਂਸ ਤੱਕ ਕੰਮ ਕਰਤਾ
7: ਜੀ
8: ये कभी नहीं रुकता
7: जी
8: हमेशा काम करता है और इसकी देखभाल करना इसके बारे में जानना बहुत जरूरी है
7: जी
8: क्योंकि आजकल देखा गया है बहुत सारी दिल की बीमारियां होती हैं जो अचानक हो जाती हैं कई बार ऐसी खबरें आती हैं कि अचानक जो है ना कुछ करते हुए एक्सरसाइज करते हुए या बैठे हुए या ऑफिस में या जाते हुए या सोते हुए अचानक दौरा पड़ गया और मरीज जो है ना वो खत्म हो गया तो इस तरह की बीमारियां जो है अचानक हार्ट की बीमारियां जो है उनके लिए जांच करना उनका इलाज करना बहुत जरूरी है
7: जी डॉक्टर अनवर खान कहंदे ने कि कुछ दिल दीयां बीमारियां एहो जियां हुंदियां ने जिहड़ियां बच्चे दे जन्म दे नाल ही हुंदियां ने जिद्दां दिल विच छेक होना जां दिल दा कमजोर होना जां दिल दीयां कुछ नाड़ां कमजोर होणियां इह किस तरह हो जांदा जी
8: ये सही बात है बहुत सारी बीमारियां हैं जो जन्म से होती हैं दिल में छेक होना या कोई वाल्व का सुकड़ जाना इस तरह की बीमारियां होती हैं कुछ बीमारियां होती हैं जिसमें बच्चा नीला होता है उसे कंजेनाइटल साइनोटिक हार्ट डिजीज कहते हैं इस तरह की होती है लेकिन ये सारी बीमारियां जो हैं उनको काफ़ी हद तक ठीक किया जा सकता है अगर उनको टाइम से डिटेक्ट कर दिया जाता है तो बहुत सारी बीमारियाँ हैं जो बहुत सारे शेक हैं जो बगैर ऑपरेशन के इंटरवेंशनल टेक्निक से बंद किए जा सकते हैं उसमें कोई ऑपरेशन भी नहीं करना पड़ता इंटरवेंशनल टेक्निक जो है उससे बंद किया जा सकते हैं कुछ कंडीशंस होती हैं जहाँ पे सर्जरी की लोड पड़ती है
7: जी
8: नहीं तो ये जो है ना ये होती है लेकिन इन सभी बीमारियों में टाइमिंग बहुत इम्पोर्टेंट है तो इसलिए टाइम से चेक कराना बच्चे को बहुत जरूरी
7: क्योंकि कई बार बीमारी पता ही नहीं लगती जो बच्चा वड्डा हो जाता थोड़ा खेडते खेडते डिग पिया या शरीर कोई कमजोरी आई फिर असीं डॉक्टर दे कोल लैके जाने तो उदो सानू इन बीमारियों के बारे पता लगता है
8: बिल्कुल सही गल है कि इसमें टाइम से अगर बीमारी डिटेक्ट हो जाती है और टाइम से इलाज हो जाता है तो काफी हद तक बच्चे ठीक हो जाते हैं मेरे कई पेशेंट ऐसे हैं

0: ਹਾਂਜੀ, ਦਿਲ ਦੇ ਮਰੀਜ਼ ਦਾ ਇਲਾਜ ਹੁਣ ਸਾਨੂੰ ਕਰਨਾ ਪਊ,
1: ਪਰ ਕਰਨਾ ਅਸੀਂ ਹਮੇਸ਼ਾ ਖੁਸ਼ ਰਹਿ ਕੇ ਸਟ੍ਰੈਸ ਨਹੀਂ ਲੈਣਾ। ਤੁਹਾਡੀ ਵੀ ਹਾਸੀ ਬਹੁਤ ਸੋਹਣੀ ਹੈ ਹਰਪ੍ਰੀਤ, ਤੇ ਅੱਜ ਸਾਡਾ ਅਗਲਾ ਸਿਲਸਿਲਾ ਵੀ ਹੈ ਔਰ ਉਹ ਤੁਸੀਂ ਲੈ ਕੇ ਆ ਰਹੇ ਹੋ,
0: ਬਿਲਕੁਲ
1: ਸ਼ਕਤੀ ਰੂਪਾ
0: ਜੀ,
1: ਤੇ ਕਰੋਗੇ ਪੇਸ਼ ਫਿਰ?
0: ਬਿਲਕੁਲ ਜੀ
1: ਜੀ।

ਸ਼ਕਤੀ ਰੂਪਾਂ ਦੇ ਸਿਲਸਿਲੇ 'ਚ ਅੱਜ ਅਸੀਂ ਜਿਸ ਸ਼ਕਤੀ ਦੇ ਰੂਪਕ ਦੀ ਗੱਲ ਕਰਨ ਜਾ ਰਹੇ ਹਾਂ ਉਹ ਹੈ ਭਾਰਤ ਦੀ ਮੌਸਮ ਮਾਹਿਰ ਔਰਤ ਜਿਸ ਨੂੰ ਵੈਦਰ ਵੂਮੈਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਅੰਨਾ ਮੁਦਾਇਲ ਮਨੀ ਅੰਨਾ ਮਨੀ। ਇੱਕ ਭਾਰਤੀ ਭੌਤਿਕ ਵਿਗਿਆਨੀ ਅਤੇ ਇੱਕ ਮੌਸਮ ਵਿਗਿਆਨੀ। 23 ਅਗਸਤ 1918 ਵਿੱਚ ਪੈਦਾ ਹੋਈ ਮੌਸਮ ਵਿਗਿਆਨੀ ਅਤੇ ਵਾਯੂਮੰਡਲ ਵਿਗਿਆਨ ਦੇ ਖੇਤਰ ਵਿੱਚ ਦੇਸ਼ ਦੀਆਂ ਮਹੱਤਵਪੂਰਨ ਮੋਢੀ ਸ਼ਖਸੀਅਤਾਂ ਵਿੱਚੋਂ ਇੱਕ ਅੰਨਾਮਨੀ। ਕੀ ਹੋਵੇ ਜੇਕਰ ਕੋਈ ਇੱਕ ਵਿਗਿਆਨੀ ਦੇਸ਼ ਦੇ ਮੌਸਮ ਨੂੰ ਸਮਝਣ, ਵਾਯੂਮੰਡਲ ਦਾ ਅਧਿਐਨ ਕਰਨ ਅਤੇ ਨਵੀਆਂ ਉਣਯੋਗ ਊਰਜਾ ਦੀ ਖੋਜ ਕਰਨ ਦੇ ਤਰੀਕੇ ਨੂੰ ਬਦਲ ਦੇਵੇ? ਅੰਨਾਮਨੀ ਨੇ ਬਿਲਕੁਲ ਅਜਿਹਾ ਹੀ ਕੀਤਾ। ਉਹਨਾਂ ਨੇ ਮੌਸਮ ਜਾਣਕਾਰੀ ਨਾਲ ਸੰਬੰਧਿਤ ਯੰਤਰਾਂ ਦੇ ਵਿਕਾਸ ਦੇ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਸੂਰਜੀ ਕਿਰਨਾਂ, ਓਜ਼ੋਨ ਅਤੇ ਹਵਾ ਊਰਜਾ ਦੇ ਬਾਰੇ ਖੋਜ ਕੰਮ ਕੀਤੇ ਅਤੇ ਕਈ ਵਿਗਿਆਨਕ ਖੋਜ ਪੱਤਰ ਵੀ ਲਿਖੇ। ਅੰਨਾਮਨੀ ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਡਿਪਟੀ ਡਾਇਰੈਕਟਰ ਜਨਰਲ ਵੀ ਰਹੇ ਨੇ। ਅੰਨਾਮਨੀ ਦੇ ਪਿਤਾ ਇੱਕ ਸਿਵਲ ਇੰਜੀਨੀਅਰ ਸਨ। ਉਹ ਆਪਣੇ ਮਾਤਾ ਪਿਤਾ ਦੀ 8ਵੀਂ ਸੰਤਾਨ ਸੀ। ਬਚਪਨ ਦੌਰਾਨ ਉਹਨਾਂ ਨੂੰ ਪੜ੍ਹਨ ਦਾ ਬਹੁਤ ਜ਼ਿਆਦਾ ਸ਼ੌਕ ਸੀ। ਉਹ ਵਾਈਕੋਮ ਸੱਤਿਆਗ੍ਰਹਿ ਦੇ ਦੌਰਾਨ ਮਹਾਤਮਾ ਗਾਂਧੀ ਦੇ ਕੰਮਾਂ ਤੋਂ ਕਾਫੀ ਪ੍ਰਭਾਵਿਤ ਹੋਏ ਸਨ। ਰਾਸ਼ਟਰਵਾਦੀ ਲਹਿਰ ਤੋਂ ਪ੍ਰੇਰਿਤ ਹੋ ਕੇ ਉਹਨਾਂ ਨੇ ਸਿਰਫ ਖਾਦੀ ਕੱਪੜਿਆਂ ਦਾ ਇਸਤੇਮਾਲ ਸ਼ੁਰੂ ਕਰ ਦਿੱਤਾ ਤੇ ਸਾਰੀ ਉਮਰ ਖਾਦੀ ਹੀ ਪਾਇਆ। ਉਹਨਾਂ ਦਾ ਔਸ਼ਧੀ ਵਿਗਿਆਨ ਵਿੱਚ ਕੰਮ ਕਰਨ ਦਾ ਮਨ ਸੀ, ਪਰ ਭੌਤਿਕ ਵਿਗਿਆਨ ਵਿੱਚ ਦਿਲਚਸਪੀ ਹੋਣ ਕਰਕੇ ਉਹਨਾਂ ਨੇ ਭੌਤਿਕ ਵਿਗਿਆਨ ਦੀ ਪੜ੍ਹਾਈ ਕੀਤੀ। 1939 ਵਿੱਚ ਉਹਨਾਂ ਨੇ ਪ੍ਰੈਜ਼ੀਡੈਂਸੀ ਕਾਲਜ ਮਦਰਾਸ ਤੋਂ ਭੌਤਿਕ ਅਤੇ ਰਸਾਇਣ ਵਿਗਿਆਨ ਦੇ ਵਿੱਚ BSc ਆਨਰਸ ਦੀ ਡਿਗਰੀ ਹਾਸਲ ਕਰਕੇ ਗ੍ਰੈਜੂਏਸ਼ਨ ਕੀਤੀ। 1940 ਵਿੱਚ ਉਹਨਾਂ ਨੇ ਬੈਂਗਲੁਰੂ ਦੇ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਵਿੱਚ ਖੋਜ ਲਈ ਸਕਾਲਰਸ਼ਿਪ ਹਾਸਲ ਕੀਤੀ। 1945 ਵਿੱਚ ਉਹ ਭੌਤਿਕ ਵਿਗਿਆਨ ਵਿੱਚ ਪੜ੍ਹਾਈ ਕਰਨ ਲਈ ਲੰਡਨ ਦੇ ਇੰਪੀਰੀਅਲ ਕਾਲਜ ਵਿੱਚ ਚਲੇ ਗਏ। ਹਾਲਾਂਕਿ ਉਹਨਾਂ ਨੇ ਮੌਸਮ ਵਿਗਿਆਨ ਦੇ ਯੰਤਰਾਂ ਵਿੱਚ ਮੁਹਾਰਤ ਹਾਸਲ ਕੀਤੀ ਸੀ। ਇੰਪੀਰੀਅਲ ਕਾਲਜ ਲੰਡਨ ਵਿਖੇ ਮੌਸਮ ਵਿਗਿਆਨ ਨਾਲ ਸੰਬੰਧਿਤ ਯੰਤਰਾਂ ਬਾਰੇ ਪੜ੍ਹਾਈ ਕਰਨ ਤੋਂ ਬਾਅਦ ਉਹ 1948 ਵਿੱਚ ਪੁਣੇ ਦੇ ਵਿੱਚ ਸਥਿਤ ਭਾਰਤੀ ਮੌਸਮ ਵਿਭਾਗ ਵਿੱਚ ਸ਼ਾਮਲ ਹੋ ਗਏ। ਉਹਨਾਂ ਦੇ ਮੁੱਖ ਯੋਗਦਾਨਾਂ ਵਿੱਚੋਂ ਇੱਕ ਸੀ 100 ਤੋਂ ਵੱਧ ਮੌਸਮ ਸੰਬੰਧੀ ਯੰਤਰਾਂ ਦੇ ਡਿਜ਼ਾਈਨ ਅਤੇ ਉਤਪਾਦਨ ਨੂੰ ਮਿਆਰੀ ਬਣਾਉਣਾ। ਇਸ ਦੇ ਨਾਲ ਭਾਰਤ ਨੂੰ ਕਿਸੇ ਹੋਰ ਤੇ ਜ਼ਿਆਦਾ ਨਿਰਭਰ ਰਹਿਣ ਦੀ ਬਜਾਏ ਆਪਣੇ ਖੁਦ ਦੇ ਮੌਸਮ ਮਾਪ ਪ੍ਰਣਾਲੀਆਂ ਵਿਕਸਿਤ ਕਰਨ ਵਿੱਚ ਮਦਦ ਮਿਲੀ। 1957 ਅਤੇ 1958 ਦੇ ਦੌਰਾਨ ਅੰਨਾਮਨੀ ਨੇ ਸੂਰਜੀ ਰੇਡੀਏਸ਼ਨ ਨੂੰ ਮਾਪਣ ਲਈ ਸਟੇਸ਼ਨਾਂ ਦਾ ਇੱਕ ਦੇਸ਼ ਵਿਆਪੀ ਨੈਟਵਰਕ ਬਣਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ। ਉਹਨਾਂ ਨੇ ਮਹੱਤਵਪੂਰਨ ਹਵਾਲਾ ਸਮੱਗਰੀ ਤਿਆਰ ਕੀਤੀ ਜਿਸ ਵਿੱਚ ਦ ਹੈਂਡਬੁੱਕ ਫਾਰ ਸੋਲਰ ਰੇਡੀਏਸ਼ਨ ਡਾਟਾ ਫਾਰ ਇੰਡੀਆ ਸ਼ਾਮਲ ਹੈ। ਉਹਨਾਂ ਦਾ ਕੰਮ ਇੱਥੇ ਹੀ ਨਹੀਂ ਰੁਕਿਆ। ਉਹਨਾਂ ਨੇ ਓਜ਼ੋਨ ਸੋਂਡ ਵਾਯੂਮੰਡਲ ਵਿੱਚ ਓਜ਼ੋਨ ਨੂੰ ਮਾਪਣ ਵਾਲਾ ਇੱਕ ਯੰਤਰ ਡਿਜ਼ਾਈਨ ਕੀਤਾ ਅਤੇ ਤਿਆਰ ਕੀਤਾ ਜਿਸ ਨਾਲ ਓਜ਼ੋਨ ਪਰਤ ਦੀ ਨਿਗਰਾਨੀ ਕਰਨ ਦੇ ਸ਼ੁਰੂਆਤੀ ਯਤਨਾਂ ਵਿੱਚ ਯੋਗਦਾਨ ਪਾਇਆ ਗਿਆ। ਅੰਨਾਮਨੀ ਨੂੰ ਅੰਤਰਰਾਸ਼ਟਰੀ ਓਜ਼ੋਨ ਐਸੋਸੀਏਸ਼ਨ ਦੀ ਮੈਂਬਰ ਬਣਾਇਆ ਗਿਆ ਸੀ। ਉਹਨਾਂ ਨੇ ਥੁੰਬਾ ਰਾਕੇਟ ਲਾਂਚਿੰਗ ਸਹੂਲਤ ਵਿਖੇ ਇੱਕ ਮੌਸਮ ਵਿਗਿਆਨ ਨਿਗਰਾਨ ਅਤੇ ਇੱਕ ਉਪਕਰਨ ਟਾਵਰ ਸਥਾਪਿਤ ਕੀਤਾ। ਅੰਨਾਮਨੀ ਨੇ ਭਾਰਤ ਭਰ ਵਿੱਚ ਹਵਾ ਦੀ ਗਤੀ ਦਾ ਵੀ ਅਧਿਐਨ ਕੀਤਾ। ਇਸ ਖੋਜ ਨੇ ਦੇਸ਼ ਵਿੱਚ ਭਵਿੱਖ ਦੇ ਪੌਣ ਊਰਜਾ ਵਿਕਾਸ ਦੀ ਨੀਂਹ ਰੱਖਣ ਵਿੱਚ ਮਦਦ ਕੀਤੀ। ਆਪਣੇ ਕੰਮ ਨੂੰ ਡੂੰਘਾਈ ਨਾਲ ਸਮਰਪਿਤ ਅੰਨਾਮਨੀ ਨੇ ਵਿਆਹ ਨਹੀਂ ਕਰਵਾਇਆ। ਅੰਨਾਮਨੀ ਕਈ ਵਿਗਿਆਨਿਕ ਸੰਸਥਾਵਾਂ ਜਿਵੇਂ ਕਿ ਇੰਡੀਆ

0: 1976 ਵਿੱਚ ਭਾਰਤੀ ਮੌਸਮ ਵਿਭਾਗ ਦੇ ਡਿਪਟੀ ਡਾਇਰੈਕਟਰ ਜਨਰਲ ਦੇ ਅਹੁਦੇ ਤੋਂ ਅੰਨਾਮਨੀ ਜੀ ਸੇਵਾ ਮੁਕਤ ਹੋਏ ਸਨ। 1994 ਵਿੱਚ ਉਹਨਾਂ ਨੂੰ ਸਟ੍ਰੋਕ ਆ ਗਿਆ ਸੀ ਅਤੇ 16 ਅਗਸਤ 2001 ਨੂੰ ਤਿਰੂਵਨੰਤਪੁਰਮ ਵਿੱਚ ਉਹਨਾਂ ਦੀ ਮੌਤ ਹੋ ਗਈ। ਅੰਨਾਮਨੀ ਦੀ ਕਹਾਣੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਕਿਵੇਂ ਵਿਗਿਆਨਿਕ ਕਾਰਜ ਚੁੱਪ ਚੁਪੀਤੇ ਕਿਸੇ ਦੇਸ਼ ਦੇ ਭਵਿੱਖ ਨੂੰ ਘੜ ਸਕਦੇ ਨੇ ਅਤੇ ਸਭ ਤੋਂ ਵੱਧ ਔਰਤਾਂ ਨੂੰ ਸਮਾਜ ਦੇ ਵਿੱਚ ਖੜਨ ਲਈ ਇੱਕ ਨਵੀਂ ਦਿਸ਼ਾ ਦੇ ਸਕਦੇ ਨੇ।
1: ਬਹੁਤ ਹੀ ਵਧੀਆ ਤਰੀਕੇ ਨਾਲ ਹਰਪ੍ਰੀਤ ਤੁਸੀਂ ਇਹ ਦੱਸਿਆ ਅੰਨਾਮਣੀ ਬਾਰੇ, ਔਰ ਅਸੀਂ ਉਮੀਦ ਕਰਦੇ ਹਾਂ ਸੁਣਨ ਵਾਲਿਆਂ ਨੂੰ ਪਸੰਦ ਆਇਆ ਹੋਵੇਗਾ। ਔਰ ਦੇਖੋ ਜਿਹੜੀ ਤੁਸੀਂ ਅੱਜ ਗੱਲ ਕੀਤੀ ਹੈ ਨਾ ਓਜ਼ੋਨ ਦੀ, ਬਿਲਕੁਲ ਉਸੇ ਨਾਲ ਹੀ ਇਹ ਮਿਲਦੀ ਕਹਾਣੀ ਹੈ।
0: ਔਰ ਉਹਨਾਂ ਦੀ ਜ਼ਿੰਦਗੀ ਹੈ ਕਿ ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਵੈਦਰ ਉਪਕਰਨਾਂ ਨੂੰ
1: ਜੀ
0: ਜਿਹਨੂੰ ਕਹਿੰਦੇ ਨਾ ਇਨੋਵੇਟ ਕਰਨ ਦੇ ਵਿੱਚ ਲਗਾ ਦਿੱਤੇ।
1: ਬਿਲਕੁਲ ਜੀ, ਔਰ ਦੇਖੋ ਅਸੀਂ ਹਮੇਸ਼ਾ ਗੱਲ ਕਰਦੇ ਹਾਂ ਆਪਣੇ ਪ੍ਰੋਗਰਾਮ ਦੇ ਮੁੱਕਣ ਤੇ ਕਿ ਇਹ ਮਹੀਨਾ ਪੂਰਾ ਤੋਂ ਪੂਰਾ ਸਮਰਪਿਤ ਹੈ ਪੌਸ਼ਟਿਕ ਵਾਸਤੇ, ਪੌਸ਼ਟਿਕਤਾ ਵਾਸਤੇ, ਔਰ ਪੌਸ਼ਟਿਕ ਆਹਾਰ ਜਿਹੜੇ ਨੇ ਉਹ ਜ਼ਰੂਰ ਲੈਣੇ ਚਾਹੀਦੇ ਨੇ
0: ਜੀ। ਔਰ ਪੌਸ਼ਟਿਕ ਆਹਾਰ ਦੇ ਨਾਲ ਖੁਸ਼ ਰਹੋ, ਜ਼ਿੰਦਗੀ ਨੂੰ ਸੋਲਵ ਕਰਦੇ ਰਹੋ, ਈਜ਼ੀ ਲੈ ਕੇ ਚੱਲੋ
1: ਜੀ। ਬਿਲਕੁਲ, ਹਰੀ ਭਰੀਆਂ ਸਬਜ਼ੀਆਂ ਖਾਓ, ਮੌਸਮੀ ਫਲ ਖਾਓ, ਔਰ ਤਾਜ਼ਾ ਜਿਹੜਾ ਘਰ ਦਾ ਬਣਿਆ ਹੋਇਆ ਖਾਣਾ ਹੈ ਉਹ ਜ਼ਰੂਰ ਖਾਓ। ਸੋ ਜੀ, ਹੁਣ ਘੜੀ ਦੀਆਂ ਸੂਈਆਂ ਕਹਿ ਰਹੀਆਂ ਨੇ ਕਿ ਸਾਨੂੰ ਇਜਾਜ਼ਤ ਲੈਣੀ ਚਾਹੀਦੀ ਹੈ। ਚਲੀਏ ਫਿਰ
0: ਜੀ, ਨਮਸਕਾਰ।

ਹੁਣ ਤੋਂ ਕੁਛ ਦੇਰ ਬਾਅਦ 1:15 ਤੋਂ ਲੈ ਕੇ 2:15 ਤੱਕ ਫੌਜੀ ਵੀਰਾਂ ਦੇ ਮਨੋਰੰਜਨ ਲਈ ਫਿਲਮੀ ਗੀਤਾਂ ਦਾ ਪ੍ਰੋਗਰਾਮ ਹੋਵੇਗਾ ਫੌਜੀ ਵੀਰਾਂ ਲਈ। ਇਸ ਦੌਰਾਨ 1:40 ਤੇ ਤੁਸੀਂ ਸੁਣੋਗੇ ਪੰਜਾਬੀ ਖ਼ਬਰਾਂ ਤੇ 1:50 ਤੇ ਉਰਦੂ ਚ ਖ਼ਬਰਾਂ। ਸੁਣਨਾ ਦੁਪਹਿਰ ਸਮਾਚਾਰ। ਬਾਅਦ ਦੁਪਹਿਰ 2:30 ਹੋਵੇਗਾ ਲੋਕ ਗੀਤਾਂ ਦਾ ਪ੍ਰੋਗਰਾਮ ਰੰਗਲੀ ਧਰਤੀ। ਅੱਜ ਇਸ ਵਿੱਚ ਤੁਸੀਂ ਨੇਤਰ ਸਿੰਘ ਪਰਵਾਨਾ ਤੇ ਉਹਨਾਂ ਦੇ ਸਾਥੀਆਂ ਦੇ ਗਾਏ ਲੋਕ ਗੀਤ ਸੁਣ ਸਕੋਗੇ। ਮੁੱਖ ਖ਼ਬਰਾਂ ਤੋਂ ਬਾਅਦ 4:02 ਤੇ ਆਨੰਦ ਮਾਨਣਾ ਸਦਾਬਹਾਰ ਗੀਤਾਂ ਦਾ। ਸ਼ਾਮ 4:30 ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ ਤੇ 5:30 ਸਰਵਣ ਕਰਨਾ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਛੇ ਵਜੇ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ ਹਿੰਦੀ ਸਮਾਚਾਰ ਤੇ 6:20 ਤੇ ਪ੍ਰਾਦੇਸ਼ਿਕ ਖ਼ਬਰਾਂ। ਸ਼ਾਮ 6:30 ਦਾ ਸਮਾਂ ਹੋਵੇਗਾ ਦਿਹਾਤੀ ਪ੍ਰੋਗਰਾਮ ਦਾ। ਅੱਜ ਇਸ ਵਿੱਚ ਤੁਸੀਂ ਕੰਮ ਦੀਆਂ ਗੱਲਾਂ ਤੋਂ ਇਲਾਵਾ ਮੇਰੀ ਖੇਤੀ 'ਚ ਫਲਾਂ ਦੀ ਪੌਸ਼ਟਿਕ ਬਗੀਚੀ ਬਾਰੇ ਡਾਕਟਰ ਰਚਨਾ ਅਰੋੜਾ ਤੋਂ ਜਾਣਕਾਰੀ ਹਾਸਲ ਕਰ ਸਕੋਗੇ। ਸਾਢੇ 7:00 ਦਾ ਸਮਾਂ ਹੋਵੇਗਾ ਪੰਜਾਬੀ ਖ਼ਬਰਾਂ ਦਾ ਤੇ 7:40 ਤੇ ਸਮਾਚਾਰ ਸਮੀਖਿਆ। ਸੱਤ 7:45 ਤੇ ਸੁਣਨਾ ਡਾਕਟਰ ਸੁਖਵਿੰਦਰ ਸਿੰਘ ਢਿੱਲੋਂ ਦੀ ਪੰਜਾਬੀ ਵਾਰਤਾ ਪੰਜਾਬੀ ਸੱਥ ਦਾ ਨਿਕਾਸ ਤੇ ਵਿਕਾਸ। ਰਾਤ 8:00 ਜਪਾਨ 'ਚ ਹੋਣ ਜਾਣ ਰਹੀਆਂ ਏਸ਼ੀਆਈ ਖੇਡਾਂ

0: ਇਹ ਪ੍ਰੋਗਰਾਮ ਚੀਅਰਸ ਫੋਰ ਭਾਰਤ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ ਅਤੇ ਉਸ ਤੋਂ ਬਾਅਦ 8:30 ਵਜੇ ਸੁਣੋਗੇ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਅੱਠ ਵੱਜ ਕੇ 45 ਮਿੰਟ 'ਤੇ ਸੁਣਨਾ ਸਮਾਚਾਰ ਸੰਧਿਆ, 9 ਵਜੇ ਨਿਊਜ਼ ਐਟ 9, 9:15 ਵਜੇ ਸਪੋਟਲਾਈਟ ਅਤੇ 9:30 ਵਜੇ ਚਰਚਾ ਕਾ ਵਿਸ਼ੇ ਸਾਡੇ ਦਿੱਲੀ ਕੇਂਦਰ ਤੋਂ। ਮੁੱਖ ਖਬਰਾਂ ਤੋਂ ਬਾਅਦ 10:02 'ਤੇ ਹੋਵੇਗਾ ਪ੍ਰੋਗਰਾਮ ਤੁਹਾਡੀ ਫਰਮਾਇਸ਼। ਰਾਤ 11 ਵਜੇ ਸੁਣਨਾ ਹਿੰਦੀ ਸਮਾਚਾਰ ਅਤੇ 11:05 'ਤੇ ਅੰਗਰੇਜ਼ੀ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। ਇਹ ਸੀ ਸਾਡੇ ਅੱਜ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
2: ਹੈਲੋ,
3: ਨਮਸਕਾਰ। ਭਾਰਤੀਯ ਦੂਰ ਸੰਚਾਰ ਨਿਯਾਮਕ ਪ੍ਰਾਧੀਕਰਣ ਆਪਕੋ ਯਾਦ ਦਿਲਾਤਾ ਹੈ ਕਿ ਆਪਕੇ ਮੋਬਾਈਲ ਨੰਬਰ ਪਰ ਅਸਾਮਾਨਯ ਉਪਯੋਗ ਕਾ ਪਤਾ ਚਲਾ ਹੈ ਔਰ ਸੇਵਾ ਆਜ ਨਿਲੰਬਿਤ ਕਰ ਦੀ ਜਾਏਗੀ। ਅਧਿਕ ਜਾਣਕਾਰੀ ਕੇ ਲਿਏ ਕਿਰਪਿਆ 9 ਦਬਾਏ।
4: ਸਾਵਧਾਨ, ਅਜਿਹੀ ਕੋਈ ਵੀ ਫੋਨ ਕਾਲ ਫਰਾਡ ਹੋ ਸਕਦੀ ਹੈ। ਕੋਈ ਵੀ ਬਟਨ ਦੱਬਣ ਤੋਂ ਪਹਿਲਾਂ 1 ਮਿੰਟ ਲਈ ਰੁਕੋ ਤੇ ਸੋਚੋ, ਪੁਸ਼ਟੀ ਜ਼ਰੂਰ ਕਰ ਲਓ। ਸਾਵਧਾਨ ਰਹੋ, ਸੁਰੱਖਿਅਤ ਰਹੋ।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਦੁਪਹਿਰ ਦੇ 1:10 ਹੋ ਰਹੇ ਨੇ। ਆਓ ਹੁਣ ਸੁਣਦੇ ਹਾਂ ਪ੍ਰਾਦੇਸ਼ਿਕ ਖਬਰਾਂ।

नमस्कार, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਯਾਦਵਿੰਦਰ ਸਿੰਘ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਵਿਅਕਤੀ ਤੋਂ ਵਿਅਕਤੀ ਦਰਮਿਆਨ UPI ਲੈਣ ਦੇਣ ਤੇ ਕੋਈ ਚਾਰਜ ਨਹੀਂ ਲੱਗੇਗਾ, ਭਾਵੇਂ ਭੇਜੀ ਗਈ ਰਕਮ ਕਿੰਨੀ ਵੀ ਹੋਵੇ। ਵਿੱਤ ਮੰਤਰਾਲੇ ਨੇ ਕਿਹਾ ਹੈ ਕਿ ਛੋਟੇ ਵਪਾਰੀਆਂ ਲਈ ਜ਼ੀਰੋ ਮਰਚੈਂਟ ਡਿਸਕਾਊਂਟ ਰੇਟ MDR ਢਾਂਚੇ ਤਹਿਤ ਆਉਣ ਵਾਲੇ ਲੈਣ ਦੇਣ ਅਤੇ ਵਪਾਰੀਆਂ ਨੂੰ 2000 ਰੁਪਏ ਤੱਕ ਦੇ ਕੀਤੇ ਜਾਣ ਵਾਲੇ ਭੁਗਤਾਨ ਵੀ ਮੁਫ਼ਤ ਰਹਿਣਗੇ। ਵਿੱਤ ਮੰਤਰਾਲੇ ਨੇ ਕਿਹਾ ਹੈ ਕਿ ਚਾਰਜ ਸਿਰਫ 2000 ਰੁਪਏ ਤੋਂ ਵੱਧ ਦੇ ਵਿਅਕਤੀ ਤੋਂ ਵਪਾਰੀ ਲੈਣ ਦੇਣ 'ਤੇ ਹੀ ਲਾਗੂ ਹੋਏਗਾ। ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ UPI ਐਪ ਪ੍ਰਦਾਤਾ ਪਲੇਟਫਾਰਮ ਫੀਸ ਜਾਂ ਲੁਕਵੇ ਖਰਚੇ ਨਹੀਂ ਵਸੂਲ ਸਕਣਗੇ। ਮੰਤਰਾਲੇ ਨੇ ਬੈਂਕਾਂ ਨੂੰ ਹਦਾਇਤ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਵਪਾਰੀ UPI ਭੁਗਤਾਨਾਂ ਲਈ ਮਰਚੈਂਟ ਡਿਸਕਾਊਂਟ ਰੇਟ MDR ਦਾ ਬੋਝ ਗਾਹਕਾਂ ਉੱਤੇ ਨਾ ਪਾਉਣ। 2000 ਰੁਪਏ ਤੋਂ ਵੱਧ ਦੇ ਵਿਅਕਤੀ ਤੋਂ ਵਪਾਰੀ ਲੈਣ ਦੇਣ ਉੱਤੇ 0.4 ਫੀਸਦੀ ਦੀ ਮਾਮੂਲੀ MDR ਦਰ ਲਾਗੂ ਹੋਏਗੀ, ਜਦਕਿ 75,000 ਰੁਪਏ ਅਤੇ ਇਸ ਤੋਂ ਵੱਧ ਦੇ ਉੱਚ ਮੁੱਲ ਵਾਲੇ ਲੈਣ ਦੇਣ ਲਈ MDR ਦੀ ਵੱਧ ਤੋਂ ਵੱਧ ਹੱਦ 300 ਰੁਪਏ ਪ੍ਰਤੀ ਲੈਣ ਦੇਣ ਤੈਅ ਕੀਤੀ ਗਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ੍ਹ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਜਿੰਦਵੜੀ 'ਚ ਲੋਕ ਮਿਲਣੀ ਕੀਤੀ। ਇਸ ਦੌਰਾਨ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਦੇ 80 ਫੀਸਦੀ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾ ਦਿੱਤਾ ਹੈ ਅਤੇ ਇਸ ਨੂੰ 100 ਫੀਸਦੀ ਤੱਕ ਲੈ ਕੇ ਜਾਣ ਦਾ ਟੀਚਾ ਹੈ। ਮੁੱਖ ਮੰਤਰੀ ਨੇ ਸੂਬਾ ਸਰਕਾਰ ਦੇ 14,000 ਕਿਲੋਮੀਟਰ ਨਹਿਰੀ ਪਾਣੀ ਦੇ ਪਾਈਪਲਾਈਨ ਨੈੱਟਵਰਕ, ਮੁਫ਼ਤ ਬਿਜਲੀ, ਮੈਰਿਟ ਆਧਾਰਿਤ ਨੌਕਰੀਆਂ ਅਤੇ ਮਿਆਰੀ ਸਿੱਖਿਆ ਦੇ ਯਤਨਾਂ ਬਾਰੇ ਚਾਨਣਾ ਪਾਇਆ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸੂਬੇ 'ਚ 3100 ਖੇਡ ਸਟੇਡੀਅਮ ਬਣਾਏ ਜਾ ਰਹੇ ਨੇ। ਮੁੱਖ ਮੰਤਰੀ ਨੇ ਇਸ ਲੋਕ ਮਿਲਣੀ ਦੇ ਕੁਝ ਅੰਸ਼ ਐਕਸ ਉੱਤੇ ਵੀ ਸਾਂਝੇ ਕੀਤੇ। ਪੰਜਾਬ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਆਉਣ ਵਾਲੇ ਸੀਜ਼ਨ ਦੌਰਾਨ ਸੂਬੇ ਤੋਂ ਬਾਹਰੋਂ ਆਉਣ ਵਾਲੇ ਝੋਨੇ ਨੂੰ ਵਿਕਰੀ ਲਈ ਕਿਸੇ ਵੀ ਮੰਡੀ 'ਚ ਦਾਖਲ ਨਹੀਂ ਹੋਣ ਦਿੱਤਾ ਜਾਏਗਾ। ਪੰਜਾਬ ਦੇ ਖੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਸਰਹੱਦੀ ਸੂਬਿਆਂ ਦੇ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰਾਂ DFSCs ਨੂੰ ਖਾਸ ਤੌਰ 'ਤੇ ਵੱਧ ਚੌਕਸੀ ਵਰਤਣ ਅਤੇ ਇਹ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਕਿ ਕੋਈ ਵੀ ਫਰਜ਼ੀ ਐਂਟਰੀ ਦਰਜ ਨਾ ਹੋ ਸਕੇ। ਇਸ ਦੌਰਾਨ ਮੰਤਰੀ ਨੇ DFSCs ਨੂੰ ਖਰੀਦ ਲਈ ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਸਾਰੀਆਂ ਸੰਬੰਧਿਤ ਧਿਰਾਂ, ਖਾਸਕਰ ਕਿਸਾਨਾਂ ਦੇ ਹਿੱਤਾਂ ਦਾ ਧਿਆਨ ਰੱਖਿਆ ਜਾਵੇ। ਮੰਤਰੀ ਕਟਾਰੂ ਚੱਕ ਨੇ ਕਿਹਾ ਕਿ ਇਸ ਸੀਜ਼ਨ ਦੌਰਾਨ ਝੋਨੇ ਦੀ ਖਰੀਦ ਦਾ ਟੀਚਾ 1,80,000 ਮੀਟ੍ਰਿਕ ਟਨ ਤੈਅ ਕੀਤਾ ਗਿਆ ਹੈ, ਜਦਕਿ ਝੋਨੇ ਦੀ ਕਾਸ਼ਤ ਹੇਠ ਰਕਬਾ 26.22 ਲੱਖ ਹੈਕਟੇਅਰ ਹੈ। ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਸੂਬੇ 'ਚ ਸਫਲ ਸਵੱਛਤਾ ਹੀ ਸੇਵਾ

0: 2026 ਮੁਹਿੰਮ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਹ ਮੁਹਿੰਮ ਭਲਕੇ 17 ਸਤੰਬਰ ਤੋਂ ਸ਼ੁਰੂ ਹੋਵੇਗੀ ਅਤੇ 2 ਅਕਤੂਬਰ ਤੱਕ ਪੰਜਾਬ ਵਿੱਚ ਸਵੱਛਤਾ ਵਿੱਚ ਭਾਗੀਦਾਰੀ ਸਵੱਛ ਭਾਰਤ ਵਿਕਸਿਤ ਭਾਰਤ ਥੀਮ ਤਹਿਤ ਮਨਾਈ ਜਾਵੇਗੀ। ਕੈਬਨਿਟ ਮੰਤਰੀ ਨੇ ਕੇਂਦਰੀ ਜਲ ਸ਼ਕਤੀ ਮੰਤਰਾਲੇ ਅਤੇ ਕੇਂਦਰੀ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਅਹਿਮ ਮੀਟਿੰਗ 'ਚ ਵੀਡੀਓ ਕਾਨਫਰੰਸਿੰਗ ਰਾਹੀਂ ਸ਼ਿਰਕਤ ਕੀਤੀ। ਪੰਜਾਬ 'ਚ ਮੁਹਿੰਮ ਸੰਬੰਧੀ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਸ਼੍ਰੀ ਮੁੰਡੀਆਂ ਨੇ ਕੇਂਦਰ ਸਰਕਾਰ ਨੂੰ ਸੂਬੇ ਦੀਆਂ ਤਿਆਰੀਆਂ ਅਤੇ ਮੁਹਿੰਮ ਨੂੰ ਜ਼ਮੀਨੀ ਪੱਧਰ 'ਤੇ ਅਸਰਦਾਰ ਢੰਗ ਨਾਲ ਲਾਗੂ ਕਰਨ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਜਾਣੂ ਕਰਵਾਇਆ। ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਨੇ 27,000 ਆਂਗਣਵਾੜੀ ਕੇਂਦਰਾਂ ਰਾਹੀਂ ਦਿੱਤੇ ਜਾਣ ਵਾਲੇ ਪੂਰਕ ਪੋਸ਼ਣ ਵਿੱਚ ਵੱਡਾ ਬਦਲਾਅ ਕੀਤਾ ਹੈ। 27,000 ਆਂਗਣਵਾੜੀਆਂ 'ਚ 3 ਤੋਂ 6 ਸਾਲ ਦੀ ਉਮਰ ਦੇ 1 ਲੱਖ ਤੋਂ ਵੱਧ ਬੱਚਿਆਂ ਨੂੰ ਹੁਣ ਪਕਾਉਣ ਲਈ ਤਿਆਰ ਭੋਜਨ ਦੀ ਬਜਾਏ ਪਕਾਇਆ ਹੋਇਆ ਤਾਜ਼ਾ ਭੋਜਨ ਦਿੱਤਾ ਜਾ ਰਿਹਾ ਹੈ। ਇੱਕ ਹੋਰ ਸੁਧਾਰ ਤਹਿਤ ਹਰ ਜ਼ਿਲ੍ਹੇ 'ਚ ਸਥਾਨਕ ਉਤਪਾਦਨ ਪਲਾਂਟ ਸਥਾਪਿਤ ਕੀਤੇ ਗਏ ਨੇ। ਟੇਕ ਹੋਮ ਰਾਸ਼ਨ ਜੋ ਪਹਿਲਾਂ ਹਰ 45 ਦਿਨਾਂ ਬਾਅਦ ਵੰਡਿਆ ਜਾਂਦਾ ਸੀ ਹੁਣ ਹਰ 15 ਦਿਨਾਂ ਬਾਅਦ ਵੰਡਿਆ ਜਾਏਗਾ। ਕ੍ਰਿਕਟ ਵਿੱਚ ਭਾਰਤ ਨੇ ਬੀਤੀ ਰਾਤ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਖੇਡੇ ਗਏ ਦੂਜੇ 2020 ਅੰਤਰਰਾਸ਼ਟਰੀ ਮੈਚ ਵਿੱਚ ਅਫਗਾਨਿਸਤਾਨ ਨੂੰ 7 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ 'ਚ 2-0 ਦੀ ਜੇਤੂ ਲੀਡ ਹਾਸਲ ਕਰ ਲਈ ਏ। ਭਾਰਤ ਨੇ 160 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 14 ਓਵਰਾਂ ਅਤੇ 5 ਗੇਂਦਾਂ 'ਚ 3 ਵਿਕਟਾਂ ਦੇ ਨੁਕਸਾਨ 'ਤੇ ਹੀ 163 ਦੌੜਾਂ ਬਣਾ ਕੇ ਟੀਚਾ ਹਾਸਲ ਕਰ ਲਿਆ। ਸੰਜੂ ਸੈਮਸਨ ਨੇ 22 ਗੇਂਦਾਂ 'ਚ ਸਭ ਤੋਂ ਵੱਧ 57 ਦੌੜਾਂ ਬਣਾਈਆਂ, ਜਦੋਂ ਕਿ ਅਭਿਸ਼ੇਕ ਸ਼ਰਮਾ ਨੇ 19 ਗੇਂਦਾਂ 'ਚ 29 ਦੌੜਾਂ ਬਣਾਈਆਂ। ਪਹਿਲਾਂ ਬੱਲੇਬਾਜ਼ੀ ਕਰਦਿਆਂ ਅਫਗਾਨਿਸਤਾਨ ਨੇ ਨਿਰਧਾਰਤ 20 ਓਵਰਾਂ ਵਿੱਚ 8 ਵਿਕਟਾਂ ਉੱਤੇ 159 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਪ੍ਰਦੇਸ਼ਿਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: ਮੈਂ ਤਾਂ ਟੀਕਾ ਲਾ ਲਿਆ, ਹੁਣ ਤੂੰ ਵੀ ਲਾ ਲੈ।
2: ਨਹੀਂ ਯਾਰ, ਮੈਂ ਨਹੀਂ ਲਾਉਣਾ।
1: ਇਹ ਤਾਂ ਫਿਰ ਯਾਰ ਮਾਰ ਵਾਲੀ ਗੱਲ ਹੋ ਗਈ।
2: ਨਸ਼ਾ ਕਰਨ ਲਈ ਮਜਬੂਰ ਕਰਨ ਵਾਲੇ ਦੋਸਤ ਦੋਸਤ ਨਹੀਂ ਦੁਸ਼ਮਣ ਹੁੰਦੇ ਆ। ਨਾਲੇ ਇਹ ਤੇਰੀ ਸੂਈਆਂ ਸਾਂਝੀ ਕਰਨ ਨਾਲ ਤੈਨੂੰ HIV ਦਾ ਵੀ ਖਤਰਾ ਹੋ ਸਕਦਾ ਹੈ।
3: ਅੱਜ ਹੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਹਿੱਸਾ ਬਣੋ ਤੇ ਦੋਸਤਾਂ ਦਾ ਵੀ ਨਸ਼ਾ ਛੁਡਵਾਓ। ਬਾਕੀ ਜੇਕਰ HIV ਹੋਣ ਦਾ ਸ਼ੱਕ ਹੈ ਤਾਂ ਸਰਕਾਰੀ ਹਸਪਤਾਲ ਵਿੱਚ HIV ਦਾ ਟੈਸਟ ਮੁਫ਼ਤ ਕਰਵਾਓ। ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਜਨ ਹਿੱਤ ਵਿੱਚ ਜਾਰੀ।
4: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਏ। ਆਹੁਣ ਸੁਣਦੇ ਹਾਂ ਪ੍ਰੋਗਰਾਮ ਫੌਜੀ ਵੀਰਾਂ ਲਈ।

ਪੌਜ ਵੀਰੋ, ਮੌਸਮ ਵਿੱਚ ਥੋੜ੍ਹੀ ਮਸਤੀ ਅਤੇ ਛੇੜਛਾੜ ਘੋਲਦੇ ਹਾਂ। ਪੇਸ਼ ਕਰਦੇ ਹਾਂ ਫਿਲਮ ਸੰਨਿਆਸੀ ਦਾ ਇੱਕ ਮਸ਼ਹੂਰ ਗੀਤ, ਜਿਸ ਨੂੰ ਗਾਇਆ ਹੈ ਲਤਾ ਮੰਗੇਸ਼ਕਰ ਅਤੇ ਮੁਕੇਸ਼ ਜੀ ਨੇ।

ਫੌਜੀ ਵੀਰੋ, ਲੰਬੇ ਸਮੇਂ ਬਾਅਦ ਕਿਸੇ ਆਪਣੇ ਨੂੰ ਮਿਲਣ ਦੀ ਖੁਸ਼ੀ ਤੁਹਾਡੇ ਤੋਂ ਜ਼ਿਆਦਾ ਹੋਰ ਕੌਣ ਜਾਣਦਾ ਹੈ। ਸਾਡਾ ਇਹ ਅਗਲਾ ਸ਼ਾਨਦਾਰ ਗੀਤ ਕਿਸ਼ੋਰ ਕੁਮਾਰ ਅਤੇ ਆਸ਼ਾ ਭੋਸਲੇ ਦਾ ਗਾਇਆ ਫਿਲਮ ਲਵਾਰਿਸ ਦਾ ਕੁਝ ਇਹੀ ਬਿਆਨ ਕਰਦਾ ਹੈ।

0: ਫੌਜੀ ਵੀਰੋ, ਕਿਸ਼ੋਰ ਕੁਮਾਰ ਅਤੇ ਲਤਾ ਮੰਗੇਸ਼ਕਰ ਦੀ ਆਵਾਜ਼ ਜਦੋਂ ਇੱਕ ਨਾਲ ਹੁੰਦੀ ਹੈ ਤਾਂ ਹਰ ਗੀਤ ਖਾਸ ਬਣ ਜਾਂਦਾ ਹੈ। ਫਿਲਮ ਮਰਿਆਦਾ ਦਾ ਸਾਡਾ ਇਹ ਅਗਲਾ ਗੀਤ ਤੁਹਾਡੇ ਦਿਨ ਨੂੰ ਹੋਰ ਵੀ ਸੋਹਣਾ ਬਣਾ ਦੇਵੇਗਾ। ਆਓ ਫਿਰ ਸੁਣਦੇ ਹਾਂ ਉਹਨਾਂ ਦੀ ਆਵਾਜ਼ ਵਿੱਚ ਪ੍ਰੋਗਰਾਮ ਦਾ ਇਹ ਅਗਲਾ ਗੀਤ।
1: ਚੁੱਕੇ ਸੇ ਦਿਲ ਦੇ ਦੇ
2: ਨਹੀਂ ਤੇ
1: ਨਹੀਂ ਤੇ

0: ਹੈ ਕਿ ਜਦ ਅਸੀਂ ਵਿਕਸਿਤ ਭਾਰਤ 2047 ਵੱਲ ਵੱਧ ਰਹੇ ਹਾਂ ਤਾਂ ਇਹਨਾਂ ਅਭਿਆਸਾਂ ਰਾਹੀਂ ਵੱਡੇ ਸਵਾਲ ਉਠਾਏ ਜਾਣੇ ਚਾਹੀਦੇ ਨੇ ਕਿ ਅਗਲੇ 2 ਦਹਾਕਿਆਂ ਵਿੱਚ ਭਾਰਤ ਵਿੱਚ ਕਿਸ ਤਰ੍ਹਾਂ ਦੀ ਟੈਕਸ ਪ੍ਰਣਾਲੀ ਹੋਣੀ ਚਾਹੀਦੀ ਹੈ। ਉਹਨਾਂ ਨੇ ਇੱਕ ਬਿਹਤਰ ਟੈਕਸ ਖੋਜ 'ਤੇ ਜ਼ੋਰ ਦਿੱਤਾ ਜੋ ਸਾਰੇ ਪੱਖਾਂ ਨੂੰ ਧਿਆਨ 'ਚ ਰੱਖੇ। ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਭਾਰਤ ਨਾਲ ਮੁਕਤ ਵਪਾਰ ਸਮਝੌਤੇ ਨੂੰ ਇਤਿਹਾਸਕ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਨਿਊਜ਼ੀਲੈਂਡ ਦੇ ਉਤਪਾਦਾਂ ਲਈ 1 ਅਰਬ 40 ਕਰੋੜ ਭਾਰਤੀ ਖਪਤਕਾਰਾਂ ਦਾ ਬਾਜ਼ਾਰ ਖੋਲ੍ਹੇਗਾ ਅਤੇ ਦੇਸ਼ ਵਿਚ ਰੁਜ਼ਗਾਰ ਅਤੇ ਆਮਦਨ ਵਧਾਉਣ ਵਿਚ ਮਦਦ ਕਰੇਗਾ। ਨਿਊਜ਼ੀਲੈਂਡ ਦੀ ਸੰਸਦ ਨੇ ਅੱਜ ਭਾਰਤ ਨਾਲ ਮੁਕਤ ਵਪਾਰ ਸਮਝੌਤੇ FTA ਨੂੰ ਲਾਗੂ ਕਰਨ ਲਈ ਲੋੜੀਂਦੇ ਬਿੱਲ ਨੂੰ 29 ਦੇ ਮੁਕਾਬਲੇ 93 ਵੋਟਾਂ ਨਾਲ ਮਨਜ਼ੂਰੀ ਦੇ ਦਿੱਤੀ ਹੈ। ਇਸ ਸਮਝੌਤੇ ਦੇ ਲਾਗੂ ਹੋਣ 'ਤੇ ਨਿਊਜ਼ੀਲੈਂਡ 'ਤੇ 57% ਬਰਾਮਦਾਂ ਨੂੰ ਭਾਰਤ ਵਿਚ ਮਹਿਸੂਲ ਮੁਕਤ ਪਹੁੰਚ ਮਿਲੇਗੀ। ਪੂਰੀ ਤਰ੍ਹਾਂ ਲਾਗੂ ਹੋਣ 'ਤੇ 95% ਬਰਾਮਦਾਂ 'ਤੇ ਮਹਿਸੂਲ ਖਤਮ ਹੋ ਜਾਣਗੇ ਜਾਂ ਘਟਾ ਦਿੱਤੇ ਜਾਣਗੇ। ਇਹ ਸਮਝੌਤਾ 2030 ਤੱਕ ਦੋਹਾਂ ਦੇਸ਼ਾਂ ਵਿਚਕਾਰ ਦੁਵੱਲੇ ਵਪਾਰ ਨੂੰ ਦੁੱਗਣਾ ਕਰਨ ਦੇ ਟੀਚੇ ਨੂੰ ਹਾਸਲ ਕਰਨ ਵਿੱਚ ਮਦਦ ਕਰੇਗਾ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ ਤੋਂ ਭੂਟਾਨ ਦੇ 2 ਰੋਜ਼ਾ ਸਰਕਾਰੀ ਦੌਰੇ 'ਤੇ ਜਾਣਗੇ। ਦੌਰੇ ਦੌਰਾਨ ਡਾਕਟਰ ਜੈਸ਼ੰਕਰ ਭੂਟਾਨ ਦੇ ਵਿਦੇਸ਼ ਮੰਤਰੀ ਲਿਓਨਪੋ ਡੀਐਨ ਦੁੰਗੇਲ ਨਾਲ ਦੁਵੱਲੀ ਗੱਲਬਾਤ ਕਰਨਗੇ। ਉਹ ਭੂਟਾਨ ਦੇ ਰਾਜਾ ਅਤੇ ਪ੍ਰਧਾਨ ਮੰਤਰੀ ਨਾਲ ਵੀ ਮੁਲਾਕਾਤ ਕਰਨਗੇ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਦੌਰਾ ਦੋਹਾਂ ਦੇਸ਼ਾਂ ਵਿਚਕਾਰ ਨਿਯਮਤ ਉੱਚ ਪੱਧਰੀ ਆਦਾਨ ਪ੍ਰਦਾਨ ਦੀ ਪਰੰਪਰਾ ਅਨੁਸਾਰ ਹੋ ਰਿਹਾ ਹੈ। ਇਸ ਦਾ ਉਦੇਸ਼ ਦੋਸਤੀ ਅਤੇ ਸਹਿਯੋਗ ਦੇ ਮੌਜੂਦਾ ਗੂੜੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ। ਥਲ ਸੈਨਾ ਮੁਖੀ ਜਨਰਲ ਧੀਰਜ ਸੇਠ ਅੱਜ ਤੋਂ ਰੂਸ ਦੇ 3 ਰੋਜ਼ਾ ਦੌਰੇ 'ਤੇ ਨੇ। ਇਸ ਦੌਰੇ ਦਾ ਉਦੇਸ਼ ਭਾਰਤ ਅਤੇ ਰੂਸ ਵਿਚਕਾਰ ਲੰਮੇ ਸਮੇਂ ਤੋਂ ਚੱਲੇ ਆ ਰਹੇ ਰੱਖਿਆ ਸਬੰਧਾਂ ਅਤੇ ਫੌਜੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ ਹੈ। ਜਨਰਲ ਸੇਠ ਰੂਸੀ ਜ਼ਮੀਨੀ ਫੌਜ ਦੇ ਕਮਾਂਡਰ ਇਨ ਚੀਫ ਕਰਨਲ ਜਨਰਲ ਆਂਦਰੇ ਮੋਰਦਵਿਚੇਵ ਨਾਲ ਆਪਸੀ ਹਿੱਤ ਅਤੇ ਪੇਸ਼ੇਵਰ ਫੌਜੀ ਸਹਿਯੋਗ ਬਾਰੇ ਗੱਲਬਾਤ ਕਰਨਗੇ। ਉਹ ਮਾਸਕੋ 'ਚ ਨੈਸ਼ਨਲ ਡਿਫੈਂਸ ਕੰਟਰੋਲ ਸੈਂਟਰ ਦਾ ਦੌਰਾ ਵੀ ਕਰਨਗੇ ਅਤੇ ਰੂਸੀ ਰੱਖਿਆ ਮੰਤਰਾਲੇ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। ਫੌਜ ਮੁਖੀ ਮਾਸਕੋ 'ਚ ਟੋਮ ਆਫ ਅਨਨੋਨ ਸੋਲਸੀਅਰ ਅਤੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਵੀ ਭੇਂਟ ਕਰਨਗੇ। ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਇਹ ਦੌਰਾ ਦੋਹਾਂ ਦੇਸ਼ਾਂ ਵਿਚਕਾਰ ਫੌਜੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਦਦ ਕਰੇਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਅੱਜ ਵਿਸ਼ਵ ਓਜ਼ੋਨ ਦਿਵਸ ਹੈ। ਇਹ ਦਿਨ ਧਰਤੀ ਉੱਤੇ ਜੀਵਨ ਦੀ ਰੱਖਿਆ ਵਿੱਚ ਓਜ਼ੋਨ ਪਰਤ ਦੀ ਮਹੱਤਵਪੂਰਨ ਭੂਮਿਕਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ। ਓਜ਼ੋਨ ਪਰਤ ਇੱਕ ਸੁਰੱਖਿਆ ਢਾਲ ਵਜੋਂ ਕੰਮ ਕਰਦਿਆਂ ਸੂਰਜ ਤੋਂ ਹਾਨੀਕਾਰਕ ਅਲਟਰਾਵਾਇਲਟ ਕਿਰਨਾਂ ਨੂੰ ਰੋਕਦੀ ਹੈ। ਵਿਸ਼ਵ ਓਜ਼ੋਨ ਦਿਵਸ ਦੇ ਮੌਕੇ 'ਤੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਤਬਦੀਲੀ ਰਾਜ ਮੰਤਰੀ ਕੀਰਤੀਵਰਧਨ ਸਿੰਘ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਓਜ਼ੋਨ ਪਰਤ ਦੀ ਸੁਰੱਖਿਆ ਘਰ ਤੋਂ ਹੀ ਸ਼ੁਰੂ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਛੋਟੇ ਛੋਟੇ ਕਦਮ ਜਿਵੇਂ ਕਿ ਏਅਰ ਕੰਡੀਸ਼ਨਰ ਦਾ ਤਾਪਮਾਨ 24 ਡਿਗਰੀ ਸੈਲਸੀਅਸ 'ਤੇ ਰੱਖਣਾ ਅਤੇ ਊਰਜਾ ਕੁਸ਼ਲ ਉਪਕਰਨਾਂ ਦੀ ਵਰਤੋਂ ਕਰਨਾ ਨੁਕਸਾਨਦੇਹ ਗੈਸਾਂ ਦੀ ਨਿਕਾਸੀ ਨੂੰ ਘਟਾਉਣ ਵਿੱਚ ਮਦਦ ਕਰਦੇ ਨੇ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਓਜ਼ੋਨ ਪਰਤ ਦੀ ਸੁਰੱਖਿਆ ਮਨੁੱਖੀ ਸਿਹਤ, ਜੈਵ ਵਿਭਿੰਨਤਾ ਅਤੇ ਜਲਵਾਯੂ ਦੀ ਸਥਿਰਤਾ ਲਈ ਬਹੁਤ ਜ਼ਰੂਰੀ ਹੈ। ਪੰਜਾਬ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਆਉਣ ਵਾਲੇ ਸੀਜ਼ਨ ਦੌਰਾਨ ਸੂਬੇ ਤੋਂ ਬਾਹਰੋਂ ਆਉਣ ਵਾਲੇ ਝੋਨੇ ਨੂੰ ਵਿਕਰੀ ਲਈ ਕਿਸੇ ਵੀ ਮੰਡੀ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਏਗਾ। ਪੰਜਾਬ ਦੇ ਖੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਸਰਹੱਦੀ ਸੂਬਿਆਂ ਦੇ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰਾਂ ਨੂੰ ਖਾਸ ਤੌਰ 'ਤੇ ਵੱਧ ਚੌਕਸੀ ਵਰਤਣ ਅਤੇ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਹੈ ਕਿ ਕੋਈ ਵੀ ਫਰਜ਼ੀ ਐਂਟਰੀ ਦਰਜ ਨਾ ਹੋਏ। ਇਸ ਦੌਰਾਨ ਮੰਤਰੀ ਨੇ DFSCs ਨੂੰ ਖਰੀਦ ਲਈ ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਸਾਰੀਆਂ ਸਬੰਧਤ ਧਿਰਾਂ, ਖਾਸ ਕਰਕੇ ਕਿਸਾਨਾਂ ਦੇ ਹਿੱਤਾਂ ਦਾ ਧਿਆਨ ਰੱਖਿਆ ਜਾਏ। ਸ਼੍ਰੀ ਕਟਾਰੂ ਚੱਕ ਨੇ ਕਿਹਾ ਕਿ ਇਸ ਸੀਜ਼ਨ ਦੌਰਾਨ ਝੋਨੇ ਦੀ ਖਰੀਦ ਦਾ ਟੀਚਾ 180 ਲੱਖ ਮੀਟ੍ਰਿਕ ਟਨ ਤੈਅ ਕੀਤਾ ਗਿਆ, ਜਦਕਿ ਝੋਨੇ ਦੀ ਕਾਸ਼ਤ ਹੇਠ ਰਕਬਾ 26.22 ਲੱਖ ਹੈਕਟਰ ਹੈ। ਘੱਟੋ ਘੱਟ ਸਮਰਥਨ ਮੁੱਲ 2,441 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਹੈ। ਦਿੱਲੀ ਸਰਕਾਰ ਨੇ ਆਸ਼ਾ ਵਰਕਰਾਂ ਲਈ ਮਾਸਿਕ ਪ੍ਰੋਤਸਾਹਨ ਰਾਸ਼ੀ 3,000 ਰੁਪਏ ਤੋਂ ਵਧਾ ਕੇ 6,000 ਰੁਪਏ ਕਰਨ ਦਾ ਐਲਾਨ ਕੀਤਾ ਹੈ। ਇਹ ਫੈਸਲਾ ਕੱਲ੍ਹ ਨਵੀਂ ਦਿੱਲੀ ਵਿੱਚ ਮੁੱਖ ਮੰਤਰੀ ਰੇਖਾ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਲਿਆ ਗਿਆ। ਉਨ੍ਹਾਂ ਕਿਹਾ ਕਿ ਮਹੀਨਾਵਾਰ ਪ੍ਰੋਤਸਾਹਨ ਰਾਸ਼ੀ ਵਿੱਚ ਵਾਧਾ ਆਸ਼ਾ ਵਰਕਰਾਂ ਦੇ ਯੋਗਦਾਨ ਨੂੰ ਮਾਨਤਾ ਦੇਣ ਅਤੇ ਉਨ੍ਹਾਂ ਦੀ ਵਿੱਤੀ ਸੁਰੱਖਿਆ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ। ਇਸ ਦੌਰਾਨ ਦਿੱਲੀ ਸਰਕਾਰ ਨੇ ਰਾਸ਼ਟਰੀ ਰਾਜਧਾਨੀ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ 10,000 ਵਿਦਿਆਰਥੀਆਂ ਲਈ ਹੋਸਟਲ ਬਣਾਉਣ ਦਾ ਫੈਸਲਾ ਵੀ ਕੀਤਾ ਹੈ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਸਰਕਾਰ ਦੀਆਂ ਕੁਝ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਵਿੱਚ ਹੋਸਟਲ ਦੀ ਉਸਾਰੀ ਪਹਿਲਾਂ ਹੀ ਚੱਲ ਰਹੀ ਹੈ।
1: ਦਿੱਲੀ ਸਰਕਾਰ ਨੇ ਇਹ ਤੈਅ ਕੀਤਾ ਹੈ ਕਿ 10,000 ਬੱਚੋਂ ਕੇ ਲਈ ਸਰਕਾਰ ਹੋਸਟਲ ਬਣਾਏਗੀ।

0: ਫੌਜੀ ਹੀਰੋ ਪ੍ਰੋਗਰਾਮ ਚ ਅਖੀਲਾ ਗੀਤ ਹਾਜ਼ਰ ਹੈ ਫਿਲਮ ਆਰਾਧਨਾ ਦਾ, ਜਿਸ ਨੂੰ ਆਵਾਜ਼ ਦਿੱਤੀ ਹੈ ਮੁਹੰਮਦ ਰਫੀ ਤੇ ਲਤਾ ਮੰਗੇਸ਼ਕਰ ਨੇ।
1: ਅੱਛਾ ਯੇ ਬਾਤ ਹੈ, ਤੋ ਤੁਮ ਵੀ ਸੁਣ ਲੋ, ਤਿਆਰ ਹੋ ਜਾ, ਜੋ ਜੋ ਸਵਾਲ ਮੈਂ ਤੁਮਸੇ ਕਰੂੰਗਾ ਉਸਕਾ ਜਵਾਬ ਸਸਤਰ ਦੇਣਾ। ਡਨ
2: ਡਨ
1: ਡਨ। ਅੱਛਾ ਤੋ ਯੇ ਬਤਾਓ, ਬਾਗੋ ਮੇ ਬਾਹਰ ਹੈ? ਮੈਨੇ ਪੂਛਾ ਬਾਗੋ ਮੇ ਬਾਹਰ ਹੈ? ਕਲਮੀ ਕੇ ਨਿਖਾਰ ਹੈ? ਤੋ ਤੁਮਕੋ ਮੁਝਸੇ ਪਿਆਰ ਹੈ?

ਤੁਸੀਂ ਸੁਣ ਰਹੇ ਹੋ ਨੇਤਰ ਸਿੰਘ ਪਰਵਾਨਾ ਤੇ ਉਹਨਾਂ ਦੇ ਸਾਥੀਆਂ ਦੇ ਗਾਏ ਲੋਕ ਗੀਤ। ਆ ਹੁਣ ਸੁਣਦਿਆਂ ਉਹਨਾਂ ਦੀ ਆਵਾਜ਼ ਵਿੱਚ ਹੀਰ ਰਾਂਝਾ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੰਗਲੀ ਧਰਤੀ 'ਚ ਨੇਤਰ ਸਿੰਘ ਪਰਵਾਨਾ ਅਤੇ ਉਹਨਾਂ ਦੇ ਸਾਥੀਆਂ ਦੇ ਗਾਏ ਲੋਕ ਗੀਤ। ਆ ਹੁਣ ਸੁਣਦੇ ਹਾਂ ਉਹਨਾਂ ਦੀ ਆਵਾਜ਼ ਵਿੱਚ ਮਾਹੀਆ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੰਗਲੀ ਧਰਤੀ।
1: ਵੇ ਮਨੂ, ਤੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
2: ਉਹ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
1: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
2: HIV
1: ਨਹੀਂ ਪਤਾ ਨਾ ਸਮਝਦਾਰ ਵੀਰੇ, ਤਾਂ ਸੁਣ। HIV ਕਿਵੇਂ ਸੰਕ੍ਰਮਿਤ ਸੂਈ ਸਰਿੰਜ ਸਾਂਝਾ ਕਰਨ ਨਾਲ, ਸੰਕ੍ਰਮਿਤ ਵਿਅਕਤੀ ਦੇ ਨਾਲ ਅਸੁਰੱਖਿਅਤ ਯੌਨ ਸੰਬੰਧ ਬਣਾਉਣ ਨਾਲ, ਸੰਕ੍ਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ, ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
3: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
4: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
5: ਮੈਂ ਤਾਂ ਟੀਕਾ ਲਾ ਲਿਆ, ਹੁਣ ਤੂੰ ਵੀ ਲਾ ਲੈ।
6: ਨਹੀਂ ਯਾਰ, ਮੈਂ ਨਹੀਂ ਲਾਉਣਾ।
5: ਇਹ ਤਾਂ ਫਿਰ ਯਾਰ ਮਾਰ ਵਾਲੀ ਗੱਲ ਹੋ ਗਈ।
6: ਨਸ਼ਾ ਕਰਨ ਲਈ ਮਜਬੂਰ ਕਰਨ ਵਾਲੇ ਦੋਸਤ ਦੋਸਤ ਨਹੀਂ, ਦੁਸ਼ਮਣ ਹੁੰਦੇ ਆ। ਨਾਲੇ ਇਹ ਤੇਰੀ ਸੂਈਆਂ ਸਾਂਝੀ ਕਰਨ ਨਾਲ ਤੈਨੂੰ HIV ਦਾ ਵੀ ਖਤਰਾ ਹੋ ਸਕਦਾ ਹੈ।
3: ਅੱਜ ਹੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਹਿੱਸਾ ਬਣੋ ਤੇ ਦੋਸਤਾਂ ਦਾ ਵੀ ਨਸ਼ਾ ਛੁਡਵਾਓ। ਬਾਕੀ ਜੇਕਰ HIV ਹੋਣ ਦਾ ਸ਼ੱਕ ਹੈ ਤਾਂ ਸਰਕਾਰੀ ਹਸਪਤਾਲ ਵਿੱਚ HIV ਦਾ ਟੈਸਟ ਮੁਫਤ ਕਰਵਾਓ। ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਜਨਹਿਤ ਵਿੱਚ ਜਾਰੀ।
0: ਪ੍ਰੋਗਰਾਮ ਚੱਲ ਰਿਹਾ ਜੀ ਰੰਗਲੀ ਧਰਤੀ, ਤੇ ਅੱਜ ਇਸ ਵਿੱਚ ਤੁਸੀਂ ਆਨੰਦ ਮਾਣ ਰਹੇ ਹੋ ਨੇਤਰ ਸਿੰਘ ਪਰਵਾਨਾ ਤੇ ਉਹਨਾਂ ਦੇ ਸਾਥੀਆਂ ਤੇ ਗਾਏ ਲੋਕ ਗੀਤਾਂ ਦਾ। ਆਓ ਹੁਣ ਸੁਣਦੇ ਹਾਂ ਉਹਨਾਂ ਦੀ ਆਵਾਜ਼ ਵਿੱਚ ਮਿਰਜ਼ਾ।

ਪੰਛੀ ਅਰਜ ਤੋਂ ਮੈਨੂੰ ਕਰ ਕਰ ਜਾਣ ਸਲਾਮ। ਉੜਦੇ ਪੰਛੀ ਅਰਜ ਤੋਂ ਮੈਨੂੰ ਕਰ ਕਰ ਜਾਣ ਸਲਾਮ, ਪਰ ਕਿਸਮਤ ਜੇ ਕਰ ਹਾਰ ਗਈ। ਆਓ ਕਿਸ

0: ਵਾਲੇ ਹੋਣਗੇ ਜਗਦੇ ਜੂਦਿਓ
1: ਪ੍ਰੋਗਰਾਮ ਚੱਲ ਰਿਹਾ ਜੀ ਰੰਗਲੀ ਧਰਤੀ ਅਤੇ ਇਸ ਵਿੱਚ ਤੁਸੀਂ ਸੁਣ ਰਹੇ ਹੋ ਨੇਤਰ ਸਿੰਘ ਪਰਵਾਨਾ ਅਤੇ ਉਹਨਾਂ ਦੇ ਸਾਥੀਆਂ ਦੇ ਗਾਏ ਲੋਕ ਗੀਤ ਆ ਹੁਣ ਸੁਣਦਿਆਂ ਉਹਨਾਂ ਦੀ ਆਵਾਜ਼ ਵਿੱਚ ਢੋਲ ਸਾਮੀ

0: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੰਗਲੀ ਧਰਤੀ। ਅੱਜ ਇਸ ਵਿੱਚ ਤੁਸੀਂ ਨੇਤਰ ਸਿੰਘ ਪਰਵਾਨਾ ਅਤੇ ਉਹਨਾਂ ਦੇ ਸਾਥੀਆਂ ਦੇ ਗਾਏ ਲੋਕ ਗੀਤ ਸੁਣੇ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਦੁਪਹਿਰ ਦੇ 3 ਵੱਜ ਗਏ ਨੇ। ਹੁਣ ਸਾਡੀ ਅੱਜ ਦੀ ਪਹਿਲੀ ਸਭਾ ਖਤਮ ਹੁੰਦੀ ਹੈ। ਆਪਣੀ ਦੂਜੀ ਸਭਾ ਦੇ ਪ੍ਰੋਗਰਾਮ ਲੈ ਕੇ ਸ਼ਾਮ 4 ਵਜੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਨਮਸਕਾਰ।
1: ਨਮਸਕਾਰ। DTH ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਾਡੇ ਸਟੂਡੀਓ ਦੀ ਘੜੀ ਮੁਤਾਬਕ ਇਸ ਵੇਲੇ ਦੁਪਹਿਰ ਦੇ 3 ਵਜ ਰਹੇ ਨੇ। ਆਓ ਸੁਣਦੇ ਹਾਂ ਹੁਣ ਤੱਕ ਦੀਆਂ ਮੁੱਖ ਖਬਰਾਂ। ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਵਿਅਕਤੀ ਤੋਂ ਵਿਅਕਤੀ ਦਰਮਿਆਨ UPI ਲੈਣ ਦੇਣ 'ਤੇ ਕੋਈ ਚਾਰਜ ਨਹੀਂ ਲੱਗੇਗਾ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਦਰਾਂ ਵਿੱਚ ਕਟੌਤੀ ਅਤੇ ਛੋਟ ਦੀ ਬਜਾਏ ਸਰਕਾਰ ਨੂੰ ਟੈਕਸ ਸੰਬੰਧੀ ਤਜਵੀਜ਼ਾਂ ਵਿੱਚ ਦੇਸ਼ ਨੂੰ ਪਹਿਲਾਂ ਰੱਖਣਾ ਚਾਹੀਦਾ ਹੈ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਅੱਜ ਤੋਂ ਭੂਟਾਨ ਦੇ 2 ਰੋਜ਼ਾ ਸਰਕਾਰੀ ਦੌਰੇ 'ਤੇ ਨੇ। ਧਰਤੀ ਉੱਤੇ ਜੀਵਨ ਦੀ ਰੱਖਿਆ ਵਿੱਚ ਓਜ਼ੋਨ ਪਰਤ ਦੀ ਅਹਿਮੀਅਤ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਅੱਜ ਵਿਸ਼ਵ ਓਜ਼ੋਨ ਦਿਵਸ ਮਨਾਇਆ ਜਾ ਰਿਹਾ ਹੈ। ਸਵੱਛਤਾ ਹੀ ਸੇਵਾ 2026 ਮੁਹਿੰਮ ਕੱਲ੍ਹ ਤੋਂ ਪੂਰੇ ਦੇਸ਼ ਵਿੱਚ ਸ਼ੁਰੂ ਹੋ ਰਹੀ ਹੈ। ਇਹ ਮੁਹਿੰਮ 17 ਅਕਤੂਬਰ ਤੱਕ ਜਾਰੀ ਰਹੇਗੀ। ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਸੂਬੇ ਵਿੱਚ ਸਵੱਛਤਾ ਹੀ ਸੇਵਾ ਮੁਹਿੰਮ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ 80% ਖੇਤਾਂ ਤੱਕ ਨਹਿਰੀ ਪਾਣੀ ਪਹੁੰਚ ਚੁੱਕਾ ਏ ਅਤੇ ਇਸ ਨੂੰ 100% ਤੱਕ ਲੈ ਕੇ ਜਾਣ ਦਾ ਟੀਚਾ ਏ। ਪੰਜਾਬ ਸਰਕਾਰ ਨੇ ਸਪਸ਼ਟ ਕੀਤਾ ਕਿ ਆਉਣ ਵਾਲੇ ਸੀਜ਼ਨ ਦੌਰਾਨ ਸੂਬੇ ਤੋਂ ਬਾਹਰੋਂ ਆਉਣ ਵਾਲੇ ਝੋਨੇ ਨੂੰ ਵਿਕਰੀ ਲਈ ਕਿਸੇ ਵੀ ਮੰਡੀ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਦਿੱਲੀ ਸਰਕਾਰ ਨੇ ਰਾਸ਼ਟਰੀ ਰਾਜਧਾਨੀ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ 10,000 ਵਿਦਿਆਰਥੀਆਂ ਲਈ ਹੋਸਟਲ ਬਣਾਉਣ ਦਾ ਫੈਸਲਾ ਕੀਤਾ ਏ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਏ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ।

ਪਿੰਡ ਘੁੜਿਆਣਾ, ਬਾਬੂ ਸਿੰਘ ਸਾਹਨੇਵਾਲਾ ਤੋਂ, ਛੱਤਰਪਾਲ ਸਿੰਘ ਖੰਗੂੜਾ, ਰਜਿੰਦਰ ਸਿੰਘ ਖੰਗੂੜਾ, ਗੁਰਮੰਜ ਸਿੰਘ ਵਿਰਕ ਪਿੰਡ ਕਮਾਲਵਾਲਾ ਤੋਂ, ਰਣਜੀਤ ਕੌਰ ਭੱਟੀ, ਬੋੜ ਸਿੰਘ ਭੱਟੀ ਅਤੇ ਕਾਕਾ ਭੱਟੀ। ਦੋਸਤੋ, ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ।

ਜਾ ਕੋਈ ਨੱਚੇ ਵਿਆਹ ਸ਼ਾਦੀ ਵਿੱਚ ਹੋਰ ਸੰਗਾਂ ਦਾ ਤਾਲਾ ਮੀਕਾ ਕਹਿ ਮਸਾਣੀ ਵਾਲਾ ਨੱਚਦਾ।

ਦੋਸਤੋ ਤੁਸੀਂ ਸੁਣ ਰਹੇ ਸੀ ਸੁਖਸ਼ਿੰਦਰ ਸਿੰਘ ਦਾ ਨਛੱਤਰ ਗਿੱਲ ਅਤੇ ਸਾਥੀਆਂ ਦੀ ਆਵਾਜ਼ ਵਿੱਚ ਖੂਬਸੂਰਤ ਗੀਤ ਮੁੱਲ ਨਾ ਲੱਗਦਾ ਨੱਚਣੇ ਦਾ। ਦੋਸਤੋ ਹਰ ਵਰ੍ਹੇ 16 ਸਤੰਬਰ ਨੂੰ ਓਜ਼ੋਨ ਪਰਤ ਦੀ ਸੁਰੱਖਿਆ ਬਾਰੇ ਜਾਗਰੂਕਤਾ ਵਧਾਉਣ ਲਈ ਵਿਸ਼ਵ ਓਜ਼ੋਨ ਦਿਵਸ ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਮਹਾਸਭਾ ਨੇ ਸਾਲ 1994 ਵਿੱਚ ਇਸ ਦਿਨ ਦਾ ਐਲਾਨ ਕੀਤਾ ਸੀ। 16 ਸਤੰਬਰ 1987 ਨੂੰ ਓਜ਼ੋਨ ਪਰਤ ਨੂੰ ਨਸ਼ਟ ਕਰਨ ਵਾਲੇ ਪਦਾਰਥਾਂ 'ਤੇ ਮੋਨੀਟਰੀਅਲ ਪ੍ਰੋਟੋਕੋਲ 'ਤੇ ਦਸਤਖਤ ਕੀਤੇ ਗਏ ਸਨ। ਦੋਸਤੋ ਇਹ ਜੋ ਓਜ਼ੋਨ ਪਰਤ ਹੈ ਸੂਰਜ ਤੋਂ ਆਉਣ ਵਾਲੀਆਂ ਹਾਨੀਕਾਰਕ ਪੈਰਾਬੈਂਗਨੀ ਕਿਰਨਾਂ ਤੋਂ ਧਰਤੀ ਤੋਂ ਆਉਣ ਤੋਂ ਬਚਾਉਂਦੀਆਂ ਨੇ। ਇਹ ਪਰਤ ਇਨਸਾਨਾਂ 'ਚ ਚਮੜੀ ਕੈਂਸਰ, ਅੱਖਾਂ ਦੀ ਬਿਮਾਰੀ ਅਤੇ ਕਮਜ਼ੋਰ ਪ੍ਰਤੀਰੱਖਿਆ ਪ੍ਰਣਾਲੀ ਵਰਗੀਆਂ ਸਮੱਸਿਆ ਤੋਂ ਬਚਾਉਂਦੀ ਹੈ। ਦੋਸਤੋ ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਜਮਸ਼ੇਦਪੁਰ ਤੋਂ ਹਰਜਿੰਦਰ ਸਿੰਘ ਭਾਟੀਆ, ਏਂਜਲ ਭਾਟੀਆ, ਨਵਨੀਤ ਭਾਟੀਆ ਅਤੇ ਪੱਪੀ ਭਾਟੀਆ। ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ ਠਾਕੁਰ, ਡਾਕਟਰ ਅਮਨਦੀਪ। ਕਾਲਕਾ ਤੋਂ ਸ਼ੁਭਚੰਦਰ ਬਜਾਜ, ਬਿੱਟਾ ਬਜਾਜ ਅਤੇ ਸਾਹਿਲ। ਕ੍ਰਿਸ਼ਨਾ ਨਗਰ ਟੀਵੀ ਟਾਵਰ, ਸੈਮੀਨਰੀ ਹਿਲਸ, ਨਾਗਪੁਰ ਮਹਾਰਾਸ਼ਟਰ ਤੋਂ ਨਾਨਾ ਡੋਂਗਰ ਦੀਵੇ, ਰਮਾਤਾਈ ਡੋਂਗਰ ਦੀਵੇ, ਸੀਮਾਤਾਈ, ਰੀਮਾਤਾਈ, ਦੀਕਸ਼ਾਤਾਈ ਡੋਂਗਰ ਦੀਵੇ, ਰਾਹੁਲ ਡੋਂਗਰ ਦੀਵੇ ਅਤੇ ਹੋਰਨਾਂ ਦੇ ਸਾਥੀ। ਸ਼੍ਰੀ ਗੁਰੂ ਰਵਿਦਾਸ ਨਗਰ ਮਲੋਟ ਤੋਂ ਨਾਨਕ ਚੰਦ, ਵਿਜੇ ਕੁਮਾਰ, ਬੰਟੀ ਕੁਮਾਰ, ਜੋਨੀ ਕੁਮਾਰ, ਕ੍ਰਿਸ਼ਨਾਨ ਕੁਮਾਰ, ਦੇਵਾਨੰਦ, ਸਿਮਾ, ਨਜਾਤਕ ਏਲੀ, ਰਵੀ ਕੁਮਾਰ ਜੱਸਲ, ਪੰਨਾ ਲਾਲ ਅਤੇ ਨਥਨ ਰਾਮ। ਮਾਲਵਾ ਰੇਡੀਓ ਸਰੋਤਾ ਸੰਘ ਤੋਂ ਪ੍ਰਮੀਲਾਗੰਜ ਅਲੋਟ ਜ਼ਿਲ੍ਹਾ ਰਤਨਲਾਮ ਮੱਧ ਪ੍ਰਦੇਸ਼ ਤੋਂ ਦਲਵੰਤ ਕੁਮਾਰ ਵਰਮਾ, ਰਾਜੂ ਬਾਈ, ਮਾਇਆ ਵਰਮਾ, ਸ਼ੋਭਾ ਵਰਮਾ, ਰਾਹੁਲ, ਜੋਤੀ, ਅਤੁਲ, ਪਾਇਲ ਵਰਮਾ, ਪ੍ਰਿਆਂਸ਼ ਵਰਮਾ ਅਤੇ ਰਿਸ਼ੀ ਵਰਮਾ। ਦੋਸਤੋ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

ਦੋਸਤੋ ਤੁਸੀਂ ਸੁਣ ਰਹੇ ਸੀ ਬੱਬੂ ਮਾਨ ਦੀ ਆਵਾਜ਼ ਵਿੱਚ ਖੂਬਸੂਰਤ ਗੀਤ ਸੌਣ ਦੀ ਝੜੀ ਦੇ ਵਿੱਚ। ਦੋਸਤੋ ਉਂਝ ਤਾਂ ਹੱਸਣਾ ਸਿਹਤ ਲਈ ਬਹੁਤ ਚੰਗਾ ਹੁੰਦਾ ਹੈ, ਉਂਝ ਤਾਂ ਅਸੀਂ ਬਹੁਤ ਸਾਰੀਆਂ ਗੱਲਾਂ ਵੀ ਆਮ ਤੌਰ 'ਤੇ ਇੱਕ ਦੂਜੇ ਨਾਲ ਕਰਦੇ ਰਹਿੰਦੇ ਹਾਂ, ਪਰ ਦੋਸਤੋ ਜਿਹੜੀ ਗੱਲ ਦਿਲ ਵਾਲੀ ਹੁੰਦੀ ਹੈ ਉਹ ਕਿਸੇ ਦਿਲ ਵਾਲੇ ਨਾਲ ਹੀ ਖੋਲ੍ਹਣੀ ਚਾਹੀਦੀ ਹੈ, ਕਿਉਂਕਿ ਦਿਲ ਵਾਲੀ ਗੱਲ ਦਾ ਭੇਤ ਰੱਖਣਾ ਜ਼ਰੂਰੀ ਹੈ ਅਤੇ ਉਹ ਭੇਤ ਸਿਰਫ ਦਿਲ ਵਾਲਾ ਹੀ ਰੱਖ ਸਕਦਾ ਹੈ। ਕੁਝ ਇਹੀ ਗੱਲ ਗਾਇਕ ਕਲੇਰਕੰਠ ਆਪਣੇ ਗੀਤ 'ਚ ਕਹਿ ਰਿਹਾ ਹੈ, ਜਿਸ ਨੂੰ ਸੁਣਨ ਲਈ ਫਰਮਾਇਸ਼ ਕਰਨ ਵਾਲੇ ਨੇ ਫਿਰੋਜ਼ਪੁਰ ਨਵਾਂਸ਼ਹਿਰ ਤੋਂ ਜਗਜੀਤ ਸਿੰਘ ਸ਼ੇਰਗਿੱਲ, ਰਾਜਵਿੰਦਰ ਕੌਰ ਸ਼ੇਰਗਿੱਲ, ਚਾਹਲਕਲਾਂ ਨਵਾਂਸ਼ਹਿਰ ਤੋਂ ਅਮਰਜੀਤ ਸਿੰਘ ਬੰਗਾ, ਪਰਮਿੰਦਰ ਬੰਗਾ, ਰਾਜਾ ਬੰਗਾ ਅਤੇ ਕੁਲਵਿੰਦਰ ਕੌਰ, ਮੰਡੀ ਗੋਲੂਵਾਲਾ ਰਾਜਸਥਾਨ ਤੋਂ ਬ੍ਰਿਜਲਾਲ ਚੌਹਾਨ ਅਤੇ ਨੀਰਜ ਕੁਮਾਰ ਚੌਹਾਨ, ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ ਅਤੇ ਹੋਰ ਇਹਨਾਂ ਦੇ ਪਰਿਵਾਰਕ ਮੈਂਬਰ, ਪਿੰਡ ਪੱਖੀ ਖੁਰਦ ਫਰੀਦਕੋਟ ਤੋਂ ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ, ਗੁਰਲੀਨ ਅਤੇ ਪੂਰਾ ਗਿੱਲ ਪਰਿਵਾਰ, ਸਟਾਰ ਰੇਡੀਓ ਸਰੋਤਾ ਸੰਘ ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਤੋਂ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਜੇ ਐੱਸ ਨਾਇਕ, ਸ਼ੋਭਾ ਨਾਇਕ ਅਤੇ ਪੂਰਾ ਡਾਗਲਾ ਪਰਿਵਾਰ। ਦੋਸਤੋ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

DTH ਦੀ ਪੰਜਾਬੀ ਪ੍ਰਸਾਰਣ ਤੇ ਆਰਜੇ ਤੇਜਿੰਦਰ ਸਿੰਘ ਕੋਲੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਦੋਸਤੋ, ਤੁਸੀਂ ਵੀ ਪ੍ਰੋਗਰਾਮ ਚਿੱਠੀਆਂ ਮਿੱਠੀਆਂ 'ਚ ਆਪਣੀ ਫਰਮਾਇਸ਼ ਤੇ ਗੀਤ ਸੁਣਨ ਲਈ ਸਾਨੂੰ ਚਿੱਠੀਆਂ ਭੇਜ ਸਕਦੇ ਹੋ। ਚਿੱਠੀਆਂ ਭੇਜਣ ਲਈ ਸਾਡਾ ਪਤਾ ਹੈ, ਪ੍ਰੋਗਰਾਮ ਚਿੱਠੀਆਂ ਮਿੱਠੀਆਂ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ। ਦੋਸਤੋ, ਤੁਸੀਂ ਸਾਨੂੰ ਵੱਧ ਤੋਂ ਵੱਧ ਚਿੱਠੀਆਂ ਭੇਜੋ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਵੱਲੋਂ ਕੀਤੀ ਜਾਂਦੀ ਪੰਜਾਬੀ ਗੀਤਾਂ ਦੀ ਫਰਮਾਇਸ਼ ਨੂੰ ਜ਼ਰੂਰ ਪੂਰਾ ਕਰੀਏ। ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਪਿੰਡ ਬਜ਼ੀਦਪੁਰ ਭੌਮਾ ਜ਼ਿਲ੍ਹਾ ਫਾਜ਼ਿਲਕਾ ਤੋਂ ਬਲਜੀਤ ਸਿੰਘ, ਵਿੜਿੰਗ ਖੈੜਾ ਤੇ ਭੋਲਾ ਸਿੰਘ। ਇਸੇ ਤਰ੍ਹਾਂ ਆਸ਼ਾ ਰੇਡੀਓ ਸਰੋਤਾ ਸੰਘ ਮੇਹਰ ਨਗਰ ਉਮਰਖੇੜ ਮਹਾਰਾਸ਼ਟਰ ਤੋਂ ਅਭਿਜੀਤ ਗਵਾਹਣਕਰ, ਸਰਿਤਾ ਗਵਾਹਣਕਰ, ਪ੍ਰਿੰਸ ਏਕਾਂਸ਼ ਗਵਾਹਣਕਰ। ਬਦਲਾਪੁਰ ਮੁੰਬਈ ਤੋਂ ਸਿਧਾਂਤ ਗਵਾਹਣਕਰ, ਪ੍ਰਣੀਤਾ ਗਵਾਹਣਕਰ ਤੇ ਅਰਜੁਨ ਗਵਾਹਣਕਰ। ਆਕਾਰ ਹਾਈਟਸ ਬਹਾਦੁਰਾ ਨਾਗਪੁਰ ਤੋਂ ਵੈਸ਼ਾਲੀ ਸ਼ੈਲੇਸ਼ ਨਵ ਗਵਾਹਣਕਰ, ਸੁਮਿਤ ਗਵਾਹਣਕਰ ਤੇ ਧਵਨੀ ਗਵਾਹਣਕਰ। ਟਾਲੀਵਾਲਾ ਜੱਟਾ ਤੋਂ ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ ਤੇ ਹਰਜਿੰਦਰ। ਪੰਚਕੁਲਾ ਸੈਕਟਰ 9 ਤੋਂ ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਵਿੰਦ ਚੁੱਗ, ਟੋਨੀ ਦੀਵਾਨ, ਲਵ ਦੀਵਾਨ ਤੇ ਹੋਰ ਉਹਨਾਂ ਦੇ ਪਰਿਵਾਰਕ ਮੈਂਬਰ। ਇਸੇ ਤਰ੍ਹਾਂ ਗਿੱਦੜਬਾਹਾ ਤੋਂ ਮਨਜੀਤ ਤਨੇਜਾ ਤੇ ਪ੍ਰਵੀਨ ਤਨੇਜਾ। ਮਸੀਤਾ ਡੱਬਵਾਲੀ ਤੋਂ ਦਰਸ਼ਨ ਲੋਟ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ ਸਾਗਰ ਤੇ ਹਨੀ ਲੋਟ। ਦੋਸਤੋ, ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

ਦੋਸਤੋ ਤੁਸੀਂ ਸੁਣ ਰਹੇ ਸੀ ਮਨਮੋਹਨ ਵਾਰਿਸ ਦੀ ਆਵਾਜ਼ ਵਿੱਚ ਖੂਬਸੂਰਤ ਗੀਤ ਅੱਜ ਆਪਾਂ ਨੱਚੀਏ ਮਜਾਜ ਨੇ। ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਮਹਿਸ ਗੇਟ ਨਾਭਾ ਤੋਂ ਸੋਮਦਤ, ਕੈਰਵ, ਜੋਤੀ ਰਾਣੀ ਅਤੇ ਗੁਰਮੰਨਤ, ਤਾਜ ਮੁਹੰਮਦ ਅਸਾਰੀ, ਆਜ਼ਾਦ ਨਗਰ ਲਸਕਰ ਹਰਿਦੁਆਰ ਤੋਂ ਗੁਲਾਮ ਸਾਬਿਰ ਰਾਹੀ ਮਹਿਰਾਜ ਜਹਾਂ ਅਤੇ ਤਾਜ ਮੁਹੰਮਦ ਅਸਾਰੀ, ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮੀਕਾ, ਬਲਵਿੰਦਰ ਬਿਰਕ, ਜੈਤੇਗ ਬਿਰਕ ਅਤੇ ਮੀਕਾ ਬਿਰਕ, ਚਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਜਿੰਦਲ ਅਤੇ ਹਸਮੁਖ ਜਿੰਦਲ,

ਮਲਟਾਊਨ ਕਰਨਾਲ ਤੋਂ ਸੁਧੀਰ ਨੂਤਨ, ਸੰਦੀਪ ਗੁਗਲਾਨੀ, ਸੁਨੀਤਾ ਜੈਨ, ਸੁਨੀਤਾ ਸ਼ਰਮਾ ਅਤੇ ਬਿਪੇਸ਼ਾ ਸ਼ਰਮਾ। ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਅਸ਼ੀਸ਼ ਮਲਹੋਤਰਾ, ਬੇਬੀ ਗਾਵਿਆ ਅਤੇ ਭਾਈ ਸੁੱਚਾ ਸਿੰਘ ਪਾਠਕ। ਦੋਸਤੋ, ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ।

ਮੁੜ ਮਿਲਣ ਦੇ ਵਾਅਦੇ ਨਾਲ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦਾ ਸੁਹਾਨਾ ਸਫ਼ਰ ਖਤਮ ਕਰਨ ਦੀ ਆਪਣੇ ਦੋਸਤ ਤੇ ਆਰਜੇ ਤੇਜਿੰਦਰ ਸਿੰਘ ਨੂੰ ਦਿਓ ਇਜਾਜ਼ਤ। ਇਸ ਪ੍ਰੋਗਰਾਮ ਦੇ ਖਤਮ ਹੁੰਦਿਆਂ ਹੀ ਹੁਣ ਤੋਂ ਕੁਝ ਹੀ ਪਲਾਂ ਬਾਅਦ ਤੁਸੀਂ ਸੁਣੋਗੇ ਸਾਡੇ ਪ੍ਰਾਦੇਸ਼ਿਕ ਚੈਨਲ ਤੋਂ ਪ੍ਰਸਾਰਣ ਠੀਕ 4 ਵਜੇ। ਤਦ ਤੱਕ ਲਈ

ਸ਼ੁਰੂਆਤ ਸੁਣਦੇ ਹਾਂ ਨਿਊਜ਼ ਹੈਡਲਾਈਨਸ। ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਵਿਅਕਤੀ ਤੋਂ ਵਿਅਕਤੀ ਦਰਮਿਆਨ UPI ਲੈਣ ਦੇਣ ਤੇ ਕੋਈ ਚਾਰਜ ਨਹੀਂ ਲੱਗੇਗਾ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਦਰਾਂ ਵਿੱਚ ਕਟੌਤੀ ਅਤੇ ਛੋਟ ਦੀ ਬਜਾਏ ਸਰਕਾਰ

ਤੁਸੀਂ ਸੁਣ ਰਹੇ ਸੀ ਸਦਾਬਹਾਰ ਗੀਤ, ਮੀਡੀਅਮ ਵੇਵ 343.6 meters ਯਾਨੀ 873 kilohertz 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 4:30 ਵੱਜ ਗਏ ਨੇ। ਆਓ ਹੁਣ ਅਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰਦੇ ਹਾਂ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 5:30 ਹੋ ਰਹੇ ਨੇ। ਆਓ ਹੁਣ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ਦੱਸੀ ਗਈ ਹੈ। ਪਰ ਹੁਣ ਪ੍ਰਸ਼ਨ ਇਹ ਉੱਠਦਾ ਹੈ ਕਿ ਸਤਸੰਗਤ ਕੀ ਹੈ? ਗੁਰਬਾਣੀ ਇਸ ਬਾਬਤ ਚਾਨਣ ਪਾਉਂਦੀ ਹੈ। ਫਰਮਾਨ ਹੈ, ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀ ਹੈ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਸਤਸੰਗਤ ਵਿੱਚ ਨਾਮ ਹੀ ਬੋਹਿਤ ਹੈ, ਜੋ ਭਵਸਾਗਰ ਵਿੱਚ ਫਸੇ ਹੋਏ ਜੀਵ ਨੂੰ ਪਾਰਲੇ ਬੰਨੇ ਲਾਉਂਦੀ ਹੈ। ਰਾਗ ਗੁਜਰੀ ਵਿੱਚ ਉਚਾਰੇ ਹੋਏ ਸ਼ਬਦ ਵਿੱਚ ਪੰਚਮ ਪਾਤਸ਼ਾਹ ਸਪਸ਼ਟ ਕਰਦੇ ਨੇ ਕਿ ਸਤਸੰਗਤ ਤੋਂ ਬਿਨਾਂ ਇਹ ਭਵਜਲ ਤਰਿਆ ਨਹੀਂ ਜਾ ਸਕਦਾ। ਮੇਰੇ ਮਾਧੋ ਜੀ, ਸਤਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਸਰਵਣ ਕਰਦੇ ਹਾਂ ਭਾਈ ਬਲਵਿੰਦਰ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

0: ਦਾ ਦੀਦਾਰ ਕਰਨਾ। ਇਸ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਸੁਚੱਜੀ ਜੀਵਨ ਜੁਗਤ ਵੀ ਦਰਸਾਉਂਦੀ ਹੈ। ਵਿਸ਼ੇਸ਼ ਤੌਰ 'ਤੇ ਸੰਤਾਂ ਦਾ ਸੰਗ ਉੱਤਮ ਸੰਗਤ ਦੱਸਿਆ ਗਿਆ ਹੈ। ਇਹ ਪ੍ਰਭੂ ਨਾਲ ਮਿਲਾਪ ਕਰਵਾਉਣ ਦਾ ਨੇਕ ਕਾਰਜ ਸੰਤ ਭਾਵ ਗੁਰੂ ਦੇ ਹਿੱਸੇ ਹੀ ਆਉਂਦਾ ਹੈ। ਇੱਕ ਵਚਨ ਰੂਪ ਵਿੱਚ ਜਿੱਥੇ ਸੰਤ ਪਦ ਆਇਆ ਹੈ ਉੱਥੇ ਸੰਤ ਤੋਂ ਭਾਵ ਗੁਰੂ ਹੈ। ਕਬੀਰ ਸੇਵਾ ਕੋ ਦੁਇ ਭਲੇ, ਏਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ। ਪੰਚਮ ਪਾਤਸ਼ਾਹ ਗੌੜੀ ਸੁਖਮਣੀ ਰਚਨਾ ਦੀ 23ਵੀਂ ਅਸ਼ਟਪਦੀ ਦੇ ਪਹਿਲੇ ਪਦੇ ਵਿੱਚ ਫਰਮਾਉਂਦੇ ਨੇ, ਸੰਤ ਸੰਗ ਅੰਤਰ ਪ੍ਰਬਡੀਠਾ। ਸੁਣਦਿਆਂ ਜੋਗਿੰਦਰ ਸਿੰਘ ਕੰਗ ਹੋਰਾਂ ਪਾਸੋਂ ਇਹ ਵਾਰਤਾ।
1: ਇਹ ਪਾਵਨ ਤੁਕ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਦੇ ਬੋਇਤ ਅਤੇ ਰਾਗ ਦੇ ਧਨੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮੁਖਾਰ ਬਿੰਦ ਤੋਂ ਉਹਨਾਂ ਦੀ ਸ਼ਾਹਕਾਰ ਰਚਨਾ ਸੁਖਮਣੀ ਸਾਹਿਬ ਦੀ 23ਵੀਂ ਅਸ਼ਟਪਦੀ ਦੇ ਆਰੰਭ ਵਿੱਚ ਉਚਾਰਨ ਕੀਤੀ ਹੋਈ ਹੈ, ਜੋ ਰਾਗ ਗੌੜੀ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 293 'ਤੇ ਸੁਸ਼ੋਭਿਤ ਹੈ। ਪਾਵਨ ਗੁਰਬਾਣੀ ਵਿੱਚ ਸੰਤ ਸੰਗ ਅਥਵਾ ਸੰਤਾਂ ਦੀ ਸੰਗਤ ਦਾ ਭਰਪੂਰ ਵਰਣਨ ਉਪਲਬਧ ਹੁੰਦਾ ਹੈ। ਸੰਤ ਸੰਗ ਸਦਾ ਹੀ ਗੁਣਕਾਰੀ ਅਤੇ ਪਰ ਉਪਕਾਰੀ ਹੈ, ਜਿਸ ਦੁਆਰਾ ਮਨੁੱਖੀ ਮਨ ਪ੍ਰਭੂ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ ਅਤੇ ਭਟਕਦੇ ਮਨ ਨੂੰ ਸੰਤੋਖ ਅਤੇ ਸਹਿਜ ਮਿਲਦਾ ਹੈ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਰਾਗ ਰਾਮ ਕਲੀ ਵਿੱਚ ਅੰਕਿਤ ਕਰਦੇ ਹਨ, ਪੇਟਤ ਸੰਗ ਪਾਰ ਬ੍ਰਹਮ ਚਿੱਤ ਆਇਆ, ਸੰਗਤ ਕਰਤ ਸੰਤੋਖ ਮਨ ਪਾਇਆ। ਸੰਤ ਸੰਗ ਵਿੱਚ ਮਨ ਆਨੰਦ ਵਿਭੋਰ ਹੋ ਜਾਂਦਾ ਹੈ ਅਤੇ ਵਿਸਮਾਧੀ ਰੰਗਣ ਵਿੱਚ ਰੰਗਿਆ ਜਾਂਦਾ ਹੈ। ਪੰਚਮ ਦਾਤਾਰ ਰਾਗ ਸੋਠ ਵਿੱਚ ਬਖਸ਼ਿਸ਼ ਕਰਦੇ ਹਨ, ਮਹਾਂ ਆਨੰਦ ਭਏ ਸੁਖ ਪਾਇਆ, ਸੰਤਨ ਕਹਿ ਪ੍ਰਸਾਦੇ, ਕਹੋ ਨਾਨਕ ਹਰ ਸਿਉ ਮਨ ਮਾਨਿਆ, ਰੰਗ ਰਤੇ ਬਿਸਮਾਧੀ। ਸੰਤ ਸੰਗ ਹਰੀ ਨਾਮ ਦੀ ਔਖ ਦੇ ਕੇ ਸਭ ਰੋਗ ਕੱਟ ਦਿੰਦਾ ਹੈ ਅਤੇ ਚੰਚਲ ਮਨ ਨਿਰਮਲ ਹੋ ਜਾਂਦਾ ਹੈ। ਫਿਰ ਇਹੀ ਨਿਰਮਲ ਮਨ ਪ੍ਰਭੂ ਪ੍ਰਾਪਤੀ ਦਾ ਰਾਗ ਸੇਰਾ ਬਣ ਜਾਂਦਾ ਹੈ। ਪੰਜਵੇਂ ਪਾਤਸ਼ਾਹ ਜੀ ਦਾ ਰਾਗ ਬਿਲਾਵਲ ਵਿੱਚ ਫਰਮਾਨ ਹੈ, ਮਹਿਮਾ ਸਾਧੂ ਸੰਗ ਕੀ ਸੁਰ ਹੋ ਮੇਰੇ ਮੀਤਾ, ਮੈਲ ਖੋਈ ਕੋਟ ਅੱਗ ਹਰੇ ਨਿਰਮਲ ਪਏ ਚੀਤਾ। ਸੰਤ ਸੰਗ ਕਰਦਿਆਂ ਮਨ ਨਾ ਡੋਲਦਾ ਹੈ ਨਾ ਹੀ ਤ੍ਰਿਸ਼ਨਾ ਵਿੱਚ ਜੋੜਦਾ ਹੈ, ਸਭ ਬੰਧਨ ਛੁੱਟ ਜਾਂਦੇ ਹਨ, ਮੋਹ ਪਰਮ ਮਿਟ ਜਾਂਦੇ ਹਨ, ਫਿਰ ਪਾਰ ਬ੍ਰਹਮ ਨਾਲ ਹੀ ਨੇੜਤਾ ਬਣ ਜਾਂਦੀ ਹੈ। ਰਾਗ ਭੈਰੋਂ ਵਿੱਚ ਪੰਜਵੇਂ ਸਤਿਗੁਰੂ ਜੀ ਅਭਿਵਿਅਕਤ ਕਰਦੇ ਹਨ, ਸੰਤ ਮੰਡਲ ਮੈਂ ਹਰ ਮਨ ਵਸੈ, ਸੰਤ ਮੰਡਲ ਮੈਂ ਦੁਰਤ ਸਭ ਨਸੈ, ਸੰਤ ਮੰਡਲ ਮੈਂ ਨਿਰਮਲ ਰੀਤ, ਸੰਤ ਸੰਗ ਹੋਏ ਏਕ ਪ੍ਰੀਤ, ਸੰਤ ਮੰਡਲ ਤਹਾ ਕਾ ਨਾਓ, ਪਾਰ ਬ੍ਰਹਮ ਕੇਵਲ ਗੁਣ ਗਾਓ। ਸੰਤ ਸੰਗ ਅਜਿਹੀ ਅਧਿਆਤਮਿਕ ਪਾਠਸ਼ਾਲਾ ਹੈ ਜਿੱਥੇ ਵਿਚਰ ਨਾਲ ਜਗਿਆਸੂ ਦੀ ਆਤਮਿਕ ਅਵਸਥਾ ਉੱਚੀ ਹੋ ਜਾਂਦੀ ਹੈ, ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਅਤੇ ਨਾਮ ਧੰਨ ਦੀ ਬਹੁਮੁੱਲੀ ਪੂੰਜੀ ਪ੍ਰਾਪਤ ਹੁੰਦੀ ਹੈ, ਜਿਸ ਨਾਲ ਲੋਕ ਅਤੇ ਪ੍ਰਲੋਕ ਦੋਵੇਂ ਸੁਹੇਲੇ ਹੋ ਜਾਂਦੇ ਹਨ। ਉਹ ਸੰਤ ਜਨ ਵੀ ਧੰਨਤਾ ਦੇ ਯੋਗ ਹਨ ਜੋ ਮਨੁੱਖ ਨੂੰ ਸੰਤ ਸੰਗ ਨਾਲ ਜੋੜ ਕੇ ਉਸਦਾ ਉਧਾਰ ਕਰਦੇ ਹਨ। ਅਜਿਹੇ ਪਰ ਉਪਕਾਰੀ ਸੰਤ ਜਨ ਵੱਡਿਆਂ ਭਾਗਾਂ ਨਾਲ ਹੀ ਮਿਲਦੇ ਹਨ। ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਰਾਗ ਕਾਨੜਾ ਵਿੱਚ ਫੁਰਮਾਉਂਦੇ ਹਨ, ਮੇਰਾ ਮਨ ਸਾਧ ਜਨਾ ਮਿਲ ਹਰਿਆ, ਹੋ ਬਲ ਬਲ ਬਲ ਬਲ ਸਾਧ ਜਨਾ ਕੋ ਮਿਲ ਸੰਗਤ ਪਾਰ ਉਤਰਿਆ। ਅਜਿਹੇ ਤੱਤ ਵੇਤਾ ਸੰਤ ਜਨ ਜਿੱਥੇ ਪਰਮੇਸ਼ਰ ਦਾ ਨਾਮ ਜਪ ਕੇ ਪ੍ਰਭੂ ਨਾਲ ਅਭੇਦ ਹੋ ਜਾਂਦੇ ਹਨ, ਉੱਥੇ ਮਨੁੱਖਤਾ 'ਤੇ ਡਾਢੇ ਪਰ ਉਪਕਾਰ ਕਰਦੇ ਹੋਏ ਅਣਗਿਣਤ ਜਗਿਆਸੂਆਂ ਨੂੰ ਵੀ ਪ੍ਰਭੂ ਦੇ ਨਾਮ ਨਾਲ ਜੋੜ ਕੇ ਭਾਵ ਸਾਗਰ ਤੋਂ ਪਾਰ ਕਰ ਦਿੰਦੇ ਹਨ। ਅਜਿਹੇ ਸੰਤ ਜਨਾਂ ਦੇ ਬਚਨ ਵੀ ਅਟਲ ਹੁੰਦੇ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਰਾਗ ਸਾਰੰਗ ਵਿੱਚ ਫੁਰਮਾਨ ਹੈ, ਗਿਰ ਬਸਦਾ ਜਲ ਪਵਨ ਜਾਏਗੋ, ਇੱਕ ਸਾਧ ਬਚਨ ਅਟਲਾਦਾ। ਗੁਰਬਾਣੀ ਵਿੱਚ ਸੰਤ ਜਨਾਂ ਦੀ ਸੋਭਾ ਵੀ ਭਰਪੂਰ ਰੂਪਮਾਨ ਹੋਈ ਹੈ। ਇਹ ਉਹ ਤਤਵੇਤਾ ਸੰਤ ਜਨ ਹਨ ਜੋ ਉੱਚ ਆਤਮਿਕ ਮੰਡਲਾਂ ਵਿੱਚ ਵਿਚਰਦੇ ਹੋਏ ਪ੍ਰਭੂ ਦਾ ਰੂਪ ਹੀ ਹੋ ਜਾਂਦੇ ਹਨ। ਕਣ ਕਣ ਅਤੇ ਜ਼ਰੇ ਜ਼ਰੇ ਵਿੱਚ ਵਿਆਪਕ ਪ੍ਰਭੂ ਘੱਟ ਘੱਟ ਵਿਆਪਕ ਵੀ ਹੈ। ਉਹ ਸਰਵ ਸ਼ਕਤੀਮਾਨ ਅਤੇ ਸਮਰੱਥ ਪ੍ਰਭੂ ਸੰਤ ਜਨਾਂ ਦੀ ਕਿਰਪਾ ਅਤੇ ਨਾਮ ਦੀ ਰੰਗਣ ਦੁਆਰਾ ਹੀ ਪ੍ਰਾਪਤ ਹੁੰਦਾ ਹੈ। ਸੰਤ ਸੰਗ ਨਾਲ ਕੁਮਤ ਦਾ ਤਿਆਗ

0: ਅਤੇ ਸੁਮਤ ਦੀ ਪ੍ਰਾਪਤੀ ਹੁੰਦੀ ਹੈ। ਜਦੋਂ ਕਿਸੇ ਪੂਰ ਸੰਤ ਜਨ ਦਾ ਸੰਗ ਮਿਲਦਾ ਹੈ ਤਾਂ ਜੀਵਨ ਹੀ ਬਦਲ ਜਾਂਦਾ ਹੈ। ਗੁਰਬਾਣੀ ਵਿੱਚ ਵਰਣਨ ਹੈ ਕਿ ਗਨਕਾ ਦਾ ਅਨੈਤਿਕ ਜੀਵਨ ਇੱਕ ਪੂਰ ਸੰਤ ਦੇ ਸੰਗ ਨਾਲ ਬਦਲ ਗਿਆ, ਉਹ ਰੂਹਾਨੀਅਤ ਦੇ ਰੰਗ ਵਿੱਚ ਰੰਗੀ ਗਈ। ਸੰਤ ਸੰਗ ਦੀ ਇਹ ਮਹਿਮਾ ਹੈ ਕਿ ਇਸ ਦੁਆਰਾ ਜੀਵ ਦਾ ਅਭਿਮਾਨ ਮਿਟਦਾ ਹੈ, ਗਿਆਨ ਪ੍ਰਗਟ ਹੁੰਦਾ ਹੈ, ਨਾਮ ਧੰਨ ਦੀ ਪ੍ਰਾਪਤੀ ਹੁੰਦੀ ਹੈ, ਬੇਜਾਨ ਮਨ ਪ੍ਰਫੁੱਲਤ ਹੋ ਜਾਂਦਾ ਹੈ, ਮਨ ਦੇ ਪੰਜ ਦੁਸ਼ਮਣ ਵਸ ਵਿੱਚ ਆ ਜਾਂਦੇ ਹਨ ਅਤੇ ਪਰਮ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਸੰਤ ਸੰਗ ਦੁਆਰਾ ਦੁਸ਼ਮਣ ਵੀ ਮਿੱਤਰ ਬਣ ਜਾਂਦੇ ਹਨ, ਵੈਰ ਵਿਰੋਧ ਮਿਟ ਜਾਂਦੇ ਹਨ, ਹਉਮੈ ਦਾ ਦੀਰਘ ਰੋਗ ਖਤਮ ਹੋ ਜਾਂਦਾ ਹੈ, ਮਨ ਇੱਛਿਤ ਫਲ ਮਿਲਦੇ ਹਨ ਅਤੇ ਲੋਕ ਪ੍ਰਲੋਕ ਸੁਹੇਲੇ ਹੋ ਜਾਂਦੇ ਹਨ। ਸੰਤ ਸੰਗ ਵੱਡਿਆਂ ਭਾਗਾਂ ਨਾਲ ਅਤੇ ਪ੍ਰਭੂ ਦੀ ਅਪਾਰ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਇੱਥੇ ਸਵਾਸ ਸਵਾਸ ਨਾਮ ਸਿਮਰਨ ਕਰਨ ਨਾਲ ਪਰਮੇਸ਼ਰ ਦੇ ਸਫਲ ਦਰਸ਼ਨ ਦੀ ਤਾਂਘ ਪੈਦਾ ਹੁੰਦੀ ਹੈ। ਇਲਾਹੀ ਧੁਨਾਂ ਗੂੰਜਦੀਆਂ ਹਨ, ਅਨਹਦ ਨਾਦ ਵੱਜਦੇ ਹਨ, ਵਿਸਮਾਧੀ ਵਾਤਾਵਰਣ ਨਿਰੂਪਿਤ ਹੁੰਦਾ ਹੈ ਅਤੇ ਜੀ ਪ੍ਰਭੂ ਦੇ ਰੰਗ ਵਿੱਚ ਹੀ ਰੰਗਿਆ ਜਾਂਦਾ ਹੈ। ਪ੍ਰਭੂ ਬੇਅੰਤ ਹੈ ਅਤੇ ਉਸਦੀ ਮਹਿਮਾ ਵੀ ਅਗਾਧ ਬੋਧ ਅਤੇ ਅਕਥ ਹੈ। ਉਹ ਸਦਾ ਹੀ ਸੰਤ ਜਨਾਂ ਦੇ ਅੰਗ ਸੰਗ ਰਹਿੰਦਾ ਹੈ ਅਤੇ ਉਹ ਭਗਤ ਵਛਲ ਹੈ। ਸੰਤ ਜਨ ਵੀ ਸਦਾ ਹੀ ਪਰਮਾਤਮਾ ਦੀ ਓਟ ਵਿੱਚ ਰਹਿੰਦੇ ਹੋਏ ਹਰੀ ਨਾਮ ਵਿੱਚ ਰੰਗੇ ਰਹਿੰਦੇ ਹਨ ਅਤੇ ਉਹਨਾਂ ਦੀ ਸ਼ਰਨ ਵਿੱਚ ਆਉਣ ਵਾਲੇ ਵੀ ਆਪਣਾ ਜੀਵਨ ਸੰਵਾਰ ਲੈਂਦੇ ਹਨ। ਪ੍ਰਭੂ ਦੇ ਪ੍ਰੇਮ ਵਿੱਚ ਰੰਗ ਰਤੜੇ ਸੰਤ ਜਨ ਪ੍ਰਭੂ ਕਿਰਪਾ ਦੇ ਪਾਤਰ ਹੁੰਦਿਆਂ ਹੋਇਆਂ ਸੰਗੀਆਂ ਸਾਥੀਆਂ ਨੂੰ ਪਰਮੇਸ਼ਰ ਨਾਲ ਜੋੜਨ ਦੀ ਪੂਰੀ ਸਮਰੱਥਾ ਰੱਖਦੇ ਹਨ। ਪੰਚਮ ਦਤਾਰ ਜੀ ਦਾ ਰਾਗ ਗੌੜੀ ਵਿੱਚ ਬਚਨ ਹੈ, ਤੁਮ ਹਰ ਸੇਤੀ ਰਾਤੇ ਸੰਤੋ ਨਿਭਾਏ ਲੇਹੋ ਮੋਕੋ ਪੁਰਖ ਵਿਧਾਤੇ ਓੜ ਪਹੁੰਚਾਵੋ ਦਾਤੇ। ਸੰਤ ਸੰਗ ਰੂਹਾਨੀ ਦਾ ਉਹ ਕੇਂਦਰ ਹੈ ਜਿੱਥੇ ਕੇਵਲ ਪ੍ਰਭੂ ਪ੍ਰੀਤ ਹੀ ਸਿਖਾਈ ਜਾਂਦੀ ਹੈ, ਜਿੱਥੇ ਕੇਵਲ ਨਾਮ ਦੇ ਵਪਾਰ ਦਾ ਹੀ ਬੋਲਬਾਲਾ ਹੈ, ਜਿੱਥੇ ਪੂਰਬਲੇ ਕਰਮਾਂ ਦੇ ਸ਼ੁੱਭ ਸੰਯੋਗ ਮਿਲਦੇ ਹਨ ਅਤੇ ਜਿੱਥੇ ਨਾਮ ਦੀ ਰੰਗਣ ਨਾਲ ਪ੍ਰਭੂ ਦਰ 'ਤੇ ਸਿੱਧੀਆਂ ਕਰਨ ਦੇ ਅਵਸਰ ਮਿਲਦੇ ਹਨ। ਗੁਰਮਤਿ ਦੀ ਰੋਸ਼ਨੀ ਵਿੱਚ ਸੰਤ ਸੰਗ ਦੀ ਪ੍ਰਜਵਲਿਤ ਆਭਾ ਗਿਆਨ ਅੰਜਨ ਅਤੇ ਨਾਮ ਦੀ ਦਾਤ ਦੇ ਕੇ ਜੀਵ ਨੂੰ ਧੰਨਤਾ ਦੇ ਯੋਗ ਬਣਾ ਦਿੰਦੀ ਹੈ। ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ।
1: ਸੰਤ ਸੰਗ ਅੰਤਰ ਪ੍ਰਭ ਡੀਠਾ, ਇਹ ਵਾਰਤਾ ਸੁਣਾ ਰਹੇ ਸਨ ਜੋਗਿੰਦਰ ਸਿੰਘ ਕੰਗ। ਸਤਸੰਗਤ ਸਤਗੁਰ ਚਟਸਾਲ ਹੈ ਜਿਤ ਹਰ ਗੁਣ ਸਿੱਖਾ। ਇਸ ਫਰਮਾਨ ਮੁਤਾਬਕ ਸਾਧੂ ਸੰਗ ਹੀ ਐਸੀ ਪਾਠਸ਼ਾਲਾ ਹੈ ਜਿੱਥੇ ਪ੍ਰਭੂ ਦੇ ਗੁਣ ਗਾਇਨ ਕਰਨ ਦੀ ਜਾਚ ਆਉਂਦੀ ਹੈ। ਅੰਮ੍ਰਿਤ ਨਾਮ ਜੋ ਇੱਛਾ ਪੂਰਕ ਹੈ, ਕਲਿਆਣਕਾਰੀ ਹੈ, ਪ੍ਰਾਪਤ ਹੋ ਜਾਂਦਾ ਹੈ, ਮਨ ਰੋਸ਼ਨ ਹੋ ਜਾਂਦਾ ਹੈ। ਰਾਗ ਆਸਾ ਵਿੱਚ ਦੋ ਪਦਿਆਂ ਵਾਲੀ ਰਚਨਾ ਭਾਵ ਦੁਖਦੇ ਵਿੱਚ ਸਾਧ ਸੰਗਤ ਦੀ ਮਹਿਮਾ ਬਿਆਨ ਕੀਤੀ ਗਈ ਹੈ ਕਿ ਜਿਨ੍ਹਾਂ ਨੂੰ ਗੁਰੂ ਆਪਣੀ ਸੰਗਤ ਵਿੱਚ ਰੱਖ ਕੇ ਪ੍ਰਭੂ ਨਾਮ ਸਿਮਰਨਾ ਸਿਖਾਉਂਦਾ ਹੈ ਉਹਨਾਂ ਦੇ ਸਗਲੇ ਮਨੋਰਥ ਪੂਰੇ ਹੁੰਦੇ ਨੇ, ਤ੍ਰਿਸ਼ਨਾ ਅਗਨੀ ਮਿਟ ਜਾਂਦੀ ਹੈ, ਗਫਲਤ ਦਾ ਹਨੇਰਾ ਦੂਰ ਹੋ ਜਾਂਦਾ ਹੈ ਅਤੇ ਉਸ ਜੀਵ ਦੇ ਮਨ ਅੰਤਰ ਵਿੱਚ ਜਿਵੇਂ ਚੰਨ ਚੜ ਪੈਂਦਾ ਹੈ। ਗੁਰੂ ਸ਼ਬਦ ਆਤਮਿਕ ਜੀਵਨ ਪ੍ਰਦਾਨ ਕਰਨ ਵਾਲਾ ਨਾਮ ਜਲ ਹੈ। ਜਿਹੜਾ ਵੀ ਇਸ ਨਾਮ ਜਲ ਦਾ ਪਾਨ ਕਰਦਾ ਹੈ ਮਾਨੋ ਪਰਮ ਪਦਵੀ ਅਰਥਾਤ ਉੱਚੀ ਆਤਮਿਕ ਅਵਸਥਾ ਦਾ ਧਾਰਨੀ ਹੋ ਜਾਂਦਾ ਹੈ। ਕਰਨ ਕਰਾਵਨ ਸਰਨ ਪਰਿਆ ਗੁਰਪ੍ਰਸਾਦ ਸਹਿਜ ਕਰ ਪਾਇਆ ਮਿਟਿਆ ਅੰਧੇਰਾ ਚੰਦ ਚੜਿਆ। ਸਰਵਣ ਕਰਦੇ ਹਾਂ ਭਾਈ ਜਗਤਾਰ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ 'ਤੇ 6 ਵੱਜ ਰਹੇ ਨੇ। ਹੁਣ ਤੁਸੀਂ ਹਿੰਦੀ 'ਚ ਸਮਾਚਾਰ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ।

ਦਾ ਉਦੇਸ਼ ਵਿਸ਼ਵਕਰਮਾ ਦੇ ਰਵਾਇਤੀ ਹੁਨਰਾਂ ਨੂੰ ਸੰਸਥਾਗਤ ਸਹਾਇਤਾ ਆਧੁਨਿਕ ਉਪਕਰਨ ਵਿੱਤ ਤੱਕ ਪਹੁੰਚ ਹੁਨਰ ਅਪਡੇਸ਼ਨ ਅਤੇ ਬਾਜ਼ਾਰ ਸੰਪਰਕ ਪ੍ਰਦਾਨ ਕਰਕੇ ਮਜ਼ਬੂਤ ਕਰਨਾ ਹੈ। ਇਹ ਉਹਨਾਂ ਨੂੰ ਉਤਪਾਦਕਤਾ ਆਮਦਨ ਅਤੇ ਉੱਦਮੀ ਸੰਭਾਵਨਾ ਨੂੰ ਵਧਾਉਣ ਦੇ ਯੋਗ ਵੀ ਬਣਾਉਂਦਾ ਹੈ। ਸੂਖਮ ਛੋਟੇ ਅਤੇ ਦਰਮਿਆਨੀ ਉੱਦਮ ਮੰਤਰਾਲਾ ਕੱਲ੍ਹ ਕੋਲਕਾਤਾ ਵਿੱਚ ਇਸ ਯੋਜਨਾ ਦੀ ਤੀਜੀ ਵਰ੍ਹੇਗੰਢ ਮਨਾਏਗਾ। ਕੇਂਦਰੀ MSME ਮੰਤਰੀ ਜੀਤਨ ਰਾਮ ਮਾਂਝੀ ਅਤੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਇਸ ਸਮਾਗਮ ਵਿੱਚ ਮੌਜੂਦ ਰਹਿਣਗੇ। ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਅਤੇ ਨਸ਼ਾ ਮੁਕਤ ਮੁਹਿੰਮ ਤਹਿਤ ਅੱਜ ਮਲੋਟ ਵਿਖੇ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਸਮਾਜ ਦੇ ਹਰ ਵਰਗ ਦਾ ਸਹਿਯੋਗ ਜ਼ਰੂਰੀ ਏ। ਉਨ੍ਹਾਂ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਕੇਵਲ ਸਰਕਾਰ ਜਾਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਹੀਂ ਸਗੋਂ ਹਰੇਕ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਏ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਨੇ। ਕੈਬਨਿਟ ਮੰਤਰੀ ਨੇ ਕਿਹਾ ਕਿ ਨਸ਼ੇ ਦੇ ਕੰਟਰੋਲ ਲਈ ਪੇਂਡੂ ਅਤੇ ਸ਼ਹਿਰੀ ਪੱਧਰ ਤੇ ਨਸ਼ਾ ਰੋਕੂ ਕਮੇਟੀਆਂ ਦਾ ਗਠਨ ਕੀਤਾ ਗਿਆ ਏ। ਨਸ਼ਾ ਵੇਚਣ ਵਾਲਿਆਂ ਦੀ ਸੂਚਨਾ ਦੇਣ ਵਾਲਿਆਂ ਦਾ ਨਾਮ ਪੁਲਿਸ ਪ੍ਰਸ਼ਾਸਨ ਵੱਲੋਂ ਗੁਪਤ ਰੱਖਿਆ ਜਾ ਰਿਹਾ ਏ। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਜ਼ਮੀਨੀ ਪੱਧਰ ਤੇ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਉਦੇਸ਼ ਨਾਲ ਵਿਧਾਨ ਸਭਾ ਹਲਕਾ ਭੂਆ ਵਿੱਚ ਕੈਬਨਿਟ ਮੰਤਰੀ ਲਾਲ ਚੰਦ ਟਾਰੂਸ਼ੱਕ ਦੀ ਅਗਵਾਈ ਹੇਠ ਸਰਪੰਚਾਂ ਪੰਚਾਂ ਅਤੇ VDC ਮੈਂਬਰਾਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਪਿੰਡਾਂ ਵਿੱਚ ਨਸ਼ਿਆਂ ਦੀ ਰੋਕਥਾਮ, ਨਸ਼ਾ ਤਸਕਰੀ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਅਤੇ ਸਰਕਾਰ ਦੀ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਸੰਬੰਧੀ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਟਾਰੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਨਸ਼ਾ ਤਸਕਰੀ ਵਿੱਚ ਸ਼ਾਮਲ ਵਿਅਕਤੀਆਂ ਨੂੰ ਖਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸੇ ਅੰਕੜਿਆਂ ਅਨੁਸਾਰ ਸੂਬੇ ਵਿੱਚ ਹੁਣ ਤੱਕ ਕਰੀਬ 70,000 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਗਿਆ ਹੈ। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਡਾ. ਬਲਵੀਰ ਸਿੰਘ ਨੇ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ 10 ਸਤੰਬਰ 2026 ਨੂੰ ਹੋਏ ਹਸਪਤਾਲ ਦੇ ਪਹਿਲੇ ਸਫਲ ਕਿਡਨੀ ਟਰਾਂਸਪਲਾਂਟ ਮਗਰੋਂ ਸਿਹਤਯਾਬ ਹੋ ਰਹੇ ਮਰੀਜ਼ ਅਤੇ ਉਸਦੀ ਕਿਡਨੀ ਦਾਨ ਕਰਨ ਵਾਲੀ ਪਤਨੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਇਹ ਜੀਵਨ ਰੱਖਿਅਕ ਕਿਡਨੀ ਟਰਾਂਸਪਲਾਂਟ ਬਿਲਕੁਲ ਮੁਫ਼ਤ ਕੀਤਾ ਗਿਆ ਹੈ ਅਤੇ ਮਰੀਜ਼ ਅਤੇ ਉਸਦੀ ਪਤਨੀ ਦੋਵੇਂ ਹੀ ਸਿਹਤਮੰਦ ਨੇ ਅਤੇ ਹੁਣ ਹਸਪਤਾਲ ਤੋਂ ਛੁੱਟੀ ਲੈ ਕੇ ਆਪਣੇ ਘਰ ਜਾ ਰਹੇ ਨੇ। ਡਾ. ਬਲਵੀਰ ਸਿੰਘ ਨੇ ਕਿਹਾ ਕਿ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ 300 ਬੈੱਡਾਂ ਦਾ ਟਰੋਮਾ ਸੈਂਟਰ ਸਥਾਪਿਤ ਕੀਤਾ ਜਾ ਰਿਹਾ ਹੈ ਜਦਕਿ 50 ਬੈੱਡਾਂ ਵਾਲਾ ਕ੍ਰਿਟੀਕਲ ਕੇਅਰ ਯੂਨਿਟ ਵੀ ਅੰਤਮ ਪੜਾਅ 'ਤੇ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ @AIR ਮੈਂਬਰ ਪਾਰਲੀਮੈਂਟ ਡਾ. ਰਜਿੰਦਰ ਕੁਮਾਰ ਚੱਬੇਵਾਲ ਨੇ ਪੰਜਾਬ ਰਾਮਪੁਰ ਸੁਨੜਾ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਬਲਾਕ ਪੱਧਰੀ ਟੈਨਿਸ ਬਾਲ ਕ੍ਰਿਕਟ ਮੁਕਾਬਲਿਆਂ ਦਾ ਉਦਘਾਟਨ ਕੀਤਾ। ਇਸ ਨਾਲ ਨੌਜਵਾਨ ਖਿਡਾਰੀਆਂ ਨੂੰ ਜ਼ਮੀਨੀ ਪੱਧਰ 'ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਅਤੇ ਮੁਕਾਬਲਾ ਕਰਨ ਦਾ ਮੌਕਾ ਮਿਲਿਆ ਹੈ। ਖਿਡਾਰੀਆਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਚੱਬੇਵਾਲ ਨੇ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ ਖੇਡ ਮਹਾਂਕੁੰਭ ਦੇ ਹਿੱਸੇ ਵਜੋਂ ਇਸ ਸਾਲ ਪਹਿਲੀ ਵਾਰ ਟੈਨਿਸ ਬਾਲ ਕ੍ਰਿਕਟ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਮੁਕਾਬਲੇ ਕਪੂਰਥਲਾ ਜ਼ਿਲ੍ਹੇ ਦੇ ਸਾਰੇ 5 ਬਲਾਕਾਂ ਵਿੱਚ ਕਰਵਾਏ ਜਾ ਰਹੇ ਨੇ ਅਤੇ ਇਹ 14 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਮਰਦਾਂ ਅਤੇ ਔਰਤਾਂ ਲਈ ਖੁੱਲ੍ਹੇ ਨੇ। ਉਨ੍ਹਾਂ ਦੱਸਿਆ ਕਿ ਕਪੂਰਥਲਾ ਬਲਾਕ ਵਿੱਚ ਟੈਨਿਸ ਬਾਲ ਕ੍ਰਿਕਟ ਮੁਕਾਬਲੇ 16 ਅਤੇ 17 ਸਤੰਬਰ ਨੂੰ ਸਕੂਲ ਆਫ ਐਮੀਨੈਂਸ ਵਿਖੇ ਕਰਵਾਏ ਜਾ ਰਹੇ ਨੇ। ਫਗਵਾੜਾ ਬਲਾਕ ਵਿੱਚ ਰਾਮਪੁਰ ਸੁਨੜਾ ਵਿਖੇ ਜਦਕਿ ਸੁਲਤਾਨ ਪਲੋਧੀ ਬਲਾਕ ਵਿੱਚ ਅਕਾਲ ਅਕੈਡਮੀ ਸਕੂਲ ਵਿੱਚ ਕਰਵਾਏ ਜਾ ਰਹੇ ਨੇ। ਫਰੀਦਕੋਟ ਸਿਹਤ ਵਿਭਾਗ ਵੱਲੋਂ ਕੌਮੀ ਸੰਤੁਲਿਤ ਖੁਰਾਕ ਹਫ਼ਤਾ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਡਾ. ਪ੍ਰੀਤੀ ਗੋਇਲ ਨੇ ਦੱਸਿਆ ਕਿ ਇਸ ਹਫ਼ਤੇ ਦਾ ਉਦੇਸ਼ ਗਰਭਵਤੀ ਔਰਤਾਂ, ਨਵਜੰਮੇ ਬੱਚਿਆਂ ਅਤੇ ਕਿਸ਼ੋਰ ਅਵਸਥਾ ਵਾਲੇ ਬੱਚਿਆਂ ਦੇ ਨਾਲ ਨਾਲ ਹਰ ਉਮਰ ਵਰਗ ਦੇ ਲੋਕਾਂ ਨੂੰ ਸੰਤੁਲਿਤ ਭੋਜਨ ਅਤੇ ਇਸ ਦੇ ਸੋਮਿਆਂ ਸੰਬੰਧੀ ਜਾਗਰੂਕ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਸਾਰਾ ਸਾਲ ਹੀ ਸੰਤੁਲਿਤ ਭੋਜਨ ਬਾਰੇ ਜਾਗਰੂਕ ਕੀਤਾ ਜਾਂਦਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਹਰ ਇਨਸਾਨ ਨੂੰ ਆਪਣੇ ਰੋਜ਼ਾਨਾ ਦੇ ਜੀਵਨ ਵਿੱਚ ਆਪਣੇ ਰੁਝੇਵੇਂ ਭਰੇ ਕੰਮਾਂ ਦੇ ਨਾਲ ਨਾਲ ਆਪਣੇ ਭੋਜਨ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਹਰੇਕ ਆਦਮੀ ਨੂੰ ਰੋਜ਼ਾਨਾ ਲੋੜੀਂਦੀ ਮਾਤਰਾ ਵਿੱਚ ਕਾਰਬੋਹਾਈਡਰੇਟਸ, ਪ੍ਰੋਟੀਨ, ਪਾਣੀ, ਫੈਟ, ਵਿਟਾਮਿਨ, ਖਣਿਜ ਪਦਾਰਥਾਂ ਵਾਲਾ ਭੋਜਨ ਖਾਣਾ ਚਾਹੀਦਾ ਹੈ। ਉਨ੍ਹਾਂ ਨੇ ਗਰਭਵਤੀ ਮਾਵਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਪਲ ਰਹੇ ਬੱਚੇ ਦੀ ਖੁਰਾਕ ਦਾ ਧਿਆਨ ਰੱਖ ਕੇ ਸਾਫ਼ ਸੁਥਰਾ ਅਤੇ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ ਤਾਂ ਜੋ ਸਿਹਤਮੰਦ ਬੱਚਾ ਪੈਦਾ ਹੋਵੇ ਅਤੇ ਜੱਚਾ ਬੱਚਾ ਦੀ ਸਿਹਤ ਵੀ ਠੀਕ ਠਾਕ ਰਹੇ। ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੂਬਾ ਭਰ ਵਿੱਚ ਕਰਵਾਏ ਜਾ ਰਹੇ ਵੱਖ ਵੱਖ ਸਮਾਗਮਾਂ ਦੀ ਲੜੀ ਵਿੱਚ ਇਸ ਤਹਿਤ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡਾਂ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ, ਫਲਸਫੇ ਅਤੇ ਮਹਾਨ ਸਿੱਖਿਆਵਾਂ 'ਤੇ ਆਧਾਰਿਤ ਵਿਸ਼ੇਸ਼ ਦਸਤਾਵੇਜ਼ੀ ਫਿਲਮ ਦਿਖਾਈ ਜਾ ਰਹੀ ਹੈ। ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸੱਕਾਂ ਵਾਲੀ, ਜੰਡੋਕੇ ਅਤੇ ਡੋਹਕ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਦੇ ਆਧਾਰ 'ਤੇ ਫਿਲਮ ਦਿਖਾਈ ਗਈ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਇਸ ਫਿਲਮ ਦੇਖਿਆ ਅਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਵੱਲੋਂ ਦਿੱਤੇ

0: ਮਾਨਵਤਾ, ਪ੍ਰਭੂ ਭਗਤੀ ਅਤੇ ਮਨੁੱਖਤਾ, ਮਿਹਨਤ ਅਤੇ ਸਰਬ ਸਾਂਝੀਵਾਲਤਾ ਦੇ ਸੰਦੇਸ਼ ਤੋਂ ਪ੍ਰੇਰਣਾ ਹਾਸਲ ਕੀਤੀ। ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਪਠਾਨਕੋਟ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਨ ਲਈ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਮੀਟਿੰਗ ਦੌਰਾਨ ਇਹ ਤੱਥ ਸਾਹਮਣੇ ਆਏ ਨੇ ਕਿ ਜ਼ਿਲ੍ਹਾ ਪਠਾਨਕੋਟ 'ਚ ਕਈ ਵਿਕਾਸ ਕਾਰਜ ਲੰਬਿਤ ਨੇ, ਜਿਨ੍ਹਾਂ ਨੂੰ ਤੈਅ ਸਮੇਂ 'ਚ ਪੂਰਾ ਕਰਨ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਏਗਾ। ਪੰਜਾਬ ਖੇਤਰ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵੱਲੋਂ ਪਿੰਡ ਜਿੰਦਾ ਦੇ ਕਿਸਾਨਾਂ ਲਈ ਪਰਾਲੀ ਬੰਧਣ ਸਬੰਧੀ ਕਰਵਾਇਆ ਗਿਆ 5 ਰੋਜ਼ਾ ਸਿਖਲਾਈ ਕੋਰਸ ਸਫਲਤਾਪੂਰਵਕ ਸੰਪੰਨ ਹੋ ਗਿਆ। ਇਸ ਸਿਖਲਾਈ ਕੋਰਸ ਵਿੱਚ ਪਿੰਡ ਜਿੰਦਾ ਦੇ 25 ਕਿਸਾਨਾਂ ਨੇ ਭਾਗ ਲਿਆ ਅਤੇ ਝੋਨੇ ਦੀ ਪਰਾਲੀ ਨੂੰ ਬਿਨਾਂ ਸਾੜੇ ਖੇਤ ਵਿੱਚ ਸੰਭਾਲਣ ਅਤੇ ਇਸ ਦੀ ਸੁਚੱਜੀ ਵਰਤੋਂ ਸੰਬੰਧੀ ਵਿਗਿਆਨਕ ਤਕਨੀਕਾਂ ਬਾਰੇ ਜਾਣਕਾਰੀ ਹਾਸਲ ਕੀਤੀ। ਸਿਖਲਾਈ ਦੌਰਾਨ ਡਿਪਟੀ ਡਾਇਰੈਕਟਰ ਡਾ. ਗੁਰਦੀਪ ਸਿੰਘ ਸਿੱਧੂ ਨੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਵਾਤਾਵਰਣ ਨੁਕਸਾਨ, ਮਿੱਟੀ ਦੀ ਉਪਜਾਊ ਸ਼ਕਤੀ 'ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਦੇ ਪਰਾਲੀ ਪ੍ਰਬੰਧਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਸਾਨਾਂ ਨੂੰ ਪੰਜਾਬ ਖੇਤਰ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀਆਂ ਪਰਾਲੀ ਪ੍ਰਬੰਧਨ ਤਰੀਕਾਂ ਅਪਣਾਉਣ ਅਤੇ ਫਸਲੀ ਰਹਿੰਦ ਖੂੰਹਦ ਨੂੰ ਖੇਤ ਲਈ ਕੀਮਤੀ ਸੋਤ ਵਜੋਂ ਵਰਤਣ ਲਈ ਪ੍ਰੇਰਿਤ ਕੀਤਾ ਹੈ। ਅੱਜ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਅਗਲੇ 2 ਦਿਨਾਂ ਦੌਰਾਨ ਜੰਮੂ ਕਸ਼ਮੀਰ, ਲੱਦਾਖ, ਉੱਤਰ ਪ੍ਰਦੇਸ਼, ਉੱਤਰਾਖੰਡ, ਰਾਜਸਥਾਨ, ਬਿਹਾਰ, ਝਾਰਖੰਡ ਅਤੇ ਉੜੀਸਾ ਵਿੱਚ ਗਰਜ ਚਮਕ ਨਾਲ ਬਿਜਲੀ ਲਿਸ਼ਕਣ ਦੀ ਸੰਭਾਵਨਾ ਵੀ ਪ੍ਰਗਟਾਈ ਹੈ। ਸੀ ਪਾਇਟ ਕੈਂਪ ਹਕੂਮਤ ਸਿੰਘ ਵਾਲਾ ਫਿਰੋਜ਼ਪੁਰ ਦੇ ਸਾਬਕਾ ਕੈਂਪ ਟ੍ਰੇਨਿੰਗ ਅਫਸਰ ਕੈਪਟਨ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਵੱਖ ਵੱਖ ਕੋਰਸਾਂ CAPF, GD, BSF, CISF, CRPF, SMB, ITPPAR, SSF ਅਤੇ NIA ਲਈ 25,487 ਪੋਸਟਾਂ ਕੱਢੀਆਂ ਜਾ ਰਹੀਆਂ ਨੇ। ਇਹਨਾਂ ਪੋਸਟਾਂ ਲਈ ਰਜਿਸਟ੍ਰੇਸ਼ਨ ਸਤੰਬਰ ਤੇ ਅਕਤੂਬਰ 2026 ਤੋਂ ਹੋਏਗੀ। ਹੁਣ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਵਿਅਕਤੀ ਤੋਂ ਵਿਅਕਤੀ ਦਰਮਿਆਨ ਯੂਪੀ ਲੈਣ ਦੇਣ 'ਤੇ ਹੁਣ ਨਹੀਂ ਲੱਗੇਗਾ ਕੋਈ ਚਾਰਜ। ਯੁੱਧ ਨਸ਼ਿਆਂ ਵਿਰੁੱਧ ਅਤੇ ਨਸ਼ਾ ਮੁਕਤ ਮੁਹਿੰਮ ਤਹਿਤ ਮਲੋਟ ਵੀ ਕਰਵਾਇਆ ਗਿਆ ਰਾਜ ਪੱਧਰੀ ਸਮਾਗਮ। ਇਸ ਮੌਕੇ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਸਮਾਜ ਦੇ ਹਰ ਵਰਗ ਦਾ ਸਹਿਯੋਗ ਜ਼ਰੂਰੀ। ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਕਿਹਾ ਕਿ ਰਜਿੰਦਰਾ ਹਸਪਤਾਲ ਵਿਖੇ ਸਥਾਪਿਤ ਕੀਤਾ ਜਾ ਰਿਹਾ 300 ਬੈੱਡਾਂ ਦਾ ਟਰੋਮਾ ਸੈਂਟਰ। ਮੈਂਬਰ ਪਾਰਲੀਮੈਂਟ ਡਾਕਟਰ ਰਾਜ ਕੁਮਾਰ ਚੱਬੇਵਾਲ ਨੇ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਪਹਿਲੀ ਵਾਰ ਸ਼ਾਮਲ ਕੀਤੀ ਗਈ ਹੈ ਟੈਨਿਸ ਬਾਲ ਕ੍ਰਿਕਟ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲਟਨ ਖਤਮ ਹੁੰਦਾ ਹੈ। ਸਾਡਾ ਅਗਲਾ ਬੁਲਟਨ ਖਬਰਾਂ ਦਾ ਬੁਲਟਨ 7:30 ਹੋਵੇਗਾ। ਨਮਸਕਾਰ।
1: ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਾਡੀ ਸਟੂਡੀਓ ਦੀ ਕੜੀ 'ਤੇ 6:30 ਹੋ ਰਹੇ ਨੇ। ਲਓ ਹੁਣ ਪੇਸ਼ ਹੈ ਦਿਹਾਤੀ ਪ੍ਰੋਗਰਾਮ।

0: ਆਜੋ ਆਜੋ ਆਜੋ ਬੱਚਿਆਂ ਵਾਲਿਓ, ਆਜੋ ਬਲ ਸਾਹਿਬ।
1: ਪਟਵਾਰੀ ਸਾਹਿਬ ਜੈ ਹਿੰਦ ਜੀ।
0: ਜੈ ਹਿੰਦ ਜੀ, ਜੈ ਹਿੰਦ ਜੀ। ਬਲ ਸਾਹਿਬ, ਕੀ ਹਾਲ ਚਾਲ ਤੁਹਾਡਾ?
1: ਹਾਲ ਚਾਲ ਤਗੜਾ, ਮੇਰੇ ਉਸ ਰੱਬ ਦੀ ਅਸੀਂ ਤਾਂ ਕਹਿੰਦੇ ਹਾਂ ਸਭ 'ਤੇ ਹੀ ਬਣੀ ਰਹੇ। ਪਟਵਾਰੀ ਸਾਹਿਬ ਤੁਸੀਂ ਸੁਣਾਓ।
0: ਤਗੜਾ, ਜਿੱਦਾਂ ਤੁਸੀਂ ਕਿਹਾ ਤਗੜਾ ਜੀ। ਵੈਸੇ ਤਾਂ ਜਦੋਂ ਅਸੀਂ ਕਿਸੇ ਨੂੰ ਮਿਲਦੇ ਹਾਂ ਨਾ,
1: ਹਾਂਜੀ,
0: ਉਦੋਂ ਜੇ ਅਸੀਂ ਕਹਿ ਦਈਏ ਸਾਡਾ ਤਕੜਾ ਨਹੀਂ ਹੈ ਤਾਂ ਦੂਜਾ ਕੀ ਕਰ ਲਓ।
1: ਹਾਂਜੀ,
0: ਗੱਲ ਇਹ ਹੋ ਜਾਂਦੀ ਹੈ ਕਿ ਇਨਸਾਨ ਨੂੰ ਹਮੇਸ਼ਾ
1: ਜੀ
0: ਖੁਸ਼ ਰਹਿਣਾ ਚਾਹੀਦਾ।
1: ਸਹੀ ਗੱਲ ਹੈ,
0: ਤਕੜੇ ਰਹਿਣਾ ਚਾਹੀਦਾ।
1: ਬਿਲਕੁਲ ਜੀ,
0: ਜੇ ਕਿਤੇ ਮਾੜੀ ਮੋਟੀ ਕੋਈ ਸਮੱਸਿਆ ਪਰੇਸ਼ਾਨੀ ਆ ਵੀ ਜਾਵੇ ਤਾਂ ਵੀ ਖੁਸ਼ ਰਹਿਣਾ ਚਾਹੀਦਾ।
1: ਬਿਲਕੁਲ ਸਹੀ ਗੱਲ,
0: ਕਿਉਂਕਿ ਜਦੋਂ ਤੁਸੀਂ ਕਿਹਾ ਨਾ ਜੀ ਪਰਮਾਤਮਾ ਸਭ 'ਤੇ ਬਣੀ ਰਹੇ,
1: ਹਾਂਜੀ,
0: ਇਹ ਜਿਹੜੀ ਮਿਹਰ ਹੈ
1: ਜੀ,
0: ਇਹ ਮਿਹਰ ਤਾਂ ਹੀ ਬਣੀ ਰਹੂਗੀ ਜੇ ਤੁਸੀਂ ਖੁਸ਼ ਰਹੋਗੇ।
1: ਬਿਲਕੁਲ ਜੀ,
0: ਅੱਜ ਮੈਂ ਇੱਕ ਖੁਸ਼ੀ ਖੁਸ਼ੀ ਦੇਖਿਆ,
1: ਹਾਂਜੀ,
0: ਮੁੰਡੇ ਸੀ ਵੈਸੇ ਤਾਂ ਹੁਣੇ ਉਹ 25-30 ਸਾਲਾਂ ਦੇ।
1: ਅੱਛਾ ਜੀ,
0: ਗੱਡੀ ਦੇ ਉੱਪਰ ਚੜ੍ਹ ਕੇ।
1: ਅੱਛਾ ਜੀ,
0: ਹੈ ਜੀ, ਉੱਪਰ ਬੈਠੇ ਹੋਏ, ਥੱਲੇ ਗੱਡੀ ਇੱਕ ਬੰਦਾ ਡਰਾਈਵ ਕਰ ਰਿਹਾ।
1: ਅੱਛਾ ਜੀ,
0: ਉੱਪਰ ਮੁੰਡੇ ਬੈਠੇ ਹੋਏ।
1: ਅੱਛਾ ਜੀ, ਹੈ
0: ਜੀ, ਉਹ ਵੀਡੀਓ ਜੀ ਬਣਾਈ ਜਾਣ,
1: ਰੀਲਾਂ,
0: ਰੀਲਾਂ ਇਹਨੂੰ ਰੀਲਾਂ ਕਹਿੰਦੇ,
1: ਰੀਲਾਂ ਕਹਿੰਦੇ।
0: ਅੱਛਾ, ਇਹ ਰੀਲਾਂ ਬਣਾਈ ਜਾਣ।
1: ਹਾਂਜੀ,
0: ਹੈ ਜੀ, ਅਤੇ ਉਹ ਨੱਚੀ ਵੀ ਜਾਣ।
1: ਅੱਛਾ ਜੀ,
0: ਅਤੇ ਗੱਡੀ ਵੀ ਐਂ ਕਦੀ ਇੱਧਰ ਨੂੰ

0: ਤੇ ਉੱਧਰ ਨੂੰ,
1: ਅੱਛਾ ਜੀ,
0: ਤੇ ਮੈਂ ਬੜਾ ਪਰੇਸ਼ਾਨ ਹੋਇਆ। ਮੈਂ ਕਿਹਾ ਯਾਰ ਇਹ ਕਿਸੇ ਦੇ ਵਿੱਚ ਮਾਰਨਗੇ,
1: ਇਹ ਤਾਂ ਖਤਰੇ ਵਾਲਾ ਕੰਮ ਹੈ ਪੂਰਾ।
0: ਹਾਂ ਦੇਖੋ ਹੈ ਵੀ ਸੜਕ ਚੱਲਦੀ ਹੋਈ।
1: ਅੱਛਾ ਜੀ,
0: ਅਤੇ ਜਦੋਂ ਅਸੀਂ ਥੋੜ੍ਹਾ ਜਿਹਾ ਅੱਗੇ ਟੱਪੇ ਹਾਂ,
1: ਹਾਂਜੀ,
0: ਅਤੇ ਉਹੀ ਗੱਲ ਹੋ ਗਈ।
1: ਅੱਛਾ ਜੀ,
0: ਉਹਨਾਂ ਨੇ ਕਿਸੇ ਦੇ ਵਿੱਚ ਮਾਰਤੀ।
1: ਓਹੋ,
0: ਅਤੇ ਫਿਰ ਉੱਥੇ ਤਾਂ ਫਿਰ ਤੁਹਾਨੂੰ ਪਤਾ ਫਿਰ ਜਿਹੜਾ ਝਗੜਾ ਹੋਣਾ ਹੈ
1: ਉਹ ਤਾਂ ਹੋਣਾ ਹੀ ਸੀ,
0: ਉਹ ਤਾਂ ਹੋਣਾ ਹੀ ਸੀ,
1: ਬਿਲਕੁਲ ਜੀ।
0: ਤੋ ਮੈਂ ਇਹ ਚੀਜ਼ ਦੇਖੀ ਆ ਵੀ ਅੱਜ ਕੱਲ੍ਹ ਇਹ ਜਿਹੜਾ ਰਿਵਾਜ਼ ਚੱਲ ਪਿਆ ਨਾ,
1: ਰਿਵਾਜ਼ ਹੀ ਚੱਲ ਪਿਆ ਜੀ, ਸਹੀ ਗੱਲ
0: ਹੈ ਜੀ। ਇਹ ਜਿਹੜਾ ਚੜ੍ਹ ਕੇ ਕਿਤੇ ਤੁਸੀਂ ਵੀਡੀਓ ਬਣਾ ਲਓ, ਜਾਂ ਤੁਸੀਂ ਕਿਸੇ ਨਹਿਰ ਦੇ ਕੰਢੇ ਖੜ੍ਹ ਕੇ ਵੀਡੀਓ ਬਣਾ ਲਓ।
1: ਹਾਂਜੀ,
0: ਕਿਸੇ ਵੇਲੇ ਤਾਂ ਮੈਂ ਦੇਖਿਆ ਵੀ ਰੇਲ ਗੱਡੀ ਦੇ ਕੋਲੇ ਆਲੇ ਦੁਆਲੇ ਖੜ੍ਹ ਕੇ,
1: ਹਾਂਜੀ,
0: ਕਿਤੇ ਕੋਈ ਪਟਰੀ ਦੇ ਉੱਪਰ ਬਹਿ ਕੇ,
1: ਹਾਂਜੀ,
0: ਆਪਣੀ ਜਾਨ ਨੂੰ ਖਤਰੇ 'ਚ ਪਾ ਕੇ।
1: ਹਾਂਜੀ,
0: ਜਦੋਂ ਤੁਸੀਂ ਰੀਲਾਂ ਬਣਾਉਂਦੇ ਹੋ
1: ਜੀ,
0: ਉਸ ਵੇਲੇ ਆਪਣੀ ਜਾਨ ਨੂੰ ਤਾਂ ਤੁਸੀਂ ਫਾਹਾ ਲਾਉਣਾ ਹੀ ਹੋ,
1: ਹਾਂਜੀ,
0: ਘਰਦਿਆਂ ਦਾ ਵੀ, ਤੁਸੀਂ ਜਿਹੜਾ ਬੱਚਾ ਪਾਲਿਆ ਪੋਸਿਆ,
1: ਹਾਂਜੀ,
0: ਉਹਦੇ ਲਈ ਵੀ ਮੁਸ਼ਕਲਾਤ ਪਾਉਂਦੇ ਹੋ, ਤਾਂ ਜਿਹੜਾ ਦੂਸਰਾ ਬੰਦਾ ਉਹਨੂੰ ਵੀ ਮੁਸ਼ਕਲਾਤ ਪਾ ਦਿੰਦੇ ਹੋ।
1: ਅਤੇ ਦੂਜੀ ਗੱਲ, ਪਟਵਾਰੀ ਸਾਹਿਬ ਜਿਹੜਾ ਦੇਖ ਰਿਹਾ ਉਹਦੇ ਵਾਸਤੇ ਵੀ ਗਲਤ ਜਿਹੜੀ ਉਦਾਹਰਨ ਹੈ ਉਹ ਆਪਾਂ ਸੈੱਟ ਕਰ ਰਹੇ ਹੁੰਦੇ ਹਾਂ।
0: ਦੇਖੋ ਬੱਚੇ ਜਿਹੜੇ ਆਉਣ ਵਾਲੇ ਦੇਖਦੇ ਨੇ,
1: ਹਾਂਜੀ,
0: ਉਹ ਵੀ ਤੁਹਾਨੂੰ ਦੇਖ ਕੇ ਇਹ ਕਹਿੰਦੇ ਕਿ ਯਾਰ ਇਹ ਤਾਂ ਬਹੁਤ ਵਧੀਆ ਕੰਮ ਹੈ, ਲੇਕਿਨ ਇਹ ਨਹੀਂ ਪਤਾ ਕਿ ਇਹ ਜਾਨ ਨੂੰ ਹੀ ਬਖੇੜਾ ਪਾਉਣੇ ਪਏ।
1: ਬਿਲਕੁਲ ਸਹੀ ਗੱਲ ਹੈ ਜੀ,
0: ਹਾਂਜੀ,
1: ਹਾਂਜੀ।
0: ਤੋ ਬਲ ਸਾਹਿਬ, ਇਹ ਜਿਹੜੀ ਅੱਜ ਕੱਲ੍ਹ ਇਹ ਜਿਹੜੀ ਚੀਜ਼ ਹੋ ਰਹੀ ਆ,
1: ਹਾਂਜੀ,
0: ਇਸ ਦੇ ਲਈ ਨਾ ਅਸੀਂ ਸਾਰੇ ਜਾਣੇ,
1: ਹਾਂਜੀ,
0: ਇਹ ਇੱਕ ਦੂਜੇ ਦੇ ਮਗਰ ਲੱਗ ਕੇ,
1: ਹਾਂਜੀ,
0: ਇੱਕ ਰੀਲਾਂ ਬਣਾ ਰਿਹਾ, ਇੱਕ ਮੈਂ ਦੇਖਿਆ ਜੀ ਕੋਈ ਗਿਆਨ ਹੀ ਦੇਈ ਜਾਂਦਾ।
1: ਅੱਛਾ ਜੀ,
0: ਕੋਈ ਆ ਜਿਹੜੇ ਚੈਨਲ ਨਵੇਂ ਨਵੇਂ ਆਏ ਆ,
1: ਹਾਂਜੀ,
0: ਇਹਨਾਂ ਦੇ ਉੱਪਰ ਗਿਆਨ ਦੇਈ ਜਾਂਦਾ।
1: ਉੱਦਾਂ ਨਾ ਪਟਵਾਰੀ ਸਾਹਿਬ, ਜਿਹਦੀ ਘਰੇ ਨਹੀਂ ਕੁਛ ਸੁਣਦਾ ਉਹ ਆ ਕੇ ਫਿਰ ਚੈਨਲ 'ਤੇ ਗਿਆਨ ਦੇਣ ਲੱਗ ਪੈਂਦਾ ਹੈ।
0: ਉਹੀ ਗੱਲ ਹੋ ਜਾਂਦੀ ਹੈ, ਉਹ ਕਹਿੰਦਾ ਕਿ ਮੈਂ ਆਪਣੇ ਆਪ ਨੂੰ ਨਾ ਜਿੰਨਾ ਮੇਰੇ ਅੰਦਰ ਭਰਿਆ ਹੋਇਆ,
1: ਹਾਂਜੀ,
0: ਇਹ ਮੈਂ ਇੱਥੋਂ ਕੱਢ ਦੇਵਾਂ,
1: ਸਾਰੇ ਦਾ ਕਸਾਰ ਸਿਸ ਕਰ ਦੇਵਾਂ ਇੱਕ ਵਾਰੀ।
0: ਇਹ ਜਿਹੜਾ ਇੰਟਰਨੈਟ ਦਾ ਯੁੱਗ ਹੈ ਨਾ ਜੀ,
1: ਹਾਂਜੀ,
0: ਇਹ ਸੋਸ਼ਲ ਮੀਡੀਆ ਨੇ ਸਾਡੇ ਜੀਵਨ ਨੂੰ ਵੈਸੇ ਤਾਂ ਪੂਰੀ ਤਰ੍ਹਾਂ ਬਦਲ ਦਿੱਤਾ
1: ਜੀ।
0: ਇਹਨੂੰ ਆਪਾਂ ਅਗਰ ਦੇਖੀਏ ਨਾ, ਇਹਦਾ ਅਗਰ ਦੋ ਇਹਦੇ ਰੂਪ ਨੇ,
1: ਠੀਕ ਹੈ ਜੀ,
0: ਇੱਕ ਤਾਂ ਇਹਦਾ ਰੂਪ ਹੋ ਗਿਆ ਇਹ ਚੰਗੇ ਪੱਖ ਵਾਲਾ
1: ਜੀ,
0: ਇੱਕ ਹੋ ਗਿਆ ਮਾੜੇ
1: ਪੱਖ ਵਾਲਾ।
0: ਲੇਕਿਨ ਮਾੜਾ ਪੱਖ ਨੂੰ ਅਸੀਂ ਜਲਦੀ ਲੈ ਲੈਂਦੇ ਹਾਂ,
1: ਹਾਂਜੀ,
0: ਇਹਦਾ ਸੋਹਣਾ ਪੱਖ ਤਾਂ ਇਹ ਹੈ ਕਿ ਜਦੋਂ ਅਸੀਂ ਰੀਲਾਂ ਪਾਉਂਦੇ ਹਾਂ ਨਾ,
1: ਹਾਂਜੀ,
0: ਜਾਂ ਕੁਛ ਵੀਡੀਓ ਬਣਾਉਂਦੇ ਹਾਂ, ਕੋਈ ਵੀਡੀਓ ਕਲਿੱਪ ਅਸੀਂ ਪਾ ਦਿੰਦੇ ਹਾਂ ਕਿਤੇ ਨਾ ਕਿਤੇ ਕੋਈ ਚੈਨਲ 'ਤੇ ਪਾ ਦਿੰਦੇ ਹਾਂ,
1: ਹਾਂਜੀ,
0: ਚਲੋ ਕਿਸੇ ਦਾ ਭਲਾ ਹੋ ਜਾਂਦਾ ਜੇ ਕੋਈ ਆਪਣੇ ਅੰਦਰੋਂ ਕੋਈ ਚੀਜ਼ ਇੱਦਾਂ ਦੀ ਨਿਕਲਦੀ ਆ ਜੇ ਕਿਸੇ ਦਾ ਭਲਾ ਹੋ ਜਾਏ,
1: ਹਾਂਜੀ,
0: ਇਹ ਤਾਂ ਬਹੁਤ ਚੰਗੀ ਗੱਲ ਹੈ,
1: ਬਿਲਕੁਲ ਜੀ।
0: ਪਰ ਜੇ ਇਹਦੇ ਲਈ ਜਿੱਦਾਂ ਤੁਸੀਂ ਆਪਾਂ ਦੇਖਿਆ ਕਿ ਰੀਲਾਂ ਬਣਾ ਕੇ ਆਪਣੀ ਜਾਨ ਨੂੰ ਹੀ ਖਤਰਾ ਪਾ ਲੈਂਦੇ ਹਾਂ, ਇਹ ਮਾੜਾ ਪੱਖ ਵੀ ਹੋ ਜਾਂਦਾ
1: ਹੈ ਜੀ, ਬਿਲਕੁਲ।
0: ਤੋ ਇਹਦੇ ਲਈ ਆਪਾਂ ਨੂੰ ਸਾਰਿਆਂ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਕਿ ਇਹ ਸੋਸ਼ਲ ਮੀਡੀਆ ਦੇ ਲਈ ਹੈ ਤਾਂ ਚੰਗੀਆਂ ਜਿਹੜੀਆਂ ਗੱਲਾਂ ਹੈ, ਉਹਦੇ ਲਈ ਤਾਂ ਤੁਸੀਂ ਜ਼ਰੂਰ, ਜਿਵੇਂ ਅੱਜ ਕੱਲ੍ਹ ਬੱਚੇ ਆਪਣਾ ਕੋਈ ਗਾਉਣ ਪੇਸ਼ ਕਰ ਦਿੰਦੇ ਆ,
1: ਬਿਲਕੁਲ ਜੀ,
0: ਕੋਈ ਡਾਂਸ ਪੇਸ਼ ਕਰ ਦਿੰਦੇ,
1: ਸਹੀ ਗੱਲ ਹੈ ਜੀ,
0: ਇਹ ਰੀਲਾਂ ਬਣਾ ਕੇ ਆਪਣੇ ਆਪ ਨੂੰ ਇਹ ਸ਼ੋਅ ਕਰਦੇ ਨੇ ਕਿ ਮੇਰੇ ਕੋਲ ਇਹ ਇੱਕ ਕਾਬਲੀਅਤ ਹੈ।
1: ਤੁਸੀਂ ਇਹ ਦੇਖੋ ਜੀ, ਕਈ ਵਾਰੀ ਕਲਾ ਜਿਹੜੀ ਆ ਖਾਸ ਕਰਕੇ ਆਪਣੇ ਭਾਰਤ ਵਰਗੇ ਮੁਲਕ ਦੇ ਵਿੱਚ ਉਹ ਦਬੀ ਰਹਿ ਜਾਂਦੀ ਸੀ। ਸੋਸ਼ਲ ਮੀਡੀਆ ਜਿਹੜਾ ਇੱਦਾਂ ਦਾ ਪਲੇਟਫਾਰਮ ਆ ਕਿ ਇੱਕ ਬੰਦਾ ਜਿਸ ਨੂੰ ਸਾਰੀ ਉਮਰ ਕਿਸੇ ਨੇ ਦੇਖਣਾ ਸੁਣਨਾ ਹੀ ਨਹੀਂ ਸੀ, ਉਹ ਬੰਦੇ ਵੀ ਜਿਹੜੇ ਆ ਆਪਣਾ ਗੁਣ ਜਿਹੜਾ ਆ ਉਹ ਸਾਰੀ ਦੁਨੀਆ ਦੇ ਸਾਹਮਣੇ ਪੇਸ਼ ਕਰ ਸਕੇ ਇਹਦੇ ਰਾਹੀਂ।
0: ਦੇਖੋ ਨਾ, ਇਹ ਇੱਕ ਇਹਦਾ ਪੋਜ਼ਿਟਿਵ ਪੱਖ ਹੋ ਗਿਆ,
1: ਬਿਲਕੁਲ,
0: ਜਿਹਨੂੰ ਸਕਾਰਾਤਮਕ ਆਪਾਂ ਕਹਿ ਦਿੰਦੇ,
1: ਸਹੀ ਗੱਲ ਹੈ
0: ਜੀ। ਇਹਦੇ ਲਈ ਤਾਂ ਇਹ ਹੋ ਗਿਆ ਕਿ ਜਿਹੜੀਆਂ ਚੀਜ਼ਾਂ ਤੁਹਾਡੇ ਅੰਦਰ ਲੁਕੀਆਂ ਹੋਈਆਂ ਸੀ,
1: ਹਾਂਜੀ,
0: ਉਹ ਤੁਸੀਂ ਲੋਕਾਂ ਅੱਗੇ ਪ੍ਰਦਰਸ਼ਿਤ ਕਰਦੇ,
1: ਬਿਲਕੁਲ ਜੀ।
0: ਪਰ ਇਹ ਇਹਦੇ ਨਾਲ ਨਾਲ ਅਗਰ ਅਸੀਂ ਇਹਨੂੰ ਹੋਰ ਵੀ ਚੰਗੇ ਤਰੀਕੇ ਨਾਲ ਬਣਾ ਸਕੀਏ, ਕੋਈ ਜਿੱਦਾਂ ਮਨੋਰੰਜਨ ਹੈ,
1: ਹਾਂਜੀ,
0: ਆਪਾਂ ਕਿਸੇ ਦਾ ਅੱਜ ਕੱਲ੍ਹ ਕਈ ਨਾ ਰੀਲਾਂ ਪਾਉਂਦੇ ਨੇ,
1: ਹਾਂਜੀ,
0: ਛੋਟੇ ਛੋਟੇ ਬੱਚੇ ਵੀ ਲੱਗੇ ਹੋਏ ਆ, ਲੋਕਾਂ ਨੂੰ ਹਸਾਉਂਦੇ ਵੀ ਆ,
1: ਹਾਂਜੀ,
0: ਹੈਂਜੀ। ਤੋ ਉਹ ਵੀ ਇੱਕ ਚੰਗਾ ਪੱਖ ਹੈ ਕਿ ਜਿਹੜੀ ਤੁਹਾਡੇ ਅੰਦਰ ਛੁਪੀ ਹੋਈ ਕਲਾ ਹੈ
1: ਜੀ
0: ਉਹ ਬਾਹਰ ਆਉਂਦੀ ਹੈ,
1: ਬਿਲਕੁਲ ਜੀ।
0: ਤੋ ਛੋਟੀ ਉਮਰ ਤੋਂ ਹੀ ਇਹ ਜਿਹੜਾ ਹੈ ਕਈ ਬੱਚੇ ਜਿਹੜੇ ਹੈ ਉਹ ਲੱਗੇ ਹੋਏ ਨੇ,
1: ਹਾਂਜੀ,
0: ਪਰ ਇਹਦਾ ਇੱਕ ਮਾੜਾ ਪੱਖ ਹੋ ਜਾਂਦਾ ਕਿ ਇਹਦੇ ਨਾਲ ਸਮੇਂ ਦੀ ਬਰਬਾਦੀ, ਹਮੇਸ਼ਾ ਹੀ ਤੁਸੀਂ ਦੇਖੋ ਨਾ ਮੋਬਾਈਲ ਦੇ ਉੱਪਰ ਹੀ ਸਿਰ ਸੁੱਟਿਆ ਹੋਇਆ,
1: ਬਿਲਕੁਲ ਜੀ,
0: ਜਦੋਂ ਦੇਖੋ ਆਪਾਂ ਮੋਬਾਈਲ ਨੂੰ ਵੇਖਦੇ ਰਹਿੰਦੇ,
1: ਸਹੀ ਗੱਲ ਹੈ ਜੀ।
0: ਲੇਕਿਨ ਜੇ ਅਸੀਂ ਇਹਦਾ ਥੋੜ੍ਹਾ ਜਿਹਾ ਟਾਈਮ ਘਟਾਈਏ, ਨਹੀਂ ਤਾਂ ਫਿਰ ਇਹਦੇ ਨਾਲ ਤੁਹਾਡੀਆਂ ਸਰੀਰਕ ਸਮੱਸਿਆਵਾਂ ਵੀ ਆ ਰਹੀਆਂ,
1: ਬਿਲਕੁਲ ਜੀ,
0: ਇਹਦੇ ਨਾਲ ਤੁਹਾਨੂੰ ਸਰੀਰਕ ਸਮੱਸਿਆ ਦੇ ਨਾਲ ਨਾਲ ਅੱਖਾਂ ਦੀਆਂ ਸਮੱਸਿਆ, ਕਮਜ਼ੋਰੀ ਅੱਖਾਂ ਦੀ,
1: ਬਿਲਕੁਲ,
0: ਇਹ ਵੀ ਆ ਰਹੀ ਹੈ,
1: ਸਰਵਾਈਕਲ ਹੋ ਜਾਂਦਾ ਜੀ,
0: ਸਰਵਾਈਕਲ ਹੋ ਜਾਂਦਾ,
1: ਹਾਂਜੀ।
0: ਤੋ ਇਹ ਸਭ ਚੀਜ਼ਾਂ ਸਾਨੂੰ ਇਹ ਦੇਖਣੀਆਂ ਚਾਹੀਦੀਆਂ, ਤੇ ਇਹਦਾ ਇੱਕ ਇਹੀ ਪੱਖ ਹੈਗਾ ਕਿ ਆਪਾਂ ਨਾ ਇਹ ਦੇਖਦੇ ਰਹਿੰਦੇ ਕਿ ਮੈਨੂੰ ਕਿੰਨੇ ਕੁ ਲਾਈਕ ਮਿਲੇ ਨੇ,
1: ਹਾਂਜੀ,
0: ਕਿੰਨੇ ਮੇਰੇ ਵਿਊਜ਼ ਹੋ ਗਏ ਨੇ,
1: ਬਿਲਕੁਲ ਜੀ।
0: ਇਹ ਦੇਖ ਦੇਖ ਕੇ ਅਸੀਂ ਵੀਡੀਓਜ਼ ਤਾਂ ਪਾਈ ਜਾਂਦੇ ਹਾਂ,
1: ਹਾਂਜੀ,
0: ਲੇਕਿਨ ਇਹਦਾ ਇਹ ਨਹੀਂ ਦੇਖਦੇ ਕਿ ਸਾਡੀ ਸਿਹਤ 'ਤੇ ਕਿੰਨਾ ਮਾੜਾ ਅਸਰ,
1: ਸਹੀ ਗੱਲ
0: ਹੈ ਜੀ,
1: ਬਿਲਕੁਲ।
0: ਤੋ ਸਾਨੂੰ ਸਾਰਿਆਂ ਨੂੰ ਇਹ ਜਿਹੜਾ ਇਹ ਸੋਸ਼ਲ ਮੀਡੀਆ 'ਤੇ ਹੈ,
1: ਹਾਂਜੀ,
0: ਇਹਦੀ ਇਹ ਚੀਜ਼ ਤਾਂ ਦੋਨੋਂ ਪੱਖ ਨੇ, ਸਾਨੂੰ ਇਹ ਵੀ ਪੱਖ ਦੇਖਣਾ ਚਾਹੀਦਾ ਕਿ ਅਸੀਂ ਰੀਲਾਂ ਪਾ ਕੇ ਆਪਣੀ ਜਾਨ ਵੀ ਗਵਾ ਰਹੇ ਹਾਂ ਤੇ ਦੂਸਰੇ ਦੀ ਜਾਨ ਵੀ ਲੈ ਰਹੇ, ਇਹ ਵੀ ਨਹੀਂ ਕਰਨਾ ਚਾਹੀਦਾ।
1: ਸਹੀ ਗੱਲ ਹੈ ਜੀ।
0: ਤੇ ਚੰਗਾ ਜਿਹੜਾ ਕੰਮ ਹੈਗਾ ਉਹ ਤਾਂ ਹਮੇਸ਼ਾ ਵਧੀਆ ਹੋਣਾ ਚਾਹੀਦਾ, ਜਿਹੜਾ ਕਿ ਰੀਲਾਂ ਪਾ ਕੇ ਕਰਦੇ ਹਾਂ, ਅਸੀਂ ਗਿਆਨ ਵੀ ਦਿੰਦੇ ਹਾਂ
1: ਜੀ,
0: ਆਪਣੀ ਕਲਾ ਨੂੰ ਪ੍ਰਦਰਸ਼ਿਤ ਵੀ ਕਰਦੇ।
1: ਸਹੀ ਗੱਲ ਹੈ ਜੀ।

0: ਹਾਂਜੀ ਸੁਣਿਆ ਬਾਲ ਸਾਹਿਬ ਇਹ ਪੰਜਾਬੀ ਵਿਰਸਾ
1: ਬਹੁਤ ਸੋਹਣਾ ਜੀ ਗੀਤ ਬਹੁਤ
0: ਸਾਡਾ ਦੇਖੋ ਜੀ ਪੰਜਾਬੀ ਵਿਰਸਾ ਹੈ ਹੀ ਬਹੁਤ ਅਮੀਰ ਵਿਰਸਾ
1: ਬਿਲਕੁਲ ਜੀ
0: ਹਾਂਜੀ ਅਤੇ ਹੁਣ ਤੁਹਾਨੂੰ ਸੁਣਾਈਏ ਫਿਰ ਫਲਾਂ ਦੀ ਪੌਸ਼ਟਿਕ ਬਗੀਚੀ
1: ਅੱਛਾ ਜੀ
0: ਇਹਦੇ ਬਾਰੇ ਜਾਣਕਾਰੀ ਸਾਨੂੰ ਦਿੱਤੀ ਹੈ ਡਾਕਟਰ ਰਚਨਾ ਅਰੋੜਾ ਹੋਣਾ ਨੇ
1: ਠੀਕ ਹੈ ਜੀ
0: ਸਾਡੇ ਕੋਲ ਆਏ ਸਨ
1: ਜੀ
0: ਸੁਣੀਏ ਆਪਾਂ
1: ਸੁਣਾ ਦਿਓ ਜੀ
2: ਮੈਂ ਡਾਕਟਰ ਰਚਨਾ ਅਰੋੜਾ ਬਤੌਰ ਅਸਿਸਟੈਂਟ ਪ੍ਰੋਫੈਸਰ ਫਲ ਵਿਗਿਆਨ ਵਿਭਾਗ ਵਿੱਚ ਕੰਮ ਕਰ ਰਹੀ ਹਾਂ ਸਾਡਾ ਅੱਜ ਦਾ ਵਿਸ਼ਾ ਹੈ ਫਲਾਂ ਦੀ ਪੌਸ਼ਟਿਕ ਬਗੀਚੀ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਫਲ ਸਾਡੀ ਜ਼ਿੰਦਗੀ ਦਾ ਬਹੁਤ ਅਹਿਮ ਅੰਗ ਬਣ ਗਏ ਹਨ ਕਿਉਂਕਿ ਹੁਣ ਲੋਕਾਂ ਦੇ ਵਿੱਚ ਇਸ ਚੀਜ਼ ਦੀ ਅਵੇਅਰਨੈਸ ਹੈ ਕਿ ਇਹ ਖੁਰਾਕੀ ਤੱਤਾਂ ਨਾਲ ਭਰਪੂਰ ਹੁੰਦੇ ਹਨ ਤੇ ਐਂਟੀ ਆਕਸੀਡੈਂਟਸ ਨਾਲ ਭਰਪੂਰ ਵਿਟਾਮਿਨਾਂ ਨਾਲ ਭਰਪੂਰ ਖਣਿਜ ਪਦਾਰਥਾਂ ਨਾਲ ਭਰਪੂਰ ਜਿਹੜੇ ਸਾਡੀ ਸਿਹਤ ਸੁਧਾਰ ਦੇ ਵਿੱਚ ਇੱਕ ਅਹਿਮ ਰੋਲ ਅਦਾ ਕਰਦੇ ਹਨ ਫਲਾਂ ਦੀ ਪੌਸ਼ਟਿਕ ਬਗੀਚੀ ਕੀ ਹੈ ਪਹਿਲਾਂ ਇਸ ਬਾਰੇ ਥੋੜੀ ਜਿਹੀ ਗੱਲ ਕਰਦੇ ਹਾਂ ਫਲਾਂ ਦੀ ਬਗੀਚੀ ਇੱਕ ਜਗ੍ਹਾ ਦੇ ਉੱਪਰ ਅਸੀਂ ਖਾਕਾ ਤਿਆਰ ਕਰ ਲੈਂਦੇ ਹਾਂ ਇਸ ਤਰ੍ਹਾਂ ਵਿਉਂਤਬੰਦੀ ਕਰਦੇ ਹਾਂ ਕਿ ਸਵਾ ਕਨਾਲ ਜਗ੍ਹਾ ਜਿਹੜੀ ਕਿ ਲਗਭਗ 625 ਵਰਗ ਮੀਟਰ ਹੁੰਦੀ ਹੈ ਇੰਨੀ ਜਗ੍ਹਾ ਦੇ ਵਿੱਚ ਅਸੀਂ 21 ਵੱਖ ਵੱਖ ਤਰ੍ਹਾਂ ਦੇ ਫਲਦਾਰ ਬੂਟੇ ਲਗਾਉਣ ਦੀ ਸਿਫਾਰਿਸ਼ ਕਰਦੇ ਹਾਂ ਤੇ ਉਹ ਵਿਉਂਤਬੰਦੀ ਅਸੀਂ ਇਸ ਤਰ੍ਹਾਂ ਕਰਦੇ ਹਾਂ ਕਿ ਇਹਨਾਂ ਬੂਟਿਆਂ ਤੋਂ ਸਾਰਾ ਸਾਲ ਸਾਨੂੰ ਫਲ ਮਿਲਦਾ ਰਹੇ ਸਾਲ ਦਾ ਕੋਈ ਵੀ ਮਹੀਨਾ ਅਜਿਹਾ ਨਹੀਂ ਹੁੰਦਾ ਜਦੋਂ ਸਾਨੂੰ ਕੋਈ ਫਲ ਪ੍ਰਾਪਤ ਨਹੀਂ ਹੁੰਦਾ ਇਸ ਖਾਕੇ ਦੀ ਇਹੀ ਖਾਸੀਅਤ ਹੈ ਕਿ ਜਿਹੜੇ ਤਾਂ ਬੂਟੇ ਫਲਦਾਰ ਹੈਗੇ ਨੇ ਜਿਹਨਾਂ ਦਾ ਫੈਲਾਅ ਜ਼ਿਆਦਾ ਹੈ ਜਿਸ ਤਰ੍ਹਾਂ ਜਾਮੁਨ ਹੋ ਗਿਆ ਅੰਬ ਹੋ ਗਿਆ ਅੰਜੀਰ ਬਾਕੀ ਸਾਰੀ ਨਿੰਬੂ ਜਾਤੀ ਦੇ ਬੂਟੇ ਹੋ ਗਏ ਆਂਵਲਾ ਗੁਆਵਾ ਜਿਹਨੂੰ ਅਮਰੂਦ ਕਹਿੰਦੇ ਹਾਂ ਜਾਂ ਫਿਰ ਇਸ ਤੋਂ ਇਲਾਵਾ ਅਨਾਰ ਆੜੂ ਅਲੂਚਾ ਇਹ ਸਾਰੇ ਅਸੀਂ ਇਸ ਬਗੀਚੀ ਦੇ ਡਿਜ਼ਾਈਨ ਦੇ ਵਿੱਚ ਵਿਚਕਾਰ ਇਹ ਬੂਟੇ ਅਸੀਂ ਲਾ ਲੈਂਦੇ ਹਾਂ 6 ਮੀਟਰ ਵਕਫੇ ਤੇ ਬੂਟੇ ਤੋਂ ਬੂਟੇ ਦਾ ਫਾਸਲਾ ਤੇ ਲਾਈਨ ਤੋਂ ਲਾਈਨ ਦਾ ਫਾਸਲਾ ਤੇ ਜਿਹੜੀ ਇਹਦੀ ਬਾਉਂਡਰੀ ਹੈ ਇਸ ਏਰੀਏ ਦੀ ਜਿਹੜੀ ਅਸੀਂ ਖਵਾ ਕਨਾਲ ਥਾਂ ਅਸੀਂ ਵਿਉਂਤਬੰਦੀ ਜਿੱਤੇ ਕਰ ਰਹੇ ਹਾਂ ਇਹਦੀ ਸਾਰੀ ਬਾਉਂਡਰੀ ਤੇ ਇਹਦੇ ਸਾਰੇ ਸਿਰੇ ਤੇ ਅਸੀਂ ਛੋਟੇ ਬੂਟੇ ਲਾ ਲੈਂਦੇ ਹਾਂ ਜਿਸ ਤਰ੍ਹਾਂ ਪਪੀਤਾ ਕੇਲਾ ਅੰਗੂਰ ਦੇ ਬੂਟੇ ਅਲੱਗ ਅਲੱਗ ਤਰ੍ਹਾਂ ਦੇ ਅੰਗੂਰ ਸਾਡੇ ਹਰੇ ਅੰਗੂਰ ਜਾਂ ਫਿਰ ਰੰਗਦਾਰ ਜਿਹੜੇ ਲਾਲ ਅੰਗੂਰਾਂ ਦੀਆਂ ਕਿਸਮਾਂ ਫਿਰ ਇਸ ਤੋਂ ਇਲਾਵਾ ਕਰੋਂਦਾ ਤੇ ਫਾਲਸਾ ਗਲਗਲ ਵਰਗੇ ਬੂਟੇ ਜਿਨ੍ਹਾਂ ਦਾ ਫੈਲਾਅ ਘੱਟ ਹੈ ਉਹ ਬੂਟੇ ਅਸੀਂ ਸਾਰੇ ਬਾਹਰ ਲਗਾ ਦਿੰਦੇ ਹਾਂ ਇਸ ਡਿਜ਼ਾਈਨ ਦੇ ਵਿੱਚ ਇਹ ਬਗੀਚੀ ਜਿਹੜੀ ਹੈ ਇਹ ਲਾਉਣ ਤੋਂ ਪਹਿਲਾਂ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਜਿਸ ਤਰ੍ਹਾਂ ਪਹਿਲਾਂ ਉਸ ਜਗ੍ਹਾ ਦੀ ਮਿੱਟੀ ਪਾਣੀ ਦੀ ਪਰਖ ਹੋਈ ਹੋਣੀ ਜ਼ਰੂਰੀ ਹੈ ਮਿੱਟੀ ਪਰਖ ਦਾ ਜਿਹੜਾ ਸਹੀ ਤਰੀਕਾ ਹੈ ਮੈਂ ਥੋੜਾ ਜਿਹਾ ਉਹ ਸਰੋਤਿਆਂ ਨਾਲ ਸਾਂਝਾ ਕਰਨਾ ਚਾਹੁੰਦੀ ਹਾਂ ਮਿੱਟੀ ਪਰਖ ਦੇ ਲਈ ਅਸੀਂ 2 ਮੀਟਰ ਤੱਕ ਡੂੰਘੀ ਤੈਅ ਹੁੰਦੀ ਹੈ ਉਹਦੇ ਵਿੱਚੋਂ ਅਸੀਂ ਅਲੱਗ ਅਲੱਗ ਤੈਆਂ ਦੇ ਸੈਂਪਲ ਲੈਂਦੇ ਹਾਂ ਕੁੱਲ 7 ਸੈਂਪਲ ਇਹ ਸੈਂਪਲ ਇਸ ਤਰ੍ਹਾਂ ਲਏ ਜਾਂਦੇ ਹੈ ਕਿ 0 ਤੋਂ ਜਿਹੜੀ 15 ਸੈਂਟੀਮੀਟਰ ਲੇਅਰ ਹੈ ਪਹਿਲੇ ਅੱਧੇ ਫੁੱਟ ਦੇ ਵਿੱਚੋਂ ਇੱਕ ਸੈਂਪਲ ਉਸ ਤੋਂ ਬਾਅਦ 15 ਤੋਂ 30 ਸੈਂਟੀਮੀਟਰ ਜਿਹੜਾ ਅਗਲਾ ਅੱਧਾ ਫੁੱਟ ਹੈ ਉਹਦੇ ਵਿੱਚੋਂ ਦੂਸਰਾ ਸੈਂਪਲ ਇਹ ਸੈਂਪਲ ਜਿਹੜੇ ਅਸੀਂ ਤਕਰੀਬਨ ਅੱਧਾ ਅੱਧਾ ਕਿਲੋ ਮਿੱਟੀ ਦੇ ਲੈਣੇ ਹੈ ਤੇ ਇਹਨਾਂ ਨੂੰ ਅਸੀਂ ਵੱਖਰੀਆਂ ਵੱਖਰੀਆਂ ਮਲਮਲ ਦੀਆਂ ਥੈਲੀਆਂ ਦੇ ਵਿੱਚ ਲੈਣਾ ਤੇ ਉਹਨਾਂ ਦੇ ਉੱਪਰ ਨਾਲ ਦੀ ਨਾਲ ਤੈਆਂ ਦਾ ਲੇਬਲ ਕਰ ਦੇਣਾ ਵੀ ਪਹਿਲੀ ਲੇਅਰ ਦੇ ਲਈ ਅਸੀਂ 1 ਨੰਬਰ ਪਾ ਦੇਣਾ ਦੂਸਰੀ ਤੈਅ ਦੇ ਲਈ ਅਸੀਂ 2 ਨੰਬਰ ਪਾ ਦੇਣਾ ਤੇ ਇਸ ਤਰ੍ਹਾਂ ਅਸੀਂ 7 ਸੈਂਪਲ ਪੂਰੇ ਕਰਨੇ ਹੈ 2 ਮੀਟਰ ਤੱਕ ਪਹਿਲੇ ਫੁੱਟ ਚੋਂ ਤਾਂ 2 ਸੈਂਪਲ ਹੋ ਗਏ ਅਗਲੇ 1 ਫੁੱਟ ਦੇ ਵਿੱਚੋਂ ਤੀਸਰਾ ਸੈਂਪਲ 30 ਤੋਂ ਜਿਹੜਾ 60 ਸੈਂਟੀਮੀਟਰ ਉਸ ਤੋਂ ਬਾਅਦ 60 ਤੋਂ 90 ਚ ਫਿਰ ਅਗਲਾ ਸੈਂਪਲ 90 ਤੋਂ 120 ਸੈਂਟੀਮੀਟਰ ਚ ਅਗਲਾ ਸੈਂਪਲ ਫਿਰ 120 ਤੋਂ 150 ਸੈਂਟੀਮੀਟਰ ਜਿਹੜਾ 5ਵਾਂ ਫੁੱਟ ਜਿਹੜੀ ਹੈਗੀ ਹੈ ਤੈਅ ਉਹਦੇ ਵਿੱਚੋਂ 1 ਸੈਂਪਲ ਤੇ ਜਿਹੜਾ ਆਖਰੀ 50 ਸੈਂਟੀਮੀਟਰ ਚੋਂ 7ਵਾਂ ਸੈਂਪਲ ਅਸੀਂ ਲੈ ਕੇ ਮਲਮਲ ਦੀ ਥੈਲੀ ਦੇ ਵਿੱਚ ਪਾ ਲੈਣਾ ਉਹਦੇ

ਤੇ ਲੇਬਲਿੰਗ ਕਰ ਲੈਣੀ ਹੈ ਤੇ ਉਹ ਫਿਰ ਅਸੀਂ ਜਾਂ ਤਾਂ ਯੂਨੀਵਰਸਿਟੀ ਦੀ ਸੋਇਲ ਟੈਸਟਿੰਗ ਲੈਬੋਰਟਰੀ ਚੋਂ ਜਾਂ ਸਟੇਟ ਵਿਭਾਗ ਦੀ ਗਵਰਨਮੈਂਟ ਦੀਆਂ ਲੈਬਸ ਹੈਗੀਆਂ ਉਹਨਾਂ ਦੇ ਵਿੱਚੋਂ ਅਸੀਂ ਮਿੱਟੀ ਟੈਸਟ ਕਰਾ ਲੈਂਦੇ ਹਾਂ। ਜੇ ਤੁਹਾਨੂੰ ਮਿੱਟੀ ਸੈਂਪਲ ਲੈਣ ਵੇਲੇ ਕੋਈ ਸਖਤ ਜਾਂ ਪਥਰੀਲੀ ਤਹਿ ਵਿੱਚ ਆਏ ਤਾਂ ਉਸ ਤਹਿ ਦਾ ਸੈਂਪਲ ਤੁਸੀਂ ਵੱਖਰਾ ਲੈ ਕੇ ਵੀ ਇਹ ਕਿੰਨੀ ਡੂੰਘਾਈ ਤੋਂ ਲਿਆ ਤੇ ਉਹਦੀ ਤੁਸੀਂ ਵੱਖਰੀ ਲੇਬਲਿੰਗ ਕਰ ਲੈਣੀ ਹੈ ਤੇ ਇਹ ਸਹੀ ਤਰੀਕਾ ਹੈਗਾ ਮਿੱਟੀ ਦੇ ਸੈਂਪਲ ਲੈਣ ਦਾ। ਪਾਣੀ ਦਾ ਸੈਂਪਲ ਜੇ ਅਸੀਂ ਟੈਸਟ ਕਰਾਉਣਾ ਤਾਂ ਰਨਿੰਗ ਪਾਣੀ ਦੇ ਵਿੱਚੋਂ ਅਸੀਂ ਸੈਂਪਲ ਲੈਣਾ ਤੇ ਉਹਦੇ ਵਿੱਚ ਵੀ ਫਿਰ ਟੈਸਟ ਦੇ ਵਿੱਚ ਪਤਾ ਚੱਲ ਜਾਏਗਾ ਤੁਹਾਨੂੰ ਵਾਟਰ ਟੈਸਟਿੰਗ ਲੈਬ ਚੋਂ ਕਿ ਜਿਹੜਾ ਪਾਣੀ ਦਾ ਸੈਂਪਲ ਹੈ ਇਹਦੇ ਵਿੱਚ ਨਮਕ ਦੀ ਮਾਤਰਾ ਜ਼ਿਆਦਾ ਤਾਂ ਨਹੀਂ ਤੇ ਇਹ ਖਾਰਾ ਤਾਂ ਨਹੀਂ ਜ਼ਿਆਦਾ, ਕਿਉਂਕਿ ਜ਼ਿਆਦਾ ਖਾਰਾ ਪਾਣੀ ਜਾਂ ਜ਼ਿਆਦਾ ਨਮਕ ਦੀ ਮਾਤਰਾ ਸਾਡੇ ਫਲਦਾਰ ਬੂਟਿਆਂ ਦੀ ਗਰੋਥ ਲਈ ਉਹਨਾਂ ਦੀ ਉਹ ਓਨੀ ਜ਼ਿਆਦਾ ਨੋਰਮਲ ਗਰੋਥ ਜਿਹੜੀ ਹੈ ਉਹ ਨਹੀਂ ਹੋ ਪਾਉਂਦੀ ਜੇ ਖਾਰਾ ਜਾਂ ਜ਼ਿਆਦਾ ਨਮਕ ਵਾਲਾ ਪਾਣੀ ਹੋਵੇ। ਤੇ ਜੇ ਅਸੀਂ ਗੱਲ ਕਰੀਏ ਵੀ ਕਿਹੜੀ ਤਰ੍ਹਾਂ ਦੇ ਬੂਟੇ ਕਿਹੜੇ ਮੌਸਮ ਦੇ ਵਿੱਚ ਲਾਏ ਜਾਣ, ਕਿਉਂਕਿ ਸਾਰੀ ਬਗੀਚੀ ਦੇ ਵਿੱਚ ਹਰ ਬੂਟਾ ਇੱਕੋ ਟਾਈਮ ਤੇ ਨਹੀਂ ਲਾਇਆ ਜਾਂਦਾ। ਜਿਹੜੇ ਬੂਟੇ ਹੈਗੇ ਆ ਸਦਾ ਬਹਾਰ ਉਹ ਬੂਟੇ ਲਾਉਣ ਦਾ ਸਮਾਂ ਹੁਣ ਚੱਲ ਰਿਹਾ, ਜਿਸ ਤਰ੍ਹਾਂ ਇਹਨਾਂ ਵਿੱਚ ਮੇਨ ਬੂਟੇ ਆ ਜਾਂਦੇ ਆ ਸਾਰੇ ਨਿੰਬੂ ਜਾਤੀ ਦੇ ਬੂਟੇ ਜਿਹਦੇ ਵਿੱਚ ਕਿੰਨੂ ਆ ਗਿਆ, ਮੁਸੰਮੀ ਆ ਗਿਆ, ਨਿੰਬੂ ਦੋਨੋਂ ਤਰ੍ਹਾਂ ਦੇ ਗਲਗਲੇ ਸਾਰੇ ਬੂਟੇ। ਇਸ ਤੋਂ ਇਲਾਵਾ ਅਮਰੂਦ, ਅੰਬ, ਲੀਚੀ, ਲੁਕਾਟ, ਚੀਕੂ, ਜਾਮਨ ਇਹ ਸਾਰੇ ਬੂਟੇ ਹੁਣ ਲੱਗਣਗੇ, ਇਹਨੂੰ ਸਾਲ ਚ ਦੋ ਵਾਰੀ ਲਾ ਸਕਦੇ ਆ। ਦੂਸਰਾ ਸਮਾਂ ਇਹਨਾਂ ਦਾ ਲੁਆਈ ਦਾ ਹੈਗਾ ਫਰਵਰੀ ਮਾਰਚ ਦਾ ਮਹੀਨਾ। ਤੇ ਇਸ ਤੋਂ ਇਲਾਵਾ ਜਿਹੜੇ ਪਤਝੜੀ ਬੂਟੇ ਆ ਫਲਦਾਰ ਬੂਟੇ ਉਹ ਅਸੀਂ ਬਗੀਚੀ ਦੇ ਵਿੱਚ ਲਾਣੇ ਨੇ ਠੰਡ ਦੇ ਮੌਸਮ ਚ, ਜਦੋਂ ਇਹਨਾਂ ਦੇ ਪੱਤੇ ਝੜੇ ਹੁੰਦੇ ਆ ਅਸੀਂ ਉਸ ਮੌਸਮ ਦੇ ਵਿੱਚ ਜਿਹਨੂੰ ਅਸੀਂ ਡੋਰਮੈਂਟ ਮੌਸਮ ਕਹਿ ਦਿੰਦੇ ਹਾਂ। ਜਿਸ ਤਰ੍ਹਾਂ ਨਾਖ, ਆੜੂ, ਅਲੂਚਾ, ਅੰਗੂਰ, ਅਨਾਰ ਇਹ ਬੂਟੇ ਸਾਰੇ, ਆਂਵਲਾ ਵੀ ਅਸੀਂ ਇਸੇ ਮੌਸਮ ਦੇ ਵਿੱਚ ਜਨਵਰੀ ਤੋਂ ਫਰਵਰੀ ਮਹੀਨੇ ਦੇ ਵਿੱਚ ਅਸੀਂ ਜਦੋਂ ਤੱਕ ਇਹਨਾਂ ਦੀ ਫੁਟਾਰ ਸ਼ੁਰੂ ਨਹੀਂ ਹੋਈ ਹੁੰਦੀ ਇਹ ਬੂਟੇ ਉਦੋਂ ਅਸੀਂ ਬਗੀਚੀ ਦੇ ਵਿੱਚ ਲਾਉਂਦੇ ਹਾਂ। ਤੇ ਬੂਟਿਆਂ ਦਾ ਜਿਹੜਾ ਸੋਰਸ ਹੈ, ਜਿਹੜਾ ਸਰੋਤ ਹੈ, ਉਹਦਾ ਖਾਸ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਸਰਟੀਫਾਈਡ ਜਿਹੜੀਆਂ ਨਰਸਰੀਆਂ ਉਹਨਾਂ ਦੇ ਵਿੱਚ ਬੂਟੇ ਬਣਾਉਣ 'ਚ ਬਹੁਤ ਧਿਆਨ ਰੱਖਿਆ ਜਾਂਦਾ ਹੈ। ਸਰਟੀਫਿਕੇਸ਼ਨ ਆਪਣੇ ਆਪ 'ਚ ਇੱਕ ਹਾਰਡ ਪ੍ਰੋਸੈਸ ਹੈ ਤੇ ਉਹਦੇ 'ਚ ਬਹੁਤ ਸਾਰੀ ਮੋਨੀਟਰਿੰਗ ਹੁੰਦੀ ਹੈ। ਜਿਹੜੇ ਫਿਰ ਸਰਟੀਫਾਈ ਕੀਤੀਆਂ ਜਾਂਦੀਆਂ ਨਰਸਰੀਆਂ ਉਹਨਾਂ ਦੇ ਵਿੱਚ ਜਿਹੜੇ ਬੂਟੇ ਸਰਟੀਫਾਈਡ ਬਣਦੇ ਆ ਉਹ ਉੱਚੇ ਮਿਆਰ ਦੇ ਬੂਟੇ ਹੁੰਦੇ ਆ, ਜਿਵੇਂ ਕਿ ਯੂਨੀਵਰਸਿਟੀ ਦੀਆਂ ਸਰਟੀਫਾਈਡ ਨਰਸਰੀਆਂ ਹੈਗੀਆਂ, ਇਸ ਤੋਂ ਇਲਾਵਾ ਪੰਜਾਬ ਸਰਕਾਰ ਦੀਆਂ ਸਰਟੀਫਾਈਡ ਨਰਸਰੀਆਂ ਹੈਗੀਆਂ, ਉਹਨਾਂ ਤੋਂ ਇਹ ਬੂਟੇ ਪ੍ਰਾਪਤ ਕੀਤੇ ਜਾ ਸਕਦੇ ਆ। PAU ਦੇ ਵੱਖਰੇ ਵੱਖਰੇ ਕੇਂਦਰ ਆ ਤਾਂ ਆਪਣਾ ਮੇਨ ਸੈਂਟਰ ਹੈ PAU ਫਲ ਵਿਗਿਆਨ ਵਿਭਾਗ ਦੀ ਨਰਸਰੀ, ਉਸ ਤੋਂ ਇਲਾਵਾ ਅਬੋਹਰ ਰੀਜਨਲ ਸਟੇਸ਼ਨ ਦੀ ਨਰਸਰੀ, ਬਠਿੰਡਾ, ਬਹਾਦਰਗੜ੍ਹ, ਗੰਗੀਆਂ ਜੋ ਕਿ ਹੁਸ਼ਿਆਰਪੁਰ ਦੇ ਵਿੱਚ ਹੈ, ਇਸ ਤਰ੍ਹਾਂ ਹੀ ਗੁਰਦਾਸਪੁਰ ਦੀ ਨਰਸਰੀ, ਜੱਲੋਵਾਲ ਲੇਸੜੀਵਾਲ ਵੀ ਜਲੰਧਰ ਦੇ ਵਿੱਚ ਪੈਂਦਾ ਇੱਥੋਂ ਦੀ ਨਰਸਰੀ, ਬੱਲੋਵਾਲ ਸੌਂਕੜੀ ਦੀ ਨਰਸਰੀ, ਇਹ ਸਾਰੀਆਂ PAU ਦੀਆਂ ਨਰਸਰੀਆਂ ਤੇ ਗਵਰਨਮੈਂਟ ਆਫ ਪੰਜਾਬ ਦੀਆਂ ਬਾਕੀ ਤਸਦੀਕਸ਼ੁਦਾ ਨਰਸਰੀਆਂ ਉਹਨਾਂ ਤੋਂ ਇਹ ਬੂਟੇ ਪ੍ਰਾਪਤ ਕੀਤੇ ਜਾ ਸਕਦੇ ਆ ਬੁਕਿੰਗ ਦੇ ਆਧਾਰ ਤੇ। ਜੇ ਤੁਸੀਂ ਬਾਗ ਲਾਉਣਾ ਤਾਂ ਪਹਿਲਾਂ ਬੁਕਿੰਗ, ਨਹੀਂ ਤਾਂ ਥੋੜੇ ਪੌਦੇ ਤੁਸੀਂ ਇੱਦਾਂ ਵੀ ਪ੍ਰਾਪਤ ਕਰ ਸਕਦੇ ਹੋ ਬਿਨਾਂ ਬੁਕਿੰਗ ਦੇ। ਹੁਣ ਇਹਨਾਂ ਬੂਟਿਆਂ ਦਾ ਲਵਾਈ ਦਾ ਸਹੀ ਢੰਗ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਬੂਟੇ ਲਾਉਣੇ ਆ ਤੇ ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਫਲਦਾਰ ਬੂਟੇ ਲਾਏ ਜਾਂਦੇ ਨਾ ਤੇ ਬਹੁਤ ਸਾਰੀਆਂ ਅਣਗਹਿਲੀਆਂ ਸਾਹਮਣੇ ਆਉਂਦੀਆਂ, ਜਿਸ ਤਰ੍ਹਾਂ ਕਿ ਟੋਇਆ ਪਹਿਲਾਂ ਪੱਟਣ 'ਚ ਅਣਗਹਿਲੀ, ਟੋਇਆ ਪੱਟਣ 'ਚ ਇਹ ਦੇਖਦੇ ਹਾਂ ਕਿ ਟੋਇਆ ਸਹੀ ਡੂੰਘਾ ਪੱਟਿਆ ਨਹੀਂ ਜਾਂਦਾ, ਇਹ ਦੇਖਿਆ ਜਾਂਦਾ ਕਿ ਠੀਕ ਹੈ ਜੜ ਤਾਂ ਅਜੇ ਇੰਨੀ ਬਣੀ ਨਹੀਂ ਤੇ ਜੜ ਦੀ ਲੰਬਾਈ ਦੇ ਹਿਸਾਬ ਨਾਲ ਜਿੱਦਾਂ ਕਿ ਟੋਇਆ ਬਸ ਪੱਟਣਾ ਜ਼ਰੂਰੀ ਹੈ ਉਨਾ ਕੁ ਪੱਟ ਲਿਆ ਜਾਵੇ ਤੇ ਉੱਥੇ ਬੂਟਾ ਲੱਗ ਜਾਏ, ਜਦੋਂ ਕਿ ਜਿਹੜਾ ਟੋਇਆ ਹੈ ਇਹ ਸਹੀ ਆਕਾਰ ਦਾ 1 ਮੀਟਰ ਚੌੜਾ 1 ਮੀਟਰ ਡੂੰਘਾ ਪੱਟਣਾ, ਗੋਲ ਟੋਇਆ ਪੱਟਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਮਿੱਟੀ ਸਾਰੀ ਬਾਹਰ ਕੱਢ ਕੇ ਇਹਦੇ ਵਿੱਚ ਅੱਧੀ ਰੂੜੀ ਰਲਾ ਕੇ ਪੂਰੀ ਤਿਆਰ ਹੋਈ ਰੂੜੀ ਆਪਣੀਆਂ ਖਾਦਾਂ ਰਲਾ ਕੇ ਦੁਬਾਰਾ ਭਰਨਾ, ਇਹ ਮਿੱਟੀ ਨਰਮ ਹੋ ਜਾਂਦੀ ਹੈ ਤਾਂ ਕਿ ਜੜ ਨੂੰ ਫੈਲਣ ਦੇ ਵਿੱਚ ਬਾਅਦ 'ਚ ਮਦਦ ਮਿਲੇ। ਤੇ ਇਸ ਪੱਟੇ ਹੋਏ ਟੋਏ ਦੇ ਵਿੱਚ ਜਿਹੜਾ ਨਾ ਬੂਟਾ ਲਾਉਣਾ ਉਹਦੀ ਅਸੀਂ ਸਿਫਾਰਿਸ਼ ਕਰਦੇ ਹਾਂ, ਕਿਉਂਕਿ ਬਾਗਾਂ ਦਾ ਕਿੱਤਾ ਇਸ ਤਰ੍ਹਾਂ ਦਾ ਹੈ ਵੀ ਜੇ ਤੁਸੀਂ ਭਾਵੇਂ ਬਗੀਚੀ 'ਚ ਬੂਟੇ ਲਾ ਰਹੇ ਹੋ ਚਾਹੇ ਤੁਸੀਂ ਪੂਰਾ ਬਾਗ ਲਾ ਰਹੇ ਹੋ, ਤਰੀਕਾ ਲਵਾਈ ਦਾ ਇਹੀ ਹੈ। ਤੇ ਬਾਗ ਇੱਕ ਵਾਰੀ ਲਾ ਲਿਆ ਇਹਨੂੰ ਅਸੀਂ ਵਾਰ ਵਾਰ ਪੱਟ ਨਹੀਂ ਸਕਦੇ ਤੇ ਜਿਹੜੀਆਂ ਬਾਅਦ ਦੇ ਵਿੱਚ ਸਾਨੂੰ ਕਈ ਕਮੀਆਂ ਨਜ਼ਰ ਆਉਂਦੀਆਂ ਉਹ ਅਸੀਂ ਪੂਰੀਆਂ ਕਰ ਵੀ ਨਹੀਂ ਪਾਵਾਂਗੇ ਜੇ ਅਸੀਂ ਸ਼ੁਰੂਆਤੀ ਇਹ ਵਾਲੇ ਟਾਈਮ ਦੇ ਵਿੱਚ ਧਿਆਨ ਨਹੀਂ ਰੱਖਾਂਗੇ। ਫਿਰ ਜਿਹੜੇ ਛੋਟੇ ਪੌਦੇ ਹੈ ਉਹਨਾਂ ਦੇ ਟੋਏ ਛੋਟੇ ਪੱਟੇ ਜਾ ਸਕਦੇ ਆ, ਜਿਸ ਤਰ੍ਹਾਂ ਪਪੀਤਾ ਹੋ ਗਿਆ, ਕੇਲਾ, ਫਾਲਸਾ, ਇਹਨਾਂ ਦੇ ਟੋਏ ਥੋੜੇ ਛੋਟੇ ਵੀ ਪੱਟੇ ਜਾ ਸਕਦੇ ਆ, ਇਹਨਾਂ ਦੇ 1.5 ਮੀਟਰ ਪੱਟ ਕੇ ਹੀ ਬੂਟਾ ਜਿਹੜਾ ਉਹ ਤੁਹਾਡਾ ਸਹੀ ਚੱਲ ਪੈਂਦਾ। ਫਿਰ ਜਦੋਂ ਇਹਨੂੰ ਟੋਏ ਨੂੰ ਪੂਰਨਾ ਹੈ ਤਾਂ ਇਹਦੇ ਵਿੱਚ ਬਰਾਬਰ ਮਾਤਰਾ ਦੇ ਵਿੱਚ ਪਾ ਕੇ ਤੇ ਹਰ ਟੋਏ ਦੇ ਵਿੱਚ ਕਲੋਰੋਪਾਇਰੀਫੋਸ 15 ml ਅਸੀਂ ਪਾਣੀ ਹੈ 2 ਕਿਲੋ ਮਿੱਟੀ ਦੇ ਵਿੱਚ ਰਲਾ ਕੇ ਉਹ ਬਾਅਦ 'ਚ ਰਲਾ ਦੇਣੀ ਹੈ ਟੋਏ ਦੇ ਮਿੱਟੀ ਦੇ ਵਿੱਚ ਤਾਂ ਕਿ ਸਿਉਂਕ ਤੋਂ ਬਚਾਅ ਕੀਤਾ ਜਾ ਸਕੇ। ਇਸ ਤੋਂ ਬਾਅਦ ਅਸੀਂ ਟੋਏ ਦੇ ਵਿਚਕਾਰ ਬੂਟਾ ਲਾ ਦਿੰਦੇ ਹਾਂ ਤੇ ਉਹਨੂੰ ਪਾਣੀ ਦੇ ਦਿੰਦੇ ਹਾਂ ਤਾਂ ਕਿ ਮਿੱਟੀ ਬੈਠ ਜਾਏ ਤੇ ਮਿੱਟੀ ਦੇ ਵਿੱਚ ਹੌਲੀ ਹੌਲੀ ਜੜ੍ਹਾਂ ਜਿਹੜੀਆਂ ਤੁਰਨੀਆਂ ਸ਼ੁਰੂ ਹੋ ਜਾਣ। ਪਾਣੀ ਇੰਨਾ ਵੀ ਜ਼ਿਆਦਾ ਨਹੀਂ ਦੇ ਦੇਣਾ ਕਿ ਉੱਥੇ ਖੜਾ ਰਹੇ, ਪਾਣੀ ਹਮੇਸ਼ਾ ਲਾਈਟ ਦੇਣਾ, ਹਲਕਾ ਦੇਣਾ, ਪਤਲਾ ਦੇਣਾ ਬੂਟਿਆਂ ਨੂੰ ਸ਼ੁਰੂਆਤੀ ਟਾਈਮ ਤੇ। ਇਹਨਾਂ ਬੂਟਿਆਂ ਦੀ ਦੇਖ ਰੇਖ ਬਹੁਤ ਜ਼ਰੂਰੀ ਹੈ,

ਬੂਟੇ ਅਜੇ ਛੋਟੇ ਹੁੰਦੇ ਆ, ਨਰੋਏ ਹੁੰਦੇ ਨੇ, ਤਾਂ ਇਹਨਾਂ ਬੂਟਿਆਂ ਨੂੰ ਸੋਟੀਆਂ ਦਾ ਸਹਾਰਾ ਦੇ ਕੇ ਵੀ ਖੜੇ ਕਰਨਾ ਪੈਂਦਾ ਕਈ ਵਾਰ। ਉਹਦੇ ਨਾਲ ਕੀ ਹੁੰਦਾ ਕਿ ਤੇਜ਼ ਹਨੇਰੀਆਂ ਨਾਲ ਇਹਨਾਂ ਦਾ ਤਣਾ ਨਹੀਂ ਟੁੱਟਦਾ, ਬੂਟਿਆਂ ਦਾ ਆਕਾਰ ਨਹੀਂ ਵਿਗੜਦਾ, ਬੂਟੇ ਕਈ ਵਾਰੀ ਟੇਢੇ ਮੇਢੇ ਹੋ ਜਾਂਦੇ ਆ। ਉਹ ਚੀਜ਼ ਤੋਂ ਬਚਾਅ ਕੀਤਾ ਜਾ ਸਕਦਾ ਜੇ ਅਸੀਂ ਨਾਲ ਇਹਨਾਂ ਦੇ ਸੋਟੀ ਦਾ ਸਹਾਰਾ ਦੇ ਦਿੰਦੇ ਹਾਂ। ਪਰ ਇੰਨੀ ਕੱਸ ਕੇ ਨਹੀਂ ਬੰਨਣੀ ਹੁੰਦੀ ਕਿ ਬਾਅਦ ਦੇ ਵਿੱਚ ਅਸੀਂ ਭੁੱਲੀ ਜਾਈਏ ਤੇ ਉਹ ਬਾਅਦ ਦੇ ਵਿੱਚ ਬੂਟਾ ਜਿਹੜਾ ਉੱਥੋਂ ਉਹਦਾ ਤਣੇ ਦੇ ਅੰਦਰ ਹੀ ਸਾਨੂੰ ਡੂੰਘ ਦਿਖੇ, ਉਹਦੀ ਸ਼ੇਪ, ਉਹਦਾ ਆਕਾਰ ਹੀ ਵਿਗੜ ਜਾਏ। ਅਸੀਂ ਇਹ ਚੈੱਕ ਕਰਦੇ ਰਹਿਣਾ ਤੇ ਬਾਅਦ ਦੇ ਵਿੱਚ ਇਹ ਜਿਹੜੀ ਹੈ ਸਟੇਕਸ ਜਾਂ ਜਿਹੜੀਆਂ ਨਾਲ ਸਹਾਰੇ ਦਿੱਤੇ ਹੁੰਦੇ ਇਹਨਾਂ ਨੂੰ ਅਸੀਂ ਉਤਾਰ ਦਿੰਦੇ ਹਾਂ। ਇਸ ਤੋਂ ਇਲਾਵਾ ਜਦੋਂ ਬੂਟੇ ਛੋਟੇ ਹੁੰਦੇ ਆ, ਇੱਕ ਹੋਰ ਬਹੁਤ ਖਾਸ ਧਿਆਨ ਰੱਖਣ ਵਾਲੀ ਗੱਲ ਹੈ ਕਿ ਫਲਦਾਰ ਬੂਟੇ, ਕਿਉਂਕਿ ਜ਼ਿਆਦਾਤਰ ਲੱਗਦੇ ਆ ਜਾਂ ਤੇ ਪਿਉਂਦੀ ਬੂਟੇ ਹੋਣਗੇ ਜਾਂ ਅੱਖ ਚੜੀ ਹੁੰਦੀ ਹੈ, ਬੱਡਿਡ ਹੁੰਦੇ ਆ ਜਾਂ ਗ੍ਰਾਫਟਿਡ ਹੁੰਦੇ ਆ, ਤਾਂ ਇਹਨਾਂ ਪੌਦਿਆਂ ਦੇ ਵਿੱਚ ਇੱਕ ਮੁਸ਼ਕਲ ਇਹ ਦੇਖਦੇ ਹਾਂ ਅਸੀਂ ਕਿ ਗ੍ਰਾਫਟਿਡ ਜਾਂ ਜਿੱਥੇ ਬੱਡ ਚੜੀ ਹੁੰਦੀ ਹੈ ਉਸ ਹਿੱਸੇ ਤੋਂ ਨੀਚੇ ਫੁਟਾਰ ਆ ਜਾਂਦਾ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਜੜ ਮੁੱਢ ਤੋਂ ਫੁਟਾਰ ਨਿਕਲ ਆਈ। ਇਹ ਫੁਟਾਰ ਜਿਹੜੀ ਹੈ, ਜੇ ਇਹ ਉੱਗਣ ਦਿੱਤੀ ਜਾਵੇ ਤਾਂ ਸਾਡੀ ਉਸ ਕਿਸਮ ਦਾ ਬੂਟਾ ਖਰਾਬ ਹੋ ਜਾਂਦਾ। ਜਿਸ ਤਰ੍ਹਾਂ ਹੁਣ ਕਿਨੂੰ ਦਾ ਬੂਟਾ ਹੈ, ਕਿਨੂੰ ਦਾ ਬੂਟਾ ਹਮੇਸ਼ਾ ਜੱਟੀ ਖੱਟੀ ਜੜ ਮੁੱਢ ਦੇ ਉੱਪਰ ਬੱਡ ਚੜਾਈ ਜਾਂਦੀ ਹੈ, ਕਿਉਂਕਿ ਬੱਡ ਨੇ ਹੌਲੀ ਹੌਲੀ ਤੁਰਨਾ, ਅੱਖ ਨੇ ਹੌਲੀ ਹੌਲੀ ਤੁਰਨਾ। ਜੇ ਉਹਦੀ ਫੁਟਾਰ ਨੀਚੋਂ ਨਿਕਲ ਆਈ ਤਾਂ ਕੀ ਹੋਏਗਾ ਕਿ ਜੱਟੀ ਖੱਟੀ ਦਾ ਬੂਟਾ ਹੀ ਉਹ ਬਣ ਜਾਏਗਾ। ਹੌਲੀ ਹੌਲੀ ਉਹ ਜਿਹੜੀ ਹੈ ਟਾਣੀ ਬਹੁਤ ਸਪੀਡ ਨਾਲ ਬਹੁਤ ਤੇਜ਼ ਉੱਗਦੀ ਹੈ ਤੇ ਉਹਨੇ ਤੁਹਾਡੀ ਬਾਅਦ ਚ ਅੱਖ ਨੂੰ ਤੁਰਨ ਨਹੀਂ ਦੇਣਾ ਤੇ ਉਹ ਬਾਅਦ ਚ ਬੂਟਾ ਹੀ ਜੱਟੀ ਖੱਟੀ ਦਾ ਬਣ ਜਾਂਦਾ। ਤੇ ਸਾਨੂੰ ਸਮਝ ਨਹੀਂ ਆਉਂਦੀ ਵੀ ਅਸੀਂ ਕਿਨੂੰ ਦਾ ਬੂਟਾ ਲਾਇਆ ਸੀ ਤੇ ਇਹ ਬਾਅਦ ਦੇ ਵਿੱਚ ਬੂਟਾ ਕੁਛ ਹੋਰ ਹੀ ਕੰਡਿਆਲਾ ਜਿਹਾ ਨਿਕਲਿਆ। ਅਸਲ ਵਿੱਚ ਉਹ ਹੁੰਦਾ ਕਿ ਜੇ ਸ਼ੁਰੂਆਤੀ ਸਾਲ ਦੋ ਸਾਲ ਦੇ ਵਿੱਚ ਅਸੀਂ ਉਹ ਫੁਟਾਰ ਨਹੀਂ ਨਾ ਕੱਟਦਾ, ਉਹ ਬੂਟਾ ਜਿਹੜਾ ਉਹ ਸਹੀ ਨਹੀਂ ਬਣਦਾ। ਇਸ ਤੋਂ ਇਲਾਵਾ ਖਾਦਾਂ ਦਾ ਬਹੁਤ ਖਾਸ ਧਿਆਨ ਰੱਖਣਾ ਹੈ ਕਿ ਖਾਦਾਂ ਜਿਹੜੀਆਂ ਕਿਹੜੇ ਬੂਟੇ ਨੂੰ ਕਿਹੜੇ ਟਾਈਮ ਤੇ ਪੈਣੀ ਹੈ। ਸਾਡੀ ਫਲਾਂ ਦੀ ਕਾਸ਼ਤ ਲਈ ਸਿਫਾਰਿਸ਼ਾਂ, ਇੱਕ ਅਸੀਂ ਪਬਲੀਕੇਸ਼ਨ, ਇੱਕ ਕਿਤਾਬ, ਇੱਕ ਲਿਟਰੇਚਰ ਅਸੀਂ ਛਾਪਦੇ ਹਾਂ, ਉਹ PAU ਦੀ ਵੈਬਸਾਈਟ ਤੇ ਵੀ ਅਵੇਲੇਬਲ ਹੈ। ਉਸ ਤੋਂ ਇਲਾਵਾ ਜਿਹੜੀ ਸੀਡ ਸ਼ੋਪ ਦੇ ਨਾਲ ਸਾਡੀ ਸ਼ੋਪ ਹੈਗੀ ਹੈ ਉੱਥੇ ਇਹ ਅਵੇਲੇਬਲ ਹੈ, ਉੱਥੋਂ ਲਈ ਜਾ ਸਕਦੀ ਹੈ। ਤੇ ਵੈਸੇ ਮੋਟੇ ਤੌਰ ਤੇ ਜਿਹੜੇ ਤਾਂ ਆਮ ਤੌਰ ਤੇ ਬੂਟਿਆਂ ਨੂੰ ਇੱਕ ਡੋਜ਼ ਖਾਦ ਦੀ ਦਸੰਬਰ ਦੇ ਵਿੱਚ ਪੈਂਦੀ ਹੈ, ਅਮਰੂਦ ਤੇ ਬੇਰ ਨੂੰ ਇਹ ਖੁਰਾਕ ਜਿਹੜੀ ਹੈ ਮਈ ਜੂਨ ਮਹੀਨੇ ਦੇ ਵਿੱਚ ਪੈ ਜਾਂਦੀ ਹੈ, ਜਿਹਦੇ ਵਿੱਚ ਅਸੀਂ ਰੂੜੀ ਜਿਹੜੀ ਕਿ ਪੂਰੀ ਗਲੀ ਸੜੀ ਹੋਵੇ ਤੇ ਨਾਲ ਉਹਦੇ ਦੂਜੀਆਂ ਖਾਦਾਂ ਅਸੀਂ ਮਿਕਸ ਕਰਕੇ ਪਾਉਣ ਦੀ ਸਿਫਾਰਿਸ਼ ਕਰਦੇ ਹਾਂ। ਤੇ ਜਿਹੜੀ ਨਾਈਟ੍ਰੋਜਨ ਹੈ ਇਹਨੂੰ ਅਸੀਂ ਦੋ ਹਿੱਸਿਆਂ 'ਚ ਘੱਟੋ ਘੱਟ ਪਾਉਂਦੇ ਹਾਂ ਕਿ ਇੱਕ ਫੁੱਲਾਂ ਦੇ ਟਾਈਮ ਤੋਂ ਪਹਿਲਾਂ ਤੇ ਇੱਕ ਫਲ ਬਣਨ ਦੇ ਟਾਈਮ ਤੋਂ ਪਹਿਲਾਂ ਨਾਈਟ੍ਰੋਜਨ ਦੇ ਸੋਰਸ ਦੇ ਦੋ ਹਿੱਸੇ ਕਰ ਲਏ ਜਾਂਦੇ ਆ। ਇਸ ਤੋਂ ਇਲਾਵਾ ਅਸੀਂ ਜਿਹੜੀ ਵੀ ਖਾਦ ਪਾਉਣੀ ਹੈ ਇਹਨੂੰ ਅਸੀਂ ਬਿਲਕੁਲ ਤਣੇ ਦੇ ਨਾਲ ਨਹੀਂ ਪਾਉਣਾ ਹੁੰਦਾ, ਇਸ ਤੋਂ ਫੁੱਟ ਸਵਾ ਫੁੱਟ ਦੂਰ ਅਸੀਂ ਗੁਲਾਈ ਦੇ ਵਿੱਚ ਇਹ ਸਾਰੀਆਂ ਅਸੀਂ ਖਾਦਾਂ ਪਾਉਂਦੇ ਹਾਂ ਤਾਂ ਕਿ ਉਹ ਤਣੇ ਨੂੰ ਵੀ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਕਰੇ ਤੇ ਬਾਅਦ 'ਚ ਹਲਕੀ ਗੋਡੀ ਕਰਕੇ ਇਹਨਾਂ ਖਾਦਾਂ ਨੂੰ ਮਿੱਟੀ ਦੇ ਵਿੱਚ ਰਲਾ ਲਿਆ ਜਾਂਦਾ। ਤੇ ਬੂਟਿਆਂ ਨੂੰ ਸਮੇਂ ਤੋਂ ਸਮੇਂ ਜਿਹੜਾ ਜ਼ਿਆਦਾ ਗਰਮੀ ਤੋਂ ਜ਼ਿਆਦਾ ਠੰਡ ਤੋਂ ਵੀ ਉਹਦੇ ਤਣੇ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਜਿਸ ਤਰ੍ਹਾਂ ਜੇ ਤਾਂ ਕੋਹਰਾ ਪੈ ਰਿਹਾ ਜਾਂ ਉਹ ਵਾਲਾ ਮੌਸਮ ਸ਼ੁਰੂ ਹੀ ਹੋਣਾ ਹੋਵੇ ਤਾਂ ਤੁਸੀਂ ਪਹਿਲਾਂ ਕੁੱਲੀਆਂ ਬਣਾ ਕੇ ਸਰਕੰਡੇ ਦੀਆਂ ਉਹਦੇ ਨਾਲ ਤੁਸੀਂ ਢੱਕ ਸਕਦੇ ਹੋ ਛੋਟੇ ਬੂਟਿਆਂ ਨੂੰ। ਤੇ ਜੇ ਜ਼ਿਆਦਾ ਗਰਮੀ ਹੈ ਤਾਂ ਅਸੀਂ ਇੱਕ ਕਲੀ ਦਾ ਘੋਲ ਤਣੇ ਦੇ ਉੱਪਰ ਫੇਰਦੇ ਹਾਂ, ਉਹਦਾ ਵੀ ਖਾਸ ਤਰੀਕਾ ਬਣਾਉਣ ਦਾ। ਜਿਹੜਾ ਕਾਪਰ ਸਲਫੇਟ 50 ਗ੍ਰਾਮ ਨੂੰ ਅਸੀਂ 50 ਗ੍ਰਾਮ ਸੁਰੇਸ਼ ਗੂੰਦ ਦੇ ਵਿੱਚ ਰਲਾ ਕੇ ਉਹਦੇ ਵਿੱਚ ਜਿਹੜਾ ਚੂਨਾ ਰਲਾ ਕੇ 2.5 ਕਿਲੋ ਤੇ 10 ਲੀਟਰ ਪਾਣੀ ਦਾ ਅਸੀਂ ਇੱਕ ਘੋਲ ਬਣਾ ਲੈਂਦੇ ਹਾਂ, ਉਹਨੂੰ ਅਸੀਂ ਸਪਰੇ ਵੀ ਕਰ ਦਿੰਦੇ ਹਾਂ ਤੇ ਅਸੀਂ ਟਾਈਮ ਟੂ ਟਾਈਮ ਇਹਨਾਂ ਦੇ ਤਣੇ ਦੇ ਉੱਪਰ ਅਸੀਂ ਸਫੈਦੀ ਵੀ ਕਰ ਦਿੰਦੇ ਹਾਂ। ਤੇ ਇੱਕ ਹੋਰ ਬਹੁਤ ਹੀ ਰਾਮਬਾਣ ਇਲਾਜ ਬਹੁਤ ਸਾਰੀਆਂ ਉੱਲੀਆਂ ਤੋਂ, ਬਹੁਤ ਸਾਰੀਆਂ ਬਿਮਾਰੀਆਂ ਤੋਂ ਫਲਦਾਰ ਬੂਟਿਆਂ ਦਾ ਵਧੀਆ ਇਲਾਜ ਜਿਹੜਾ ਉਹ ਅਸੀਂ ਕਹਿੰਦੇ ਹਾਂ ਕਿ ਬੋਡੋ ਮਿਸ਼ਰਨ ਦਾ ਛਿੜਕਾਅ। ਬੋਡੋ ਮਿਸ਼ਰਨ ਇੱਕ ਰਾਮਬਾਣ ਦਵਾਈ ਹੈ ਬਾਗਾਂ ਦੇ ਲਈ। ਬੋਡੇਕਸ ਮਿਕਸਚਰ ਜਾਂ ਬੋਡੋ ਮਿਸ਼ਰਨ ਬਣਾਉਣ ਦਾ ਤਰੀਕਾ ਖਾਸ ਹੈ, ਇਹਨੂੰ ਵੀ ਅਸੀਂ ਕਾਪਰ ਸਲਫੇਟ ਤੇ ਅਣਬੁੱਝਿਆ ਚੂਨਾ ਅਸੀਂ 250 ਲੀਟਰ ਪਾਣੀ ਦੇ ਵਿੱਚ ਰਲਾ ਦਿੰਦੇ ਹਾਂ ਤੇ ਇਹ ਜਿਹੜਾ ਇੱਕ ਮਿਸ਼ਰਣ ਬਣਦਾ ਇਹ ਅਸੀਂ ਬਾਗਾਂ ਦੇ ਵਿੱਚ ਸਾਲ ਦੇ ਵਿੱਚ ਮਹੀਨੇ ਮਹੀਨੇ ਦੇ ਵਕਫੇ ਤੇ 3-4 ਵਾਰ ਸਪਰੇਅ ਕਰ ਸਕਦੇ ਹਾਂ। ਜਿਸ ਤਰ੍ਹਾਂ ਅਸੀਂ ਅਪ੍ਰੈਲ, ਮਈ, ਜੂਨ, ਜੁਲਾਈ, ਅਗਸਤ ਤੱਕ ਵੀ ਅਸੀਂ ਮਹੀਨੇ ਦੇ ਵਿੱਚ ਇੱਕ ਸਪਰੇਅ ਦੀ ਕਰ ਦਿੰਦੇ ਹਾਂ ਤੇ ਬਹੁਤ ਸਾਰੀਆਂ ਉੱਲੀ ਤੋਂ ਬਚਾਅ ਹੋ ਜਾਂਦਾ ਕਿਉਂਕਿ ਇਹ ਉੱਲੀ ਨਾਸ਼ਕ ਦਾ ਕੰਮ ਕਰਦਾ। ਪਾਣੀ ਦਾ ਖਾਸ ਧਿਆਨ ਇਹ ਦੇਣਾ ਕਿ ਜਿਹੜੇ ਗਰਮੀ ਵਾਲੇ ਮਹੀਨੇ ਹੈਗੇ ਆ ਉਦੋਂ ਪਾਣੀ ਜਿਹੜਾ ਪਤਲਾ ਤੇ ਲਗਾਤਾਰ ਤੁਸੀਂ ਦਿੰਦੇ ਰਹਿਣਾ ਹਫ਼ਤੇ 10 ਦਿਨ ਦੇ ਵਕਫੇ ਤੇ ਜਿੰਨੇ ਬੂਟੇ ਛੋਟੇ ਹੈ ਉਹਨਾਂ ਨੂੰ ਪਤਲਾ ਤੇ ਹਲਕਾ ਪਾਣੀ ਵਾਰ ਵਾਰ ਚਾਹੀਦਾ ਹੈ। ਜਿਵੇਂ ਜਿਵੇਂ ਗਰਮੀ ਘਟਦੀ ਹੈ ਪਾਣੀ ਦੀ ਮਿਕਦਾਰ ਘਟਾ ਦੇਣੀ ਹੈ, ਪਾਣੀ ਦਾ ਵਕਫਾ ਘਟਾ ਦੇਣਾ ਤੇ ਖਾਸ ਕਰ ਬੂਟੇ ਵੱਡੇ ਹੋ ਜਾਣ ਤੇ ਫਿਰ ਉਹਨਾਂ ਨੂੰ ਵੀ ਪਾਣੀ ਮਹੀਨੇ ਤੇ ਵੀ ਅਸੀਂ ਦੇ ਸਕਦੇ ਹਾਂ। ਸਰਦੀ ਵਾਲੇ ਮਹੀਨਿਆਂ 'ਚ 2 ਮਹੀਨੇ ਦਸੰਬਰ ਜਨਵਰੀ ਘੱਟ ਤੋਂ ਘੱਟ ਪਾਣੀ ਨਾਲ ਵੀ ਬੂਟੇ ਜਿਹੜੇ ਆ ਵਧੀਆ ਵੱਧਦੇ ਫੁੱਲਦੇ ਆ। ਫਿਰ ਜੇ ਅਸੀਂ ਆਪਣੀ ਬਗੀਚੀ ਨੂੰ ਜ਼ਿਆਦਾ ਨੈਚੁਰਲ ਰੱਖਣਾ ਹੈ, ਜ਼ਿਆਦਾ ਔਰਗੈਨਿਕ ਰੱਖਣਾ ਹੈ, ਤਾਂ ਅਸੀਂ ਨਦੀਨਾਂ ਦੀ ਰੋਕਥਾਮ ਹੈ ਉਹ ਅਸੀਂ ਨਦੀਨ ਨਾਸ਼ਕ ਪਾ ਕੇ ਨਹੀਂ ਸਿਫਾਰਿਸ਼ ਕਰਦੇ, ਉਹਨੂੰ ਖਾਸ ਕਰ

ਬਗੀਚੀ ਦੇ ਵਿੱਚ ਬੜੇ ਆਰਾਮ ਦੇ ਨਾਲ ਤੁਸੀਂ ਮਲਚ ਪਾ ਸਕਦੇ ਹੋ। ਮਲਚ ਵੀ ਕਈ ਤਰ੍ਹਾਂ ਦੀ ਹੈ, ਇੱਕ ਤਾਂ ਤੁਸੀਂ ਝੋਨੇ ਦੀ ਪਰਾਲੀ ਦੀ ਮਲਚ ਪਾ ਸਕਦੇ ਹੋ, ਅਤੇ ਉਸ ਤੋਂ ਇਲਾਵਾ ਤੁਸੀਂ ਕੋਈ ਵੀ ਸੁੱਕੇ ਪੱਤੇ ਆ ਇਕੱਠੇ ਕਰਕੇ ਉਹਦੇ ਲਈ ਉਹਨੂੰ ਮਲਚ ਦੀ ਤਰ੍ਹਾਂ ਯੂਜ਼ ਕਰ ਸਕਦੇ ਹੋ, ਅਤੇ ਪਲਾਸਟਿਕ ਮਲਚ ਵੀ ਅਸੀਂ ਯੂਜ਼ ਕਰ ਸਕਦੇ ਹਾਂ। ਅਤੇ ਮਲਚ ਦੇ ਥੱਲੇ ਤਾਂ ਨਦੀਨ ਹੁੰਦੇ ਹੀ ਨਹੀਂ, ਪਰ ਮਲਚ ਅਸੀਂ ਪੂਰਾ ਸਾਲ ਪਾਉਣ ਦੀ ਸਿਫਾਰਿਸ਼ ਨਹੀਂ ਕਰਦੇ। ਮਲਚ ਨੂੰ ਵੀ ਅਸੀਂ ਕਹਿੰਦੇ ਹਾਂ ਕਿ ਸਾਲ ਦੇ ਵਿੱਚ ਮਹੀਨਾ ਦੋ ਮਹੀਨੇ ਚੁੱਕ ਦੇਣਾ ਚਾਹੀਦਾ, ਤਾਂ ਕਿ ਨੀਚੇ ਚੂਹਿਆਂ ਦਾ ਹਮਲਾ ਨਾ ਵੱਧ ਜਾਏ, ਉਹ ਚੂਹੇ ਜੜ੍ਹਾਂ ਨੂੰ ਖਰਾਬ ਨਾ ਕਰਨ, ਬੂਟਿਆਂ ਨੂੰ ਖਰਾਬ ਨਾ ਕਰਨ। ਫਿਰ ਬਾਇਓ ਫਰਟੀਲਾਈਜ਼ਰਸ, ਅਸੀਂ ਜੈਵਿਕ ਖਾਦਾਂ ਤੁਸੀਂ ਜ਼ਿਆਦਾ ਪ੍ਰੈਫਰ ਕਰ ਸਕਦੇ ਹੋ, ਜਿਹੜੀਆਂ ਟਾਈਮ ਟੂ ਟਾਈਮ ਪਾਣੀਆਂ। ਫਿਰ ਜਿਹੜੇ ਪੱਤੇ ਡਿੱਗਦੇ ਰਹਿੰਦੇ ਆ, ਜਿਹੜਾ ਕੋਈ ਅਸੀਂ ਸੋਕ ਕੱਟਦੇ ਰਹਿੰਦੇ ਹਾਂ, ਉਹ ਸਾਰਾ ਕੁਛ ਤੁਸੀਂ ਇੱਕ ਟੋਏ 'ਚ ਨੱਪ ਕੇ ਉਹਦੇ ਥੋੜ੍ਹੀ ਰੂੜੀ ਪਾ ਕੇ ਜਾਂ ਇਸੇ ਤਰ੍ਹਾਂ ਹੀ ਉਹਦੇ ਤੁਸੀਂ ਖਾਦ ਬਣਾ ਕੇ ਉਹ ਵੀ ਤੁਸੀਂ ਬੂਟਿਆਂ ਨੂੰ ਪਾ ਸਕਦੇ ਹੋ, ਅਤੇ ਉਹ ਬਹੁਤ ਵਧੀਆ ਕੰਮ ਕਰਦੀ ਹੈ ਅਤੇ ਬਹੁਤ ਬੂਟੇ ਵਧੀਆ ਵੱਧਦੇ ਫੁੱਲਦੇ ਆ। ਫਿਰ ਕੁਝ ਪੌਦਿਆਂ ਨੂੰ ਕਈ ਵਾਰੀ ਕਟਾਈ ਦੀ ਜ਼ਰੂਰਤ ਹੁੰਦੀ ਹੈ, ਜਿਸ ਤਰ੍ਹਾਂ ਕਿ ਜਿਹੜੇ ਖਾਸ ਕਰਕੇ ਡਿਸਿਡਸ ਬੂਟੇ ਜਿਹੜੇ ਕਿ ਪਤਝੜੀ ਬੂਟੇ ਆ, ਦਸੰਬਰ ਜਨਵਰੀ ਦਾ ਮਹੀਨਾ, ਇਹਨਾਂ ਨੂੰ ਥੋੜ੍ਹੀ ਕਟਾਈ ਕਰਨੀ ਪੈਂਦੀ ਹੈ। ਜੇ ਇਹਨਾਂ ਦੀ ਕਟਾਈ ਨਹੀਂ ਕਰਦੇ ਤਾਂ ਇਹਨਾਂ ਨੂੰ ਫਲ ਸਹੀ ਤਰੀਕੇ ਨਾਲ ਨਹੀਂ ਆਉਂਦਾ। ਅਤੇ ਕਟਾਈ ਇਸ ਤਰ੍ਹਾਂ ਕਰਨੀ ਹੈ ਕਿ ਇੱਕ ਤਾਂ ਸੋਕ ਸਾਰੀ ਕੱਟਣੀ ਹੈ, ਉਹ ਤਾਂ ਨਿੰਬੂ ਜਾਤੀ ਦੀ ਵੀ ਕੱਟਣੀ ਹੈ। ਸੋਕ ਤਾਂ ਤੁਸੀਂ ਕੋਈ ਵੀ ਤੁਹਾਡੇ ਸਦਾਬਹਾਰ ਬੂਟੇ ਹੈ, ਪਤਝੜੀ ਬੂਟੇ ਹੈ, ਸੋਕ ਤਾਂ ਤੁਸੀਂ ਕੱਟਣੀ ਹੈ। ਉਸ ਤੋਂ ਇਲਾਵਾ ਜਿਹੜੇ ਖਾਸ ਕਰਕੇ ਪਤਝੜੀ ਬੂਟੇ ਹੈ, ਇਹਨਾਂ ਦੀ ਟਾਹਣੀਆਂ ਤੁਸੀਂ ਹਰ ਜਨਵਰੀ ਮਹੀਨੇ ਦੇ ਵਿੱਚ ਨਾਖ ਨੂੰ ਛੱਡ ਕੇ, ਨਾਖ ਦੇ ਵਿੱਚ ਕਈ ਵਾਰੀ ਜ਼ਿਆਦਾ ਕਟਾਈ ਦਾ ਇਹ ਨੁਕਸਾਨ ਹੁੰਦਾ ਵੀ ਖੁੰਗਿਆਂ ਦੇ ਉੱਪਰ ਫਲ ਲੱਗਦਾ, ਅਤੇ ਜੇ ਅਸੀਂ ਖੁੰਗੇ ਕੱਟ ਦੇਵਾਂਗੇ ਤਾਂ ਆਉਣ ਵਾਲੇ ਸਾਲਾਂ 'ਚ ਉਹਨਾਂ 'ਤੇ ਫਲ ਨਹੀਂ ਆਏਗਾ। ਅਤੇ ਆੜੂ ਅਲੂਚੇ ਦੀ ਜਿਹੜੀ ਕਟਾਈ ਹੈ, ਅੰਗੂਰ ਦੀ ਕਟਾਈ ਹੈ, ਇਹ ਰੈਗੂਲਰ ਕਰਨੀ ਬਹੁਤ ਜ਼ਰੂਰੀ ਹੈ, ਤਾਂ ਹੀ ਇਹਨਾਂ 'ਤੇ ਆਉਣ ਵਾਲੇ ਸੀਜ਼ਨ ਦੇ ਵਿੱਚ ਸਹੀ ਫਲ ਆਏਗਾ। ਜਿਵੇਂ ਕਿ ਅੰਗੂਰਾਂ ਦੀ ਕਟਾਈ ਹੈ, ਤਾਂ ਇਹਨਾਂ ਦੇ 4 ਅੱਖਾਂ ਰੱਖ ਕੇ ਇਹਨਾਂ ਨੂੰ ਰੈਗੂਲਰ ਫਰੂਟਿੰਗ ਜਿਹੜੀ ਹੈ ਉਹ ਅਸੀਂ ਯਕੀਨੀ ਬਣਾ ਸਕਦੇ ਹਾਂ। ਕੁਝ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਜਿਹੜੀਆਂ ਬਾਗਬਾਨ ਜਿਨ੍ਹਾਂ ਦਾ ਸਾਹਮਣਾ ਕਰ ਸਕਦੇ ਆ, ਆਮ ਤੌਰ 'ਤੇ ਨਿੰਬੂ ਜਾਤੀ ਦੇ ਬੂਟਿਆਂ 'ਚ, ਪਪੀਤੇ 'ਚ, ਮੈਂ ਉਹਨਾਂ ਬਾਰੇ ਕੁਝ ਗੱਲ ਕਰਨਾ ਚਾਹੂੰਗੀ। ਜਿਸ ਤਰ੍ਹਾਂ ਕਿ ਕਿੰਨੂ ਦੇ ਵਿੱਚ ਫਲਾਂ ਦਾ ਘੇਰਾ ਇੱਕ ਬਹੁਤ ਹੀ ਮੁਸ਼ਕਲ ਸਮੱਸਿਆ ਹੈ, ਜਿਹਦਾ ਹੱਲ ਕਈ ਵਾਰੀ ਪੂਰੀ ਤਰ੍ਹਾਂ ਸੰਭਵ ਨਹੀਂ ਵੀ ਹੁੰਦਾ। ਤੁਸੀਂ ਕੁਛ ਗੱਲਾਂ ਦਾ ਧਿਆਨ ਰੱਖਣਾ ਹੈ। ਇੱਕ ਤਾਂ ਜਿਹੜਾ ਫਲ ਬਹੁਤ ਭਾਰਾ ਫਲ ਅਸੀਂ ਰੁੱਖਾਂ ਦੇ ਉੱਪਰ ਲੈਣਾ ਉਹ ਨਹੀਂ ਚਾਹੀਦਾ। ਜਿਵੇਂ ਬਹੁਤ ਭਾਰਾ ਫਲ ਹੋਏਗਾ ਤਾਂ ਫਲ ਨੇ ਡਿੱਗਣਾ ਹੀ ਹੈ, ਅਤੇ ਆਉਣ ਵਾਲੇ ਸਾਲਾਂ ਦੇ ਵਿੱਚ ਫਲ ਜਿਹੜਾ ਉੱਤੇ ਸਹੀ ਨਹੀਂ ਆਏਗਾ ਰੁੱਖ ਦੇ ਉੱਪਰ। ਅਤੇ ਜੇ ਫਲ ਜਿਹੜਾ ਲੱਗਿਆ ਹੋਇਆ ਤਾਂ ਅਸੀਂ ਉਹਦੇ ਉੱਪਰ ਬੋਰਡੋ ਮਿਸ਼ਰਣ ਦੇ 2-3 ਸਪਰੇਅ ਕਰ ਸਕਦੇ ਹਾਂ, ਤਾਂ ਕਿ ਉਹ ਫਲ ਜਿਹੜਾ ਉਹ ਉੱਲੀਆਂ ਦੀ ਪ੍ਰੋਬਲਮ ਕਰਕੇ ਡਿੱਗੇ ਨਾ। ਅਤੇ ਇਸ ਤੋਂ ਇਲਾਵਾ ਪੋਟਾਸ਼ੀਅਮ ਨਾਈਟ੍ਰੇਟ 1% ਘੋਲ ਦੀ ਅਸੀਂ 4 ਸਪਰੇਆਂ ਮਈ, ਜੂਨ, ਜੁਲਾਈ, ਅਗਸਤ ਦੇ ਮਹੀਨੇ 'ਚ ਇੱਕ ਇੱਕ ਸਪਰੇਅ ਅਸੀਂ ਸਿਫਾਰਿਸ਼ ਕਰਦੇ ਹਾਂ। ਉਹਦੇ ਨਾਲ ਕੀ ਹੁੰਦਾ, ਪੋਟਾਸ਼ੀਅਮ ਦੀ ਮਾਤਰਾ ਘਟਦੀ ਨਹੀਂ ਹੈਗੀ, ਅਤੇ ਕਈ ਵਾਰੀ ਉਹਦੇ ਨਾਲ ਵੀ ਫਲ ਦਾ ਘੇਰਾ ਘੱਟ ਜਾਂਦਾ। ਅਤੇ ਜਿਹੜੇ ਕਈ ਵਾਰੀ ਫਲ ਫਟਣ ਦੀ ਸਮੱਸਿਆ ਅਸੀਂ ਦੇਖਦੇ ਹਾਂ, ਅਤੇ ਫਲ ਫਟਣ ਦੀ ਸਮੱਸਿਆ ਨੂੰ ਕੰਟਰੋਲ ਕਰਨ ਦੇ ਲਈ ਜਿਹੜਾ ਪਾਣੀ ਦਾ ਖਾਸ ਧਿਆਨ ਰੱਖਣਾ, ਵੀ ਜੇ ਬਾਰਿਸ਼ਾਂ ਹੋ ਰਹੀਆਂ ਤਾਂ ਪਾਣੀ ਦਾ ਨਿਕਾਸ ਹੋ ਜਾਏ ਉਸੇ ਵੇਲੇ, ਅਤੇ ਜੇ ਬਾਰਿਸ਼ਾਂ ਨਹੀਂ ਹੋ ਰਹੀਆਂ ਤਾਂ ਜਿਹੜਾ ਆਪ ਪਾਣੀ ਦੇਣਾ ਹੈ ਤਾਂ ਇਹ ਨਹੀਂ ਕਦੇ ਵੀ ਕਰਨਾ ਕਿ ਲੰਬਾ ਟਾਈਮ ਸਾਡੀ ਜ਼ਮੀਨ ਸੁੱਕੀ ਅਤੇ ਉਸ ਤੋਂ ਬਾਅਦ ਅਸੀਂ ਭਾਰਾ ਪਾਣੀ ਦੇ ਦਿੱਤਾ। ਪਾਣੀ ਦੇਣਾ ਇੱਕ ਖਾਸ ਵਕਫੇ ਤੋਂ ਬਾਅਦ, ਮਤਲਬ ਥੋੜ੍ਹੇ ਇੰਟਰਵਲ ਤੋਂ ਬਾਅਦ, ਥੋੜ੍ਹੇ ਅੰਤਰਾਲ ਤੋਂ ਬਾਅਦ, ਅਤੇ ਪਤਲਾ ਪਾਣੀ। ਉਹਦੇ ਨਾਲ ਤੁਹਾਡੇ ਫਲ ਫਟਣ ਦੀ ਸਮੱਸਿਆ ਜਿਹੜੀ ਹੈ ਕਾਫੀ ਹੱਦ ਤੱਕ ਕੰਟਰੋਲ ਹੋ ਜਾਂਦੀ ਹੈ। ਅੰਬਾਂ ਦੇ ਵਿੱਚ ਇੱਕ ਮਾਲ ਫਾਰਮੇਸ਼ਨ ਦੀ ਪ੍ਰੋਬਲਮ ਆਉਂਦੀ ਹੈ, ਗੁੱਛਾ ਮੁੱਛਾ ਰੋਗ ਜਿਹਨੂੰ ਅਸੀਂ ਕਹਿ ਦਿੰਦੇ ਹਾਂ। ਜੇ ਉਹ ਗੁੱਛਾ ਮੁੱਛਾ ਬਣ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਹਦਾ ਕੋਈ ਕੰਟਰੋਲ ਨਹੀਂ ਹੈ। ਗੁੱਛੇ ਨੂੰ ਅਸੀਂ ਉਸ ਹਿੱਸੇ ਨੂੰ, ਉਸ ਟਾਹਣੀ ਨੂੰ ਅਸੀਂ ਕੱਟ ਕੇ ਅਤੇ ਨੱਪ ਦਿੰਦੇ ਹਾਂ। ਅਤੇ ਇਹਨੂੰ ਕਈ ਵਾਰੀ ਅਸੀਂ ਦੇਖਦੇ ਹਾਂ ਵੀ ਪਪੀਤੇ ਦੇ ਵਿੱਚ ਅਤੇ ਕੇਲੇ ਦੇ ਵਿੱਚ ਕੋਰੇ ਦਾ ਪ੍ਰਭਾਵ ਬਹੁਤ ਪੈਂਦਾ, ਅਤੇ ਇਹਨਾਂ ਬੂਟਿਆਂ ਨੂੰ ਅਸੀਂ ਥੋੜ੍ਹਾ ਜਿਹਾ ਕੁੱਲੀ ਬਣਾ ਕੇ ਢੱਕ ਦਿੰਦੇ ਹਾਂ, ਥੋੜ੍ਹਾ ਜਿਹਾ ਅੰਬ ਦੇ ਪੱਤਿਆਂ ਦੇ ਨਾਲ ਵੀ ਢੱਕ ਦਿੰਦੇ ਹਾਂ, ਫਲਾਂ ਨੂੰ ਬਚਾ ਲੈਂਦੇ ਹਾਂ ਵੀ ਉਹਨਾਂ 'ਤੇ ਉਹ ਵਾਲੇ ਕੋਰੇ ਵਾਲੇ ਥੋੜ੍ਹੇ ਦਿਨਾਂ ਦਾ ਪ੍ਰਭਾਵ ਜਿਹੜਾ ਨਾ ਹੋਵੇ। ਪਪੀਤੇ ਦੇ ਵਿੱਚ ਜੇ ਪੱਤਿਆਂ ਦੇ ਉੱਪਰ ਗੁੱਛਾ ਮੁੱਛਾ ਰੋਗ ਆ ਗਿਆ ਜਾਂ ਜੜ ਦੀ ਉੱਲੀ ਦਾ ਰੋਗ ਆ ਗਿਆ, ਕੋਲਰ ਰੋਟ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਤਾਂ ਇਹ ਇੱਕ ਵਾਰੀ ਜੇ ਆ ਗਿਆ ਤਾਂ ਇਹ ਬੂਟੇ ਨਹੀਂ ਬਚਦੇ। ਗੁੱਛਾ ਮੁੱਛਾ ਰੋਗ ਹੈ ਜੇ ਕਿਸੇ ਬੂਟੇ 'ਤੇ ਆ ਗਿਆ ਤਾਂ ਅਸੀਂ ਇਹਨਾਂ ਨੂੰ ਪੱਟ ਕੇ ਬਾਕੀ ਦਾ ਬਾਗ ਬਚਾਉਣਾ, ਅਤੇ ਜੇ ਅਸੀਂ ਬੂਟੇ ਪਪੀਤੇ ਦੇ ਜਿਹਦੇ ਸਿਰਿਆਂ 'ਤੇ ਲਗਾਏ ਹੈ ਅਤੇ ਫਿਰ ਉਹ ਤਾਂ ਅਫੈਕਟਿਡ ਬੂਟਾ ਜਾਂ ਜਿਹਨੂੰ ਬਿਮਾਰੀ ਆ ਗਈ ਉਹ ਬੂਟਾ ਅਸੀਂ ਪੱਟ ਕੇ ਪਾਸੇ ਕਰ ਦੇਣਾ। ਇਹ ਜੀਵਾਣੂ ਰੋਗ ਜਿਹੜੇ ਹੈ ਉਹ ਜਦੋਂ ਆ ਜਾਣ ਅਤੇ ਉਸ ਤੋਂ ਬਾਅਦ ਇਹ ਕੰਟਰੋਲ ਨਹੀਂ ਹੁੰਦੇ। ਅਤੇ ਇਸ ਤਰ੍ਹਾਂ ਹੀ ਕੋਲਰ ਰੋਟ ਹੈ, ਜੇ ਅਸੀਂ ਪਾਣੀ ਬਹੁਤ ਜ਼ਿਆਦਾ ਭਾਰਾ ਦਿੱਤਾ ਹੋਊਗਾ, ਅਤੇ ਪਪੀਤਾ ਬਹੁਤ ਸੈਂਸਿਟਿਵ ਹੈ, ਇਹ ਜੜ ਤੋਂ ਉਗਲਣਾ ਸ਼ੁਰੂ ਹੋ ਜਾਂਦਾ, ਅਤੇ ਅਸੀਂ ਉਹ ਚੀਜ਼ ਨੂੰ ਜੇ ਬਚਾਉਣਾ ਤਾਂ ਪਾਣੀ ਬਹੁਤ ਲਾਈਟ ਚਾਹੀਦਾ ਅਤੇ ਪਾਣੀ ਖੜਾ ਨਹੀਂ ਹੋਣਾ ਚਾਹੀਦਾ। ਅਤੇ ਜੇ ਕੋਈ ਬੂਟੇ 'ਤੇ ਪ੍ਰਭਾਵ ਹੋ ਗਿਆ ਤਾਂ ਅਸੀਂ ਉਹਨੂੰ ਤੁਰੰਤ ਪੱਟ ਦੇਣਾ ਤਾਂ ਕਿ ਬਾਕੀ ਦੇ ਬੂਟਿਆਂ 'ਤੇ ਪ੍ਰਭਾਵ ਨਾ ਹੋਵੇ। ਇਹ ਕੁਝ ਗੱਲਾਂ ਜਿਨ੍ਹਾਂ ਦਾ ਧਿਆਨ ਰੱਖ ਕੇ ਅਸੀਂ ਆਪਣੀ ਬਗੀਚੀ ਨੂੰ ਕਾਮਯਾਬ ਬਣਾ ਸਕਦੇ ਹਾਂ, ਸਾਰਾ ਸਾਲ ਇਹਨਾਂ ਤੋਂ ਬੂਟੇ ਲੈ ਸਕਦੇ ਹਾਂ। ਤੇ ਅੰਤ ਵਿੱਚ ਮੈਂ ਬਾਗਬਾਨਾਂ ਦੀ ਜਾਣਕਾਰੀ ਦੇ ਲਈ ਇਹ ਦੱਸਣਾ ਚਾਹੁੰਦੀ ਹਾਂ ਕਿ ਹੁਣ ਸਮਾਂ ਢੁਕਵਾਂ ਚੱਲ ਰਿਹਾ ਸਦਾ ਬਹਾਰ ਬਾਗਾਂ ਦੀ ਲੁਆਈ ਵਾਸਤੇ, ਤੇ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਸਦਾ ਬਹਾਰ

ਬੂਟੇ ਜਿਹੜੇ ਕਿ ਨਿੰਬੂ ਜਾਤੀ ਦੇ ਸਾਰੇ ਹੋ ਗਏ ਬੂਟੇ, ਜਿਸ ਤਰ੍ਹਾਂ ਕਿ ਕਿੰਨੂ, ਮੌਸੰਮੀ, ਮਾਲਟੇ, ਇਸ ਤੋਂ ਇਲਾਵਾ ਨਿੰਬੂ, ਦੋਵੇਂ ਤਰ੍ਹਾਂ ਦੇ ਕਾਗਜੀ ਬਾਰਾਮਾਸੀ, ਫਿਰ ਅਮਰੂਦ, ਅੰਬ, ਲੀਚੀ, ਲੁਕਾਟ, ਜਾਮੁਨ, ਸਪੋਟਾ ਜਿਹਨੂੰ ਚੀਕੂ ਕਹਿੰਦੇ ਹਾਂ, ਇਹ ਸਾਰੇ ਬੂਟੇ ਅਸੀਂ ਇਸ ਮੌਸਮ ਦੇ ਵਿੱਚ ਲਾਉਣ ਦੀ ਸਿਫਾਰਿਸ਼ ਕਰਦੇ ਹਾਂ। ਤੇ ਇਹ ਬੂਟੇ ਅੱਜ ਕੱਲ੍ਹ ਬਾਗਬਾਨ ਲਾ ਸਕਦੇ ਆ ਜੇ ਉਹਨਾਂ ਨੇ ਪਹਿਲਾਂ ਬੁਕਿੰਗ ਕਰਾਈ ਹੋਈ ਹੈ। ਬਗੀਚੀ ਲਈ ਬੂਟੇ ਜਿਹੜੇ ਦੋ ਦੋ ਚਾਰ ਚਾਰ ਚਾਹੀਦੇ ਆ, ਉਹ ਤੁਹਾਨੂੰ ਬਿਨਾਂ ਬੁਕਿੰਗ ਦੇ ਵੀ ਸਾਰੀਆਂ ਨਰਸਰੀਆਂ ਤੇ, ਜਿਹੜੀਆਂ ਸਰਟੀਫਾਈਡ ਨਰਸਰੀਆਂ ਤੇ ਯੂਨੀਵਰਸਿਟੀ ਦੀਆਂ ਰੀਜਨਲ ਸਟੇਸ਼ਨਾਂ ਦੀਆਂ ਨਰਸਰੀਆਂ ਨੇ ਖੇਤੀ

0: ਨਾਲ ਅਸੀਂ ਜੋ ਜੋ ਸਾਨੂੰ ਸਿਫਾਰਿਸ਼ਾਂ ਕੀਤੀਆਂ
1: ਹਾਂਜੀ
0: ਉਹਦੇ ਹਿਸਾਬ ਦੇ ਨਾਲ
1: ਜੀ
0: ਸਾਨੂੰ ਫਲਾਂ ਦੇ ਬੂਟੇ ਲਾਉਣੇ ਚਾਹੀਦੇ।
1: ਸਹੀ ਗੱਲ ਹੈ ਜੀ।
0: ਦੋ ਕੁ ਬੋਲ ਗੀਤ ਦੇ ਸੁਣਦੇ ਹਾਂ।
1: ਸੁਣਾ ਦਿਓ ਜੀ।
2: ਇਹਨਾਂ ਨੇ ਇਸ ਜ਼ਮੀਨ 'ਤੇ ਇਕੱਠਿਆਂ ਬਹੁਤ ਚੰਗੇ ਪਲ ਗੁਜ਼ਾਰੇ, ਅਤੇ ਜਦੋਂ ਉਹਨਾਂ ਨੂੰ ਅਹਿਸਾਸ ਹੋਵੇ ਕਿ ਅਸੀਂ ਵਿਛੜ ਜਾਣਾ, ਉਸ ਚੀਜ਼ ਦਾ ਜ਼ਿਕਰ ਹੈ।

0: ਜੀ ਬਲ ਸਾਹਿਬ ਸੁਣਿਆ ਫਿਰ ਰੂਹਾਂ ਵਾਲਾ ਗੀਤ?
1: ਹਾਂਜੀ ਹਾਂਜੀ,
0: ਮੈਂ ਰੂਹ ਖੁਸ਼ ਹੋ ਗਈ,
1: ਰੂਹ ਖੁਸ਼ ਹੋ ਗਈ ਜੀ।
0: ਹਾਂ, ਉਹ ਤੁਹਾਡੀ ਰੂਹ ਹੋਰ ਖੁਸ਼ ਕਰਦੇ ਆ।
1: ਅੱਛਾ ਜੀ,
0: ਸਰਦ ਰੁੱਤਾਂ ਦੀਆਂ ਖੁੰਭਾਂ।
1: ਅੱਛਾ ਜੀ,
0: ਇਹਦੇ ਬਾਰੇ ਜਾਣਕਾਰੀ ਡਾਕਟਰ ਸ਼ਿਵਾਨੀ ਆਏ ਸਨ ਸਾਡੇ ਕੋਲੇ,
1: ਠੀਕ ਹੈ ਜੀ,
0: ਇਹਨਾਂ ਨੇ ਦਿੱਤੀ ਆ।
1: ਅੱਛਾ ਜੀ,
0: ਆਪਾਂ ਸੁਣਦੇ ਆ,
1: ਸੁਣਾ ਦਿਓ ਜੀ।
2: ਸਭ ਤੋਂ ਪਹਿਲਾਂ ਤਾਂ ਕੁਦਰਤ ਨੇ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦਿੱਤੀਆਂ ਨੇ, ਉਹਨਾਂ ਦੇ ਵਿੱਚੋਂ ਖੁੰਭਾਂ ਖਾਸ ਤੌਰ 'ਤੇ, ਜਿਨ੍ਹਾਂ ਨੂੰ ਅਸੀਂ ਨਾ ਹੀ ਕਹਿ ਸਕਦੇ ਇੱਕ ਪੌਦਾ ਹੈਗਾ, ਨਾ ਹੀ ਅਸੀਂ ਕਹਿ ਸਕਦੇ ਹਾਂ ਕਿ ਇੱਕ ਕੋਈ ਫੁੱਲ ਹੈ ਜਾਂ ਕੋਈ ਫਰੂਟ ਹੈ, ਇਹ ਇੱਕ ਖਾਣਯੋਗ ਉੱਲੀ ਹੈ ਜਿਹਨੂੰ ਅਸੀਂ ਖਾ ਸਕਦੇ ਹਾਂ। ਸੋ ਜਦੋਂ ਵੀ ਸਾਇੰਸਦਾਨਾਂ ਨੇ ਤਜਰਬਾ ਕੀਤਾ, ਉਹਨਾਂ ਨੇ ਵਾਈਲਡ ਮਸ਼ਰੂਮਸ ਤੋਂ, ਜੰਗਲੀ ਖੁੰਭਾਂ ਤੋਂ, ਜਿਹੜੀਆਂ ਖੁੰਭਾਂ ਦੇ ਤਜਰਬੇ ਕਰਕੇ ਜਿਹੜੀਆਂ ਖਾਣਯੋਗ ਉੱਲੀ ਹੈਗੀ ਹੈ ਮਸ਼ਰੂਮ, ਉਹਨਾਂ ਦਾ ਇਜਾਦ ਕੀਤਾ। ਸੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ 5 ਤਰ੍ਹਾਂ ਦੀ ਖੁੰਭਾਂ ਦੀ ਸਿਫਾਰਿਸ਼ ਕੀਤੀ ਹੈ। ਉਹਦੇ ਵਿੱਚ ਸਭ ਤੋਂ ਪਹਿਲੇ ਨੰਬਰ 'ਤੇ ਜਿਹੜੀ ਸਾਡੇ ਆਮ ਤੌਰ 'ਤੇ ਪੰਜਾਬ ਦੇ ਵਿੱਚ ਹੋ ਰਹੀ ਹੈ ਉਹ ਹੈਗੀ ਹੈ ਬਟਨ ਖੁੰਭ, ਦੂਜੇ ਨੰਬਰ 'ਤੇ ਢੀਂਗਰੀ ਖੁੰਭ ਹੈਗੀ ਹੈ, ਤੀਜੇ ਨੰਬਰ 'ਤੇ ਸ਼ਿਟਾਕੀ, ਅਤੇ ਚੌਥੇ ਅਤੇ ਪੰਜਵੇਂ ਦੇ ਵਿੱਚ ਮਿਲਕੀ ਅਤੇ ਪਰਾਲੀ ਖੁੰਭ ਹੈ। ਸੋ ਇਹ ਜਿੰਨੀਆਂ ਵੀ ਖੁੰਭਾਂ ਹੁੰਦੀਆਂ ਇਹ ਅਸੀਂ ਤੂੜੀ ਜਾਂ ਪਰਾਲੀ ਦੇ ਉੱਤੇ ਉਗਾਉਂਦੇ ਹਾਂ। ਸੋ ਸਾਡੇ ਕੋਲ ਪੰਜਾਬ ਦੇ ਵਿੱਚ ਤੂੜੀ ਅਤੇ ਪਰਾਲੀ ਵਾਧੂ ਮਾਤਰਾ ਦੇ ਵਿੱਚ ਹੈਗੀ ਹੈ। ਤੋ ਅਸੀਂ ਜਿਹੜੀ ਆਪਣੀ ਖੇਤੀਬਾੜੀ ਦੀ ਰਹਿੰਦ ਖੂੰਹਦ ਆ ਉਹਦੀ ਵਰਤੋਂ ਕਰਕੇ ਅਸੀਂ ਇਹਨਾਂ ਖੁੰਭਾਂ ਨੂੰ ਉਗਾ ਸਕਦੇ ਹਾਂ। ਇਹਨਾਂ ਦੇ ਵਿੱਚੋਂ ਜਿਹੜੀਆਂ ਮੈਂ ਪਹਿਲੀਆਂ 3 ਖੁੰਭਾਂ ਦਾ ਨਾਮ ਲਿੱਤਾ, ਉਹ ਤਿੰਨੋਂ ਅਸੀਂ ਸਰਦੀਆਂ 'ਚ ਲਗਾ ਸਕਦੇ ਹਾਂ, ਬਟਨ, ਢੀਂਗਰੀ ਅਤੇ ਸ਼ਿਟਾਕੀ। ਸੋ ਆਪਾਂ ਵਿਸਤਾਰ ਨਾਲ ਇਹਨਾਂ ਬਾਰੇ ਗੱਲ ਕਰਾਂਗੇ। ਸੋ ਜਦੋਂ ਵੀ ਅਸੀਂ ਖੁੰਭਾਂ ਦੀ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਜ਼ਰੂਰੀ ਹੁੰਦਾ ਖੁੰਭਾਂ ਦਾ ਬੀਜ, ਜਿਹਨੂੰ ਅਸੀਂ ਸਪੌਨ ਕਹਿੰਦੇ ਹਾਂ। ਸੋ ਸਪੌਨ ਹਮੇਸ਼ਾ ਹਰ ਇੱਕ ਖੁੰਭ ਦਾ ਸਪੌਨ ਜਿਹੜਾ ਉਹ ਦੇਖਣ ਨੂੰ ਇੱਕੋ ਵਰਗਾ ਲੱਗਦਾ, ਪਰ ਜਦੋਂ ਅਸੀਂ ਖੁੰਭਾਂ ਬਿਜਾਈ ਕਰਦੇ ਹਾਂ ਤਾਂ ਉਹ ਜਿਹੜਾ ਜਦੋਂ ਖੁੰਭਾਂ ਬਣਦੀਆਂ ਨੇ ਤਾਂ ਉਹ ਵੱਖ ਵੱਖ ਤਰੀਕੇ ਦੀ ਨਿਕਲਦੀਆਂ। ਸੋ ਜੇ ਅਸੀਂ ਬਟਨ ਖੁੰਭ ਦੀ ਗੱਲ ਕਰਦੇ ਹਾਂ, ਉਹ ਜਿਹੜੀ ਹੁੰਦੀ ਹੈ ਉਹ ਗੋਲ ਟੋਪੀ ਵਰਗੀ ਖੁੰਭ ਹੈ, ਨੀਚੇ ਉਹਦੀ ਛੋਟੀ ਡੰਡੀ ਲੱਗੀ ਹੁੰਦੀ ਹੈ, ਬਟਨ ਖੁੰਭ ਕਹਿੰਦੇ ਹਾਂ ਅਸੀਂ ਉਹਨੂੰ। ਜਿਹੜੀ ਢੀਂਗਰੀ ਖੁੰਭ ਹੁੰਦੀ ਹੈ ਜਿਹਨੂੰ ਅਸੀਂ ਓਇਸਟਰ ਮਸ਼ਰੂਮ ਵੀ ਕਹਿੰਦੇ ਹਾਂ, ਉਹ ਜਿਹੜੀ ਮਸ਼ਰੂਮ ਹੈ ਉਹ ਪੱਤੇ ਵਰਗੀ ਹੁੰਦੀ ਹੈ ਅਤੇ ਪੱਤਾ ਨੀਚੇ ਡੰਡੀ ਲੱਗੀ ਹੁੰਦੀ ਹੈ ਜਾਂ ਚਮਚ ਵਰਗੀ ਹੁੰਦੀ ਹੈ। ਅਤੇ ਤੀਜੇ ਨੰਬਰ 'ਤੇ ਜਿਹੜੀ ਸ਼ਿਟਾਕੀ ਖੁੰਭ ਹੈਗੀ ਹੈ, ਇਹ ਜਿਹੜੀ ਹੈ ਮੈਡੀਸਨਲ ਮਸ਼ਰੂਮ ਹੈ, ਇਹਨੂੰ ਅਸੀਂ ਦਵਾਈਆਂ ਦੇ ਰੂਪ 'ਚ ਯੂਜ਼ ਕਰਦੇ ਹਾਂ। ਇਹ ਹਲਕੇ ਭੂਰੇ ਰੰਗ ਦੀ ਮਸ਼ਰੂਮ ਹੁੰਦੀ ਹੈ, ਦੇਖਣ ਨੂੰ ਇਹ ਬਟਨ ਵਰਗੀ ਲੱਗਦੀ ਹੈ। ਸੋ ਸਭ ਤੋਂ ਪਹਿਲਾਂ ਜਦੋਂ ਸਪੌਨ ਦੀ ਗੱਲ ਆਉਂਦੀ ਹੈ, ਤਾਂ ਇਹਨਾਂ ਤਿੰਨਾਂ ਮਸ਼ਰੂਮ ਦਾ ਸਪੌਨ ਜਿਹੜਾ ਹੈਗਾ ਸਾਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਈਕਰੋਬਾਇਲੋਜੀ ਵਿਭਾਗ ਤੋਂ ਮਿਲ ਸਕਦਾ, ਪਰ ਉਹਦੇ ਲਈ ਸਾਨੂੰ 1 ਮਹੀਨਾ ਪਹਿਲਾਂ ਬੁਕਿੰਗ ਕਰਾਉਣ ਦੀ ਲੋੜ ਪੈਂਦੀ ਹੈ, ਕਿਉਂਕਿ ਜਿਹੜੀ ਇਹ ਫੰਗਸ ਹੈਗੀ ਹੈ ਇਹਦਾ ਅਸੀਂ ਬੀਜ ਜਿਹੜਾ ਹੈਗਾ ਕਣਕ ਦੇ ਦਾਣਿਆਂ 'ਤੇ ਉੱਲੀ ਲਗਾ ਕੇ ਤਿਆਰ ਕਰਦੇ ਹਾਂ। ਅਗਰ ਤੁਸੀਂ ਸਾਨੂੰ 1 ਮਹੀਨਾ ਪਹਿਲਾਂ ਬੁਕਿੰਗ ਨਹੀਂ ਕਰਾਉਂਦੇ ਤਾਂ ਜਿਹੜਾ ਅਸੀਂ ਬੀਜ ਹੈ ਤੁਹਾਨੂੰ ਸਮੇਂ 'ਤੇ ਮੁਹੱਈਆ ਨਹੀਂ ਕਰਾ ਸਕਦੇ। ਸੋ ਚਾਹੇ ਤੁਸੀਂ ਆਪਣੇ ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਫਿਰ ਤੁਸੀਂ ਆਪਣੇ ਹਾਰਟੀਕਲਚਰ ਵਿਭਾਗ, ਬਾਗਵਾਨੀ ਵਿਭਾਗ ਵਾਲਿਆਂ ਨਾਲ ਵੀ ਸੰਪਰਕ ਕਰਕੇ ਜਾਂ ਸਾਡੇ ਵਿਭਾਗ ਮਾਈਕਰੋਬਾਇਲੋਜੀ ਵਿਭਾਗ ਨਾਲ ਸੰਪਰਕ ਕਰਕੇ ਬੀਜ ਜਿਹੜਾ ਸਾਡੇ ਕੋਲ ਬੁਕਿੰਗ ਕਰਾ ਸਕਦੇ ਹੋ। ਸੋ ਜਦੋਂ ਖੁੰਭਾਂ ਦੀ ਗੱਲ ਹੁੰਦੀ ਹੈ ਕਿ ਅਸੀਂ ਖੁੰਭਾਂ ਦੀ ਕੀ ਮਹੱਤਤਾ, ਅਸੀਂ ਕਿਉਂ ਖਾਂਦੇ ਹਾਂ ਮਸ਼ਰੂਮ, ਖੁੰਭਾਂ ਜਿਹੜੀਆਂ ਇੱਕ ਉੱਲੀ ਹੈ, ਫੰਗਸ ਹੈ, ਇਹਦੇ ਵਿੱਚ ਬਹੁਤ ਹੀ ਵਧੀਆ ਕਿਸਮ ਦੇ ਪ੍ਰੋਟੀਨ ਹੁੰਦੇ ਨੇ, ਹਾਈ ਕੁਆਲਿਟੀ ਪ੍ਰੋਟੀਨਸ ਹੁੰਦੇ ਨੇ। ਜੇ ਅਸੀਂ ਸੁੱਕੀਆਂ ਖੁੰਭਾਂ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚੋਂ 25-30% ਜਿਹੜੀ ਹੈ ਪ੍ਰੋਟੀਨ ਦੀ ਮਾਤਰਾ ਹੁੰਦੀ ਹੈ। ਉਸ ਤੋਂ ਇਲਾਵਾ ਜਿਹੜੀ ਵਿਟਾਮਿਨ ਡੀ ਦੀ ਗੱਲ ਕਰਦੇ ਹਾਂ, ਜਿੰਨੇ ਵੀ ਜਿਹੜੇ ਸ਼ਾਕਾਹਾਰੀ ਲੋਕ ਨੇ ਉਹਨਾਂ ਦੇ ਕੋਲ ਜਿਹੜੀ ਵਿਟਾਮਿਨ ਡੀ ਹੈ ਉਹਨਾਂ ਨੂੰ ਕਿਤੋਂ ਨਹੀਂ ਮਿਲਦਾ, ਸਿਰਫ ਮਸ਼ਰੂਮ ਇੱਕ ਐਸਾ

ਸਾਧਨ ਹੈ ਜਿੱਥੋਂ ਵਿਟਾਮਿਨ ਡੀ ਮਿਲਦਾ। ਸੋ ਵਿਟਾਮਿਨ ਡੀ ਦਾ ਵੀ ਇਹ ਸਾਧਨ ਹੈ। ਸੋ ਸਾਡੇ ਜਿਹੜੇ ਜੋੜਾਂ 'ਚ ਦਰਦ ਹੈ ਜਾਂ ਗੋਡਿਆਂ 'ਚ ਦਰਦ ਹੁੰਦਾ ਉਹਨਾਂ ਨੂੰ ਜਿਹੜਾ ਇਹ ਕਿਸੇ ਹੱਦ ਤੱਕ ਖਤਮ ਕਰਦਾ। ਸੋ ਇਹ ਸਾਨੂੰ ਇਹਦਾ ਸੇਵਨ ਕਰਨਾ ਚਾਹੀਦਾ। ਉਸ ਤੋਂ ਇਲਾਵਾ ਇਹਦੇ ਵਿੱਚ ਵਿਟਾਮਿਨ B2 B1 B12 ਹੈਗਾ ਅਤੇ ਨਾਲ ਨਾਲ ਕੁਛ ਖਣਿਜ ਪਦਾਰਥ ਵੀ ਨੇ ਜਿੱਦਾਂ ਕਿ ਕੈਲਸ਼ੀਅਮ ਹੋ ਗਿਆ, ਸਿਲੇਨੀਅਮ ਹੋ ਗਿਆ, ਪੋਟਾਸ਼ੀਅਮ ਹੋ ਗਿਆ, ਫੋਸਫਰਸ ਹੋ ਗਿਆ। ਸੋ ਜਿੰਨੇ ਇਹ ਤੱਤ ਨੇ ਇਹ ਸਾਡੀ ਜਿਹੜੀ ਬੋਡੀ ਆ ਉਹਦੇ ਲਈ ਆ ਰੋਗਾਂ ਨੂੰ ਲੜਨ ਦੀ ਸਮਰੱਥਾ ਨੂੰ ਇੰਪਰੂਵ ਕਰਦੀ ਹੈ। ਉਹ ਤੋਂ ਇਲਾਵਾ ਇਹਦੇ ਵਿੱਚ ਬਹੁਤ ਹੀ ਮੈਡੀਸੀਨਲ ਕੰਪੋਨੈਂਟਸ ਹੁੰਦੇ, ਬਾਇਓਐਕਟਿਵ ਕੰਪੋਨੈਂਟਸ ਹੁੰਦੇ ਜਿੱਦਾਂ ਕਿ ਪੋਲੀਸੈਕਰਾਈਡਸ ਹੁੰਦੇ ਆ। ਉਹ ਪੋਲੀਸੈਕਰਾਈਡਸ ਜਿਹੜੇ ਸਾਡੀ ਇਮਿਊਨ ਸਿਸਟਮ ਨੂੰ ਇੰਪਰੂਵ ਕਰਦੇ ਨੇ, ਉਹਦੇ ਨੂੰ ਅੱਛਾ ਬਣਾਉਂਦੇ ਆ। ਅਤੇ ਨਾਲ ਨਾਲ ਹੀ ਖੁੰਬਾਂ ਦੇ ਵਿੱਚ ਡਾਇਟਰੀ ਫਾਈਬਰਸ ਹੁੰਦੇ ਆ। ਇਹ ਡਾਇਟਰੀ ਫਾਈਬਰ ਜਿਹੜੇ ਹੁੰਦੇ ਆ ਸਾਡੀ ਪਾਚਨ ਤੰਤਰ ਦੀ ਜਿਹੜੀ ਸ਼ਮਤਾ ਹੈਗੀ ਆ ਉਹਨੂੰ ਇੰਪਰੂਵ ਕਰਦੇ ਨੇ। ਇਹ ਸਾਡੇ ਲਈ ਬਹੁਤ ਜ਼ਰੂਰੀ ਨੇ। ਸੋ ਜਿੰਨੀਆਂ ਵੀ ਆਪਾਂ ਮਸ਼ਰੂਮਸ ਹੁੰਦੀਆਂ ਉਹ ਸਾਰੀਆਂ ਹੀ ਇਨਡੋਰ ਕ੍ਰੋਪ ਹੁੰਦੀਆਂ, ਕਮਰੇ ਦੇ ਅੰਦਰ ਹੋਣ ਵਾਲੀਆਂ ਖੁੰਬਾਂ ਨੇ। ਤਾਂ ਵਿਸਤਾਰ ਦੇ ਵਿੱਚ ਪਹਿਲਾਂ ਬਟਨ ਖੁੰਬ ਦੀ ਗੱਲ ਕਰਦੇ ਹਾਂ। ਸੋ ਬਟਨ ਖੁੰਬ ਜਿਹੜੀ ਅਸੀਂ ਸਰਦੀਆਂ 'ਚ ਲਗਾਉਂਦੇ ਹਾਂ, ਇਹਦੇ ਇਹਨੂੰ ਲਾਉਣ ਦਾ ਜਿਹੜਾ ਸਮਾਂ ਹੈ ਸਤੰਬਰ ਤੋਂ ਲੈ ਕੇ ਮਾਰਚ ਤੱਕ ਦਾ, ਜੋ ਜਿਹੜਾ ਹੁਣ ਆਉਣ ਵਾਲਾ ਸਮਾਂ ਅਸੀਂ ਉਸ ਸਮੇਂ ਦੇ ਵਿੱਚ ਕੰਪੋਸਟ ਦੀ ਤਿਆਰੀ ਕਰ ਲੈਂਦੇ ਹਾਂ। ਸੋ ਦੋ ਢੰਗਾਂ ਨਾਲ ਅਸੀਂ ਬਟਨ ਖੁੰਬ ਦੀ ਕੰਪੋਸਟ ਤਿਆਰ ਕਰਦੇ ਹਾਂ। ਸਭ ਤੋਂ ਪਹਿਲਾ ਢੰਗ ਹੈਗਾ ਲੰਬੀ ਵਿਧੀ, ਦੂਜੇ ਨੰਬਰ 'ਤੇ ਅਸੀਂ ਸ਼ਾਰਟ ਮੈਥਡ ਆਫ ਕੰਪੋਸਟਿੰਗ ਕਰਦੇ ਹਾਂ ਜਿਹੜੀ ਕਿ ਛੋਟੀ ਵਿਧੀ ਦੇ ਨਾਮ ਨਾਲ ਜਾਣੀ ਜਾਂਦੀ ਹੈ। ਸੋ ਜਿਹੜੀ ਲੰਬੀ ਵਿਧੀ ਨਾਲ ਕੰਪੋਸਟ ਤਿਆਰ ਹੁੰਦੀ ਹੈ ਉਹਦੇ ਵਿੱਚ ਜਿਹੜੇ ਆਮ ਤੌਰ 'ਤੇ ਛੋਟੇ ਕਿਸਾਨ ਹੁੰਦੇ, ਛੋਟੇ ਕਿਸਾਨ ਵੀਰ ਨੇ, ਉਹਦਾ ਇਸਤੇਮਾਲ ਕਰਕੇ ਆਪਣੀ 28 ਤੋਂ 30 ਦਿਨਾਂ ਦੇ ਵਿੱਚ ਕੰਪੋਸਟ ਤਿਆਰ ਕਰਦੇ ਆ। ਜਿਹੜੀ ਛੋਟੀ ਵਿਧੀ ਹੁੰਦੀ ਹੈ, ਜਿੰਨੇ ਵੀ ਸਾਡੇ ਕਮਰਸ਼ੀਅਲ ਫਾਰਮਰਸ ਨੇ ਜਿਹੜੇ ਵੱਡੇ ਪੱਧਰ ਤੇ ਕੰਮ ਕਰ ਰਹੇ ਨੇ, ਉਹ ਜਿਹੜੇ ਆ ਉਹ ਛੋਟੀ ਵਿਧੀ ਦਾ ਇਸਤੇਮਾਲ ਕਰਕੇ ਕੰਪੋਸਟ ਦੀ ਤਿਆਰੀ ਕਰਦੇ ਆ। ਸੋ ਦੋਨੋਂ ਢੰਗਾਂ ਨਾਲ ਅਸੀਂ ਕੰਪੋਸਟ ਤਿਆਰ ਕਰ ਸਕਦੇ ਹਾਂ। ਉਹਦੇ ਵਿੱਚ ਜੇ ਛੋਟੀ ਵਿਧੀ ਦੇ ਵਿੱਚ 18 ਦਿਨ ਲੱਗਦੇ ਨੇ, ਲੰਬੀ ਵਿਧੀ ਦੇ ਵਿੱਚ 28 ਤੋਂ 30 ਦਿਨ ਲੱਗ ਜਾਂਦੇ ਆ। ਸੋ ਇੱਕ ਤਾਂ ਸਾਨੂੰ ਸਮੇਂ ਦਾ ਅੰਤਰ ਪੈ ਜਾਂਦਾ, ਦੂਜੇ ਨੰਬਰ 'ਤੇ ਜਿੰਨੀ ਅਸੀਂ ਕੰਪੋਸਟਿੰਗ ਕਰਦੇ ਹਾਂ, ਜੇ ਅਸੀਂ ਲੰਬੀ ਵਿਧੀ ਨਾਲ ਕਰਨੀ ਹੈ ਸਾਰੀ ਉਹ ਓਪਨ 'ਚ ਕਰਦੇ ਹਾਂ, ਉਹਦੇ ਵਿੱਚ ਕੋਈ ਪਾਸਚਰਾਈਜੇਸ਼ਨ ਨਹੀਂ ਕਰਦੇ, ਛੋਟੀ ਵਿਧੀ ਦੇ ਵਿੱਚ ਅਸੀਂ ਪਾਸਚਰਾਈਜੇਸ਼ਨ ਕਰਦੇ ਹਾਂ। ਸੋ ਜੀ ਪਾਸਚਰਾਈਜੇਸ਼ਨ ਮਤਲਬ ਕਿ ਅਸੀਂ ਭਾਫ਼ ਲੈ ਕੇ ਜਾਂਦੇ ਹਾਂ, ਟੈਂਪਰੇਚਰ ਨੂੰ ਵਧਾ ਦਿੰਦੇ ਹਾਂ, ਤਾਪਮਾਨ ਨੂੰ ਵਧਾਉਂਦੇ ਹਾਂ 62 ਤੋਂ 68 ਡਿਗਰੀ ਤੱਕ ਕਰ ਦਿੰਦੇ ਹਾਂ, ਤਾਂ ਕਿ ਜਿੰਨੇ ਵੀ ਤੂੜੀ ਦੇ ਵਿੱਚ ਜੋ ਅਸੀਂ ਖਾਦਾਂ ਪਾਈਆਂ ਉਹ ਤੋਂ ਇਲਾਵਾ ਜੋ ਜੀਵਾਣੂ ਵਿਸ਼ਾਣੂ ਕੀਟਾਣੂਆਂ 'ਚ ਪੈਦਾ ਹੋਏ ਹੋਏ ਆ ਉਹ ਸਾਰੇ ਖਤਮ ਹੋ ਜਾਣ। ਕਿਉਂਕਿ ਜਿਹੜੀ ਕੰਪੋਸਟ ਹੁੰਦੀ ਹੈ ਇਹ ਉੱਲੀ ਲਈ ਅਸੀਂ ਭੋਜਨ ਤਿਆਰ ਕਰਦੇ ਹਾਂ, ਜੇ ਇਹ ਭੋਜਨ ਸਹੀ ਨਹੀਂ ਬਣੂਗਾ ਤਾਂ ਸਾਡੀ ਜਿਹੜੀ ਖੁੰਬਾਂ ਨੇ ਉਹ ਸਹੀ ਢੰਗ ਨਾਲ ਬਾਹਰ ਨਹੀਂ ਆਉਣਗੀਆਂ, ਉਹਦੇ ਵਿੱਚ ਉਹਨਾਂ ਨੂੰ ਈਲਡ 'ਚ ਪ੍ਰੋਬਲਮ ਆ ਸਕਦੀਆਂ, ਕੁਛ ਕੁਛ ਬਿਮਾਰੀਆਂ ਲੱਗ ਸਕਦੀਆਂ। ਸੋ ਇਸ ਕਰਕੇ ਕੰਪੋਸਟ ਦੀ ਕੁਆਲਿਟੀ ਜਿਹੜੀ ਆ ਉਹ ਬਹੁਤ ਵਧੀਆ ਢੰਗ ਨਾਲ ਵਧੀਆ ਹੋਣੀ ਚਾਹੀਦੀ ਹੈ। ਉਹਦੇ ਲਈ ਜਿਹੜਾ ਅਸੀਂ ਤੂੜੀ ਤੇ ਪਰਾਲੀ ਦਾ ਇਸਤੇਮਾਲ ਕਰਦੇ ਹਾਂ ਉਹ ਵੀ ਬਹੁਤ ਜ਼ਰੂਰੀ ਹੈ, ਵੀ ਜਿਹੜਾ ਅਸੀਂ ਤੂੜੀ ਤੇ ਪਰਾਲੀ ਇਸਤੇਮਾਲ ਕਰਦੇ ਹਾਂ ਉਹ ਸਾਫ਼ ਸੁਥਰੀ ਹੋਣੀ ਚਾਹੀਦੀ ਹੈ, ਤੇ ਉਹਨੂੰ ਜਿਹੜਾ ਅਸੀਂ ਗਿੱਲਾ ਕਰਨਾ ਉਹਨੂੰ ਪੱਕੇ ਫਰਸ਼ ਤੇ ਹੀ ਗਿੱਲਾ ਕਰਨਾ। ਜੇ ਕਿਸੇ ਕਿਸਾਨ ਵੀਰ ਕੋਲ ਪੱਕਾ ਫਰਸ਼ ਨਹੀਂ ਹੈਗਾ ਤਾਂ ਅਸੀਂ ਆਪਣੇ ਫਰਸ਼ ਦੇ ਉੱਤੇ ਤਰਪਾਲ ਵਿਛਾ ਕੇ ਉੱਥੇ ਤੂੜੀ ਗਿੱਲੀ ਕਰ ਸਕਦੇ ਹਾਂ। ਸੋ ਕੰਪੋਸਟਿੰਗ ਲਈ ਸ਼ੁਰੂਆਤ ਜਿਹੜੀ ਕਰਦੇ, ਕਿਉਂਕਿ ਬਟਨ ਖੁੰਬ ਕੰਪੋਸਟਿੰਗ ਦਾ ਪਹਿਲਾ ਸਟੈਪ ਹੁੰਦਾ, ਸੋ ਉਹਦੇ ਲਈ ਘੱਟੋ ਘੱਟ ਅਸੀਂ ਲੰਬੀ ਵਿਧੀ ਲਈ 3 ਕੁਆਂਟਲ ਕੰਪੋਸਟ ਤੂੜੀ ਦਾ ਇਸਤੇਮਾਲ ਕਰਦੇ ਹਾਂ, ਤੇ ਅਸੀਂ ਜੇ ਲੌਂਗ ਸ਼ਾਰਟ ਮੈਥਡ ਆਫ ਕੰਪੋਸਟਿੰਗ ਕਰਦੇ ਹਾਂ ਉਹ ਤੁਸੀਂ 40 ਕੁਆਂਟਲ 50 ਕੁਆਂਟਲ ਤੁਹਾਡੀ ਕਪੈਸਿਟੀ ਕਿੰਨੀ ਹੈ ਟਨਲ ਤੇ ਬੰਕਰ ਦੀ ਉਹਦੇ ਹਿਸਾਬ ਨਾਲ ਅਸੀਂ ਕੰਪੋਸਟ ਦਾ ਦੀ ਤੂੜੀ ਦੀ ਵਰਤੋਂ ਕਰਦੇ ਹਾਂ। ਸੋ ਜੋ ਤੁਹਾਡੀ ਕੰਪੋਸਟ ਤਿਆਰ ਹੁੰਦੀ ਹੈ ਉਹਦਾ ਜਿਹੜਾ ਪਹਿਲਾ ਗੁਣ ਹੁੰਦਾ ਉਹਦੇ ਵਿੱਚ ਹੈ ਕਿ ਤੁਹਾਡੀ ਕੰਪੋਸਟ ਦਾ ਰੰਗ ਜਿਹੜਾ ਗੂੜਾ ਭੂਰਾ ਹੋਣਾ ਚਾਹੀਦਾ। ਗੂੜੇ ਭੂਰੇ ਰੰਗ ਜੇ ਤੁਹਾਡੇ 'ਚ ਨਹੀਂ ਹੈਗਾ ਕੰਪੋਸਟ ਦਾ ਤਾਂ ਤੁਸੀਂ 1 ਜਾਂ 2 ਪਲਟੀ ਹੋਰ ਲਗਾ ਸਕਦੇ ਹੋ। ਦੂਜੇ ਨੰਬਰ 'ਤੇ ਉਹਦੇ ਵਿੱਚ ਕਿਉਂਕਿ ਅਸੀਂ ਖਾਦਾਂ ਜਿਹੜੀਆਂ ਪਾਉਂਦੇ ਹਾਂ ਵੱਖ ਵੱਖ ਖਾਦਾਂ ਦਾ ਇਸਤੇਮਾਲ ਕਰਦੇ ਹਾਂ ਉਹ ਜਿਹੜੀਆਂ ਖਾਦਾਂ ਹੈ ਐਂਡ 'ਚ ਜਾ ਕੇ ਅਮੋਨੀਕਲ ਸਮੈਲ ਜਿਹੜੀ ਹੈ ਉਹ ਨਹੀਂ ਹੋਣੀ ਚਾਹੀਦੀ। ਸੋ ਜੇ ਗੰਧ ਤੁਹਾਨੂੰ ਅਮੋਨੀਆ ਦੀ ਗੰਧ ਆਉਂਦੀ ਹੈ ਤਾਂ ਤੁਸੀਂ 1-2 ਪਲਟੀ ਲਗਾ ਕੇ ਉਹ ਗੰਧ ਨੂੰ ਖਤਮ ਕਰਨਾ। ਤੀਜੇ ਨੰਬਰ 'ਤੇ ਤੇਜ਼ਾਬੀ ਮਾਦਾ ਉਹਦੀ 7-8 ਦੇ ਵਿੱਚ ਹੋਣੀ ਚਾਹੀਦੀ ਹੈ। ਉਹ ਸਾਡੇ ਕੋਲ ਮਾਰਕੀਟ ਦੇ ਵਿੱਚ ਪੀਐਚ ਸਟ੍ਰਿਪਸ ਅਵੇਲੇਬਲ ਹੁੰਦੀਆਂ, ਉਹ ਤੁਸੀਂ ਟੱਚ ਕਰਕੇ ਦੇਖ ਲੈਣੀ ਹੈ ਤੇ ਉਹਦੇ ਨਾਲ ਪੀਐਚ ਮਿਲਾ ਲੈਣੀ ਹੈ, ਤਾਂ 7-8 ਦੇ ਵਿੱਚ ਹੋਣੀ ਚਾਹੀਦੀ ਹੈ। ਉਸ ਤੋਂ ਇਲਾਵਾ ਸਿੱਲ, ਕੰਪੋਸਟ ਦੇ ਵਿੱਚ ਸਿੱਲ ਬਹੁਤ ਇੰਪੋਰਟੈਂਟ ਹੈ। ਸਿੱਲ ਜਿਹੜੀ ਹੈ 65-70% ਹੋਣੀ ਚਾਹੀਦੀ ਹੈ। ਸੋ ਕਿਸਾਨ ਵੀਰੋ ਜਦੋਂ ਆਪਾਂ ਸ਼ੁਰੂਆਤ ਕਰਦੇ ਹਾਂ ਇਹ ਤੂੜੀ ਨੂੰ ਗਿੱਲਾ ਕਰਦੇ ਹਾਂ, ਉਸ ਜਦੋਂ ਗਿੱਲਾ ਕਰਕੇ ਉਹ 'ਚ ਖਾਦਾਂ ਮਿਲਾਉਂਦੇ ਹਾਂ, ਜਦੋਂ ਵੀ ਪਲਟੀ ਲਾਉਣੀ ਹੈ ਹਮੇਸ਼ਾ ਉਹਦੀ ਸਿੱਲ ਜਿਹੜੀ ਹੈ 60-70% ਹੋਣੀ ਚਾਹੀਦੀ ਹੈ। ਸੋ ਬਿਜਾਈ ਦੇ ਸਮੇਂ ਵੀ 65-70% ਜਿਹੜੀ ਹੈ ਉਹ ਸਿੱਲ ਹੋਣੀ ਚਾਹੀਦੀ ਹੈ। ਜਦੋਂ ਤੁਹਾਡੀ ਕੰਪੋਸਟ ਦੇ ਵਿੱਚ ਇਹ ਸਾਰੇ ਗੁਣ ਆ ਜਾਂਦੇ ਆ ਉਹ ਤੋਂ ਅਗਲਾ ਸਟੈਪ ਹੁੰਦਾ ਕਿ ਬੀਜ ਪਾਉਣਾ, ਖੁੰਬਾਂ ਦਾ ਬੀਜ ਪਾਉਣਾ ਜਿਹਨੂੰ ਅਸੀਂ ਸਪੌਨ ਕਹਿੰਦੇ ਹਾਂ। ਸੋ ਉਹ ਸਪੌਨ ਲਿਆ ਕੇ ਤੁਸੀਂ ਬਿਜਾਈ ਕਰ ਸਕਦੇ ਹੋ। ਜਿਹੜੀ ਬੀਜ ਹੈ ਉਹ ਤੁਹਾਨੂੰ ਮੋਮੀ ਲਿਫਾਫੇ ਜਿਹੜਾ ਅਸੀਂ ਬਿਜਾਈ ਕਰਨੀ ਹੈ ਇਹ ਤੁਸੀਂ ਜਿਹੜਾ ਲਿਫਾਫਿਆਂ ਦੇ ਵਿੱਚ ਕਰ ਸਕਦੇ ਹੋ ਜਾਂ ਫਿਰ ਤੁਸੀਂ ਇਹਨਾਂ ਦੇ ਬੈੱਡ ਬਣਾ ਸਕਦੇ ਹੋ। ਸੋ ਜਿਹੜੇ ਲਿਫਾਫੇ ਹੁੰਦੇ ਆ ਉਹ ਤੁਸੀਂ 10 ਕਿਲੋ ਦਾ ਲਿਫਾਫਾ ਵੀ ਤਿਆਰ ਕਰ ਸਕਦੇ ਹੋ, 5 ਕਿਲੋ ਵਾਲਾ ਲਿਫਾਫਾ ਵੀ ਤਿਆਰ ਕਰ ਸਕਦੇ ਹੋ। ਉਹਦੇ ਵਿੱਚ ਅਸੀਂ ਦੋ ਢੰਗਾਂ ਨਾਲ ਸਪੌਨ ਪਾਉਂਦੇ

ਹੈ, ਇੱਕ ਹੁੰਦੀ ਹੈ ਲੇਅਰ ਸਪੋਨਿੰਗ ਤੇ ਦੂਜੀ ਹੁੰਦੀ ਹੈ ਥੋਰੋ ਸਪੋਨਿੰਗ। ਸੋ ਲੇਅਰ ਸਪੋਨਿੰਗ ਦੇ ਵਿੱਚ ਮਤਲਬ ਹੈ ਕਿ ਅਸੀਂ ਤਹਿਆਂ 'ਚ ਬੀਜ ਪਾਉਂਦੇ ਹਾਂ, ਪਹਿਲਾਂ ਕੰਪੋਸਟ ਵਾਲੀ ਲਿਫਾਫੇ 'ਚ ਫਿਰ ਬੀਜ ਪਾਇਆ, ਫਿਰ ਕੰਪੋਸਟ ਪਾਈ ਫਿਰ ਬੀਜ ਪਾਇਆ। ਥੋਰੋ ਸਪੋਨਿੰਗ ਦੇ ਵਿੱਚ ਕੀ ਕਰਦੇ ਹਾਂ ਅਸੀਂ, ਸਾਰਾ ਕੁਛ ਹੀ ਤੂੜੀ ਦੇ ਵਿੱਚ ਜਿਹੜੀ ਤਿਆਰ ਕੰਪੋਸਟ ਹੁੰਦੀ ਉਹ 'ਚ ਅਸੀਂ ਬੀਜ ਰਲਾ ਲੈਂਦੇ ਹਾਂ। ਸੋ 1% ਦੇ ਹਿਸਾਬ ਨਾਲ ਅਸੀਂ ਬੀਜ ਰਲਾਉਂਦੇ ਹਾਂ ਇਹਦੇ ਵਿੱਚ ਕੰਪੋਸਟ ਦੇ ਵਿੱਚ, ਜੇ ਅਸੀਂ 1 ਕੁਇੰਟਲ ਕੰਪੋਸਟ ਦੇ ਮਗਰ ਸਾਨੂੰ 1 ਕਿਲੋ ਬੀਜ ਦੀ ਲੋੜ ਪੈਂਦੀ ਹੈ। ਸੋ ਇਸ ਤਰ੍ਹਾਂ ਅਸੀਂ ਜਿਹੜਾ ਬਿਜਾਈ ਕਰਕੇ, ਕਿਉਂਕਿ ਜਦੋਂ 3 ਕੁਇੰਟਲ ਹੈ, 3 ਕੁਇੰਟਲ ਦੇ ਬਾਅਦ ਜਿਹੜਾ ਤੁਹਾਡਾ ਕੰਪੋਸਟ ਬਣਨੀ ਹੈ, ਫਾਈਨਲ ਕੰਪੋਸਟ ਹੈ, ਉਹ 5 ਕੁਇੰਟਲ ਬਣ ਜਾਣੀ ਹੈ। ਸੋ ਉਸ ਹਿਸਾਬ ਨਾਲ ਅਸੀਂ ਜਿਹੜੀ ਹੈ ਬੀਜ ਦੀ ਬੁਕਿੰਗ ਕਰਾਉਂਦੇ ਹਾਂ, ਜਾਂ ਤੁਸੀਂ ਮਾਇਰਾਂ ਨੂੰ ਦੱਸ ਦਿਓ ਕਿ ਸਾਨੂੰ, ਅਸੀਂ ਇੰਨੀ ਕੰਪੋਸਟ ਗਾਲਣ ਲੱਗੇ ਹਾਂ, ਉਸ ਹਿਸਾਬ ਨਾਲ ਸਾਡੀ ਤੁਸੀਂ ਬੀਜ ਬੁਕਿੰਗ ਕਰ ਦਿਓ। ਸੋ ਬਿਜਾਈ ਤੋਂ ਬਾਅਦ ਤੀਜਾ ਸਟੈਪ ਹੁੰਦਾ, ਤੁਸੀਂ ਬੀਜ ਪਾ ਕੇ ਉਹਨਾਂ ਨੂੰ, ਉਹਨਾਂ ਦਾ ਮੂੰਹ ਬੰਦ ਕਰਕੇ ਕਮਰੇ ਦੇ ਅੰਦਰ ਰੱਖ ਦੇਣਾ। ਕਮਰਾ ਜਿਹੜਾ ਉਸ ਟਾਈਮ ਤੇ ਤਾਪਮਾਨ ਜਿਹੜਾ ਹੋਣਾ ਚਾਹੀਦਾ ਤੁਹਾਡੇ ਲਈ ਬਟਨ ਖੁੰਬ ਲਈ, ਉਹ 20 ਤੋਂ 25 ਡਿਗਰੀ ਹੋਣਾ ਚਾਹੀਦਾ। ਮੰਨ ਲਓ ਜੇ ਤਾਪਮਾਨ ਬਹੁਤ ਜ਼ਿਆਦਾ ਹੈਗਾ, 25 ਤੋਂ ਵੱਧ ਹੈ, ਤਾਂ ਉਹਦੇ ਵਿੱਚ ਬਿਮਾਰੀਆਂ ਆਉਣ ਦਾ ਡਰ ਹੁੰਦਾ, ਜਿੱਦਾਂ ਕਿ ਪਲਾਸਟਰ ਹੈ। ਪਲਾਸਟਰ ਆਮ ਤੌਰ ਤੇ ਆ ਜਾਂਦੇ ਜੇ ਹਾਈ ਟੈਂਪਰੇਚਰ ਹੁੰਦਾ। ਤੋ ਇਸ ਕਰਕੇ ਅਸੀਂ ਕੋਸ਼ਿਸ਼ ਕਰਨੀ ਹੈ, ਜਦੋਂ ਬਿਜਾਈਆਂ, ਜਦੋਂ ਯੂਨੀਵਰਸਿਟੀ ਸਮੇਂ ਸਮੇਂ ਤੇ ਐਡਵਾਈਜ਼ਰੀ ਜਾਰੀ ਕਰਦੀ ਹੈ ਵੀ ਹੁਣ ਤੁਸੀਂ ਬਿਜਾਈਆਂ ਕਰ ਲਓ, ਆ ਸਮਾਂ ਸਹੀ ਹੈਗਾ, ਉਸ ਟਾਈਮ ਤੇ ਸਾਨੂੰ ਬਿਜਾਈਆਂ ਕਰਨੀਆਂ ਚਾਹੀਦੀਆਂ। ਸੋ ਬਿਜਾਈ ਕਰਨ ਲਈ 20 ਤੋਂ 25 ਡਿਗਰੀ ਹੈ ਤਾਪਮਾਨ, ਤੁਸੀਂ ਬਿਜਾਈ ਕਰਕੇ ਅੰਦਰ ਕਮਰੇ ਦੇ ਰੱਖ ਦੇਣਾ, ਉਹਨੂੰ ਕੋਈ ਪਾਣੀ ਨਹੀਂ ਦੇਣਾ। ਸਿਰਫ ਦੇਖਣਾ ਰੋਜ਼ ਤੁਸੀਂ ਬੈਗ ਦੇ ਵਿੱਚ ਜਾਲਾ ਫਿਰਨਾ ਸ਼ੁਰੂ ਹੋ ਗਿਆ, ਕਿਉਂਕਿ ਉੱਲੀ ਆ, ਫੰਗਸ ਹੈ, ਜਦੋਂ ਫਿਰਨਾ ਹੈ ਚਿੱਟੇ ਰੰਗ ਦੇ ਧਾਗੇ ਫੈਲਣਗੇ, ਉਹ ਸਾਰੇ ਜਾਲੇ ਜਿਹੜਾ ਪੂਰੇ ਤੁਹਾਡੇ ਬੈਗ ਨੂੰ ਕਵਰ ਕਰ ਲੂਗਾ, ਪੂਰਾ ਤੁਹਾਡਾ ਬੈਗ ਜਿਹੜਾ ਉਹ ਚਿੱਟੇ ਰੰਗ ਦਾ ਹੋ ਜਾਊਗਾ। ਜਦੋਂ ਤੁਹਾਡਾ ਪੂਰਾ ਬੈਗ ਚਿੱਟਾ ਹੋ ਜਾਂਦਾ, ਫਿਰ ਤੁਸੀਂ ਉਸ ਬੈਗ ਦਾ ਉੱਤੋਂ ਮੂੰਹ ਖੋਲ ਦਿੰਦੇ ਹੋ। ਮੂੰਹ ਖੋਲਣ ਤੋਂ ਬਾਅਦ ਤੁਸੀਂ ਉਹਦੇ ਵਿੱਚ ਕੇਸਿੰਗ ਮਿੱਟੀ ਪਾਉਣੀ ਹੈ। ਕੇਸਿੰਗ ਮਿੱਟੀ ਬਹੁਤ ਜ਼ਰੂਰੀ ਹੈ, ਇਹ ਸਾਨੂੰ, ਅਗਰ ਅਸੀਂ ਕੇਸਿੰਗ ਮਿੱਟੀ ਬਟਨ ਦੇ ਵਿੱਚ ਨਹੀਂ ਇਸਤੇਮਾਲ ਕਰਦੇ, ਤਾਂ ਸਾਡੀ ਕੀ ਹੁੰਦੀ ਹੈ ਕਿ ਬਟਨ ਖੁੰਬ ਬਣਦੀ ਹੀ ਨਹੀਂ। ਇਹ ਤੁਹਾਡੀ ਸ਼ੌਕ ਹੈਗਾ ਤੁਹਾਡੇ ਬੈਗ ਨੂੰ ਜਾਂ ਤੁਹਾਡੀ ਫੰਗਸ ਨੂੰ ਕਿ ਹੁਣ ਜਿਹੜੀ ਧਾਗੇ ਵਾਲੀ ਸਟੇਜ ਤੋਂ ਫਰੂਟ ਵਾਲੀ ਸਟੇਜ 'ਚ ਆ ਜਾਓ। ਸੋ 1 ਤੋਂ 1.5 ਇੰਚੀ ਕੇਸਿੰਗ ਮਿੱਟੀ ਅਸੀਂ ਇਸਤੇਮਾਲ ਕਰਦੇ ਹਾਂ। ਜਿਹੜੀ ਕੇਸਿੰਗ ਮਿੱਟੀ ਹੁੰਦੀ ਹੈ ਇਹ ਰੂੜੀ ਖਾਦ ਤੇ ਰੇਤਲੀ ਮਿੱਟੀ ਦਾ ਮਿਸ਼ਰਣ ਹੁੰਦਾ, 4 ਹਿੱਸੇ ਰੂੜੀ ਖਾਦ, 1 ਹਿੱਸਾ ਰੇਤਲੀ ਮਿੱਟੀ। ਅੱਜ ਕੱਲ੍ਹ ਕਿਸਾਨ ਵੀਰ ਕੁਛ ਜਿਹੜੇ ਕੁਆਇਰ ਪਿੱਥ ਵੀ ਯੂਜ਼ ਕਰਦੇ ਹਨ, ਕੋਕੋਨਟ ਜਿਹੜੀ ਹੁੰਦੀ ਹੈ, ਸੋ ਉਹ ਵੀ ਯੂਜ਼ ਕਰਦੇ ਹਨ ਨਾਰੀਅਲ ਦਾ ਬਰਾਦਾ। ਉਹ ਤੋਂ ਇਲਾਵਾ ਜਾਂ ਫਿਰ 1:1 ਤੁਸੀਂ ਕਰ ਸਕਦੇ ਹੋ, 1 ਹਿੱਸਾ ਰੂੜੀ ਖਾਦ ਪਾ ਲਓ, 1 ਹਿੱਸਾ ਜਿਹੜਾ ਨਾਰੀਅਲ ਦਾ ਬੁਰਾਦਾ। ਅਸੀਂ ਇਹਨਾਂ ਨੂੰ ਟ੍ਰੀਟ ਕਰਦੇ ਹਾਂ, ਕੈਮੀਕਲ ਪਾਸਚਰਾਈਜੇਸ਼ਨ ਵੀ ਕਰ ਸਕਦੇ ਹਾਂ, ਅਸੀਂ ਇਹਨੂੰ ਸਟੀਮ ਪਾਸਚਰਾਈਜੇਸ਼ਨ ਵੀ ਕਰਦੇ ਹਾਂ। ਸੋ ਜਦੋਂ ਥੋੜਾ ਜਾਲਾ ਘੁੰਮਣਾ ਸ਼ੁਰੂ ਹੋ ਜਾਂਦਾ ਬੈਗ ਦੇ ਵਿੱਚ, ਉਹ ਤੋਂ ਬਾਅਦ ਅਸੀਂ ਜਿਹੜੀ ਹੈ ਕੇਸਿੰਗ ਮਿੱਟੀ ਦੀ ਨਾਲ ਹੀ 15 ਦਿਨਾਂ ਬਾਅਦ ਜਿਹੜੀ ਹੈ ਤਿਆਰੀ ਸ਼ੁਰੂ ਕਰ ਲੈਂਦੇ ਹਾਂ। ਤੇ ਉਹ ਤੋਂ ਬਾਅਦ ਅਸੀਂ ਉਹਦੇ ਵਿੱਚ ਕੇਸਿੰਗ ਮਿੱਟੀ ਪਾ ਦਿੰਦੇ ਹਾਂ। ਜਿੱਦਣ ਤੁਸੀਂ ਕੇਸਿੰਗ ਮਿੱਟੀ ਪਾਉਂਦੇ ਹੋ, ਉਹ ਤੋਂ ਬਾਅਦ ਤੁਸੀਂ ਉਹਦੇ ਵਿੱਚ ਉਹਨੂੰ ਪਾਣੀ ਦੇਣਾ ਸ਼ੁਰੂ ਕਰ ਦਿੰਦੇ ਹੋ। ਸੋ ਉਸ ਟਾਈਮ ਤੇ ਜਿਹੜਾ, ਜਦੋਂ ਤੁਹਾਡੀ ਖੁੰਬਾਂ ਫੁੱਟਣੀਆਂ ਸ਼ੁਰੂ ਹੋ ਜਾਂਦੀਆਂ, ਉਸ ਟਾਈਮ ਤੇ ਜਿਹੜਾ ਬਟਨ ਦਾ ਤਾਪਮਾਨ ਹੁੰਦਾ ਉਹ 14 ਤੋਂ 18 ਡਿਗਰੀ ਹੋਣਾ ਚਾਹੀਦਾ। ਸੋ ਇਸ ਤਰ੍ਹਾਂ ਜਿਹੜੀਆਂ ਤੁਹਾਡੀਆਂ ਖੁੰਬਾਂ ਨੇ ਉਹ ਲਗਾਤਾਰ ਜਿਹੜੀਆਂ 12 ਤੋਂ 15 ਦਿਨਾਂ ਬਾਅਦ ਨਿਕਲਣ ਲੱਗ ਜਾਂਦੀਆਂ, ਤੇ ਤੁਸੀਂ ਜਿਹੜੀ ਹੈ ਉਹਨੂੰ ਜਦੋਂ ਖੁੰਬ ਨਿਕਲਦੀ ਹੈ, ਛੋਟੇ ਛੋਟੇ ਕਿਣਕੇ ਨਜ਼ਰ ਆਉਣਗੇ ਚਿੱਟੇ ਰੰਗ ਦੇ, ਤੇ ਕਈ ਵਾਰੀ ਕੀ ਹੁੰਦਾ ਉਸ ਟਾਈਮ ਤੇ ਧਿਆਨ ਦੇਣਾ ਹੁੰਦਾ ਕਿ ਜੇ ਛੋਟੇ ਕਿਸਾਨ ਵੀਰ ਨੇ ਜੇ ਉਹਨਾਂ ਨੇ ਆਪਣੇ ਕਮਰੇ 'ਚ ਲਗਾਈ ਹੋਈ ਹੈ, ਤਾਂ ਏਅਰ ਐਕਸਚੇਂਜ ਕਰਾਉਣੀ ਜਿਹੜੀ ਹੈ ਬਹੁਤ ਜ਼ਰੂਰੀ ਹੈ। ਜੇ ਅਸੀਂ ਏਅਰ ਐਕਸਚੇਂਜ ਨਹੀਂ ਕਰਦੇ ਤੇ ਪਾਣੀ ਜਿਹੜਾ ਉਸ ਟਾਈਮ ਤੇ, ਕਿਉਂਕਿ ਕੇਸਿੰਗ ਮਿੱਟੀ ਤੋਂ ਬਾਅਦ ਅਸੀਂ ਪਾਣੀ ਦੇਣਾ ਸ਼ੁਰੂ ਕਰ ਦਿੰਦੇ ਹਾਂ ਬੈਗ ਨੂੰ, ਅਗਰ ਉਸ ਟਾਈਮ ਤੇ ਅਸੀਂ ਪਾਣੀ ਪ੍ਰੋਪਰਲੀ ਨਹੀਂ ਦਿੰਦੇ ਹੈਗੇ, ਬਹੁਤੀ ਸਿੱਲ ਕਰ ਦਿੰਦੇ ਹਾਂ, ਤਾਂ ਵੀ ਜਿਹੜੀ ਹੈ ਤੁਹਾਡੇ ਬੈਗ ਨੂੰ ਪ੍ਰੋਬਲਮ ਆ ਜਾਂਦੀ ਹੈ। ਸੋ ਸਾਨੂੰ ਜਿਹੜੀ ਹੈ ਹਲਕਾ ਛਿੱਟਾ ਲਾਉਣਾ, ਤੁਹਾਡੇ ਹੱਥ ਨੂੰ ਜਿਹੜੀ ਹੈ ਨਮੀ ਮਹਿਸੂਸ ਹੋਣੀ ਚਾਹੀਦੀ ਹੈ। ਇਹ ਨਾ ਹੋਵੇ ਕਿ ਅਸੀਂ ਵਾਧੂ ਪਾਣੀ ਦੇਤਾ ਤੇ ਉਹ ਪਾਣੀ ਜਿਹੜਾ ਹੈ ਤੁਹਾਡੇ ਬੈਗ ਦੇ ਕੋਨਿਆਂ 'ਚ ਪਹੁੰਚ ਗਿਆ। ਸੋ ਜਦੋਂ ਕੋਨਿਆਂ 'ਚ ਪਹੁੰਚ ਜਾਂਦਾ, ਉਸ ਟਾਈਮ ਤੇ ਸਾਨੂੰ ਦਿੱਕਤ ਆ ਜਾਂਦੀ ਹੈ, ਕੁਝ ਬਿਮਾਰੀਆਂ ਆ ਜਾਂਦੀਆਂ, ਕਈ ਵਾਰੀ ਮਾਈਟ ਵੀ ਆ ਜਾਂਦੇ ਆ। ਸੋ ਜੇ ਕਈ ਵਾਰੀ ਕੋਨਿਆਂ 'ਚ ਪਾਣੀ ਇਕੱਠਾ ਹੋ ਜਾਂਦਾ, ਤਾਂ ਪਿੰਨ ਮਾਰ ਕੇ ਉਹ ਪਾਣੀ ਜਿਹੜਾ ਬਾਹਰ ਕੱਢ ਦਿਓ, ਤਾਂ ਕਿ ਅੰਦਰ ਜਿਹੜਾ ਉਹ ਪਾਣੀ ਜਮ੍ਹਾਂ ਨਾ ਹੋ ਸਕੇ। ਸੋ ਜਿਹੜੇ ਕਿਣਕੇ ਨਜ਼ਰ ਆਉਣਗੇ ਉਹ 3 ਤੋਂ 4 ਦਿਨਾਂ 'ਚ ਵੱਡੇ ਹੋ ਜਾਂਦੇ ਆ। ਸੋ ਜਦੋਂ ਖੁੰਬ ਦਾ ਆਕਾਰ ਜਿਹੜਾ ਹੈ, ਖੁੰਬ ਦੀ ਟੋਪੀ ਜਿਹੜੀ ਹੈ ਡੰਡੀ ਦੇ ਬਰਾਬਰ ਆ ਜਾਂਦੀ ਹੈ, ਉਸ ਟਾਈਮ ਤੇ ਅਸੀਂ ਤੁੜਾਈ ਕਰ ਲੈਂਦੇ ਹਾਂ। ਸੋ ਜਿਹੜੀ ਤੁੜਾਈ ਕਰਨੀ ਹੈ ਉਹਨੂੰ ਘੁਮਾ ਕੇ ਆਪਾਂ ਤੁੜਾਈ ਕਰਨੀ ਹੈ, ਇਹ ਨਹੀਂ ਕਿ ਸਿੱਧਾ ਪੁੱਟਣਾ। ਜੇ ਅਸੀਂ ਸਿੱਧਾ ਪੁੱਟਦੇ ਹਾਂ ਤਾਂ ਟੋਪੀ ਜਿਹੜੀ ਹੈ ਸਾਡੇ ਹੱਥ 'ਚ ਆ ਜਾਂਦੀ ਹੈ, ਡੰਡੀ ਨੀਚੇ ਹੀ ਰਹਿ ਜਾਂਦੀ ਹੈ। ਸੋ ਸਾਨੂੰ ਇਸ ਗੱਲ ਦਾ ਬਹੁਤ ਧਿਆਨ ਦੇਣਾ ਪੈਂਦਾ ਕਿ ਜਿਹੜੀ ਅਸੀਂ ਤੁੜਾਈ ਹੈ ਅਸੀਂ ਉਸ ਸਮੇਂ ਤੇ ਕਰੀਏ ਵੀ ਜਦੋਂ ਟੋਪੀ ਜਿਹੜੀ ਹੈ ਡੰਡੀ ਦੇ ਬਰਾਬਰ ਆ ਜਾਏ ਤੇ ਸਿੱਧਾ ਨਾ ਪੁੱਟੀਏ। ਸੋ ਜਿਹੜੀਆਂ ਜੜਾਂ ਹੁੰਦੀਆਂ ਉਹ ਕੱਟ ਕੇ ਅਸੀਂ ਜਿਹੜੀ ਹੈ ਉਹਨੂੰ ਡਿਸਕਾਰਡ ਕਰ ਦਿੰਦੇ ਹਾਂ, ਵਿੱਚੇ ਨਹੀਂ ਛੱਡਣੀਆਂ। ਜੇ ਬੈਗ ਦੇ ਵਿੱਚ ਛੱਡਦੇ ਹਾਂ ਫਿਰ ਵੀ ਪ੍ਰੋਬਲਮ ਆ ਜਾਂਦੀ ਹੈ। ਸੋ ਜੜਾਂ ਜਿਹੜੀਆਂ ਉੱਥੋਂ ਉਹਨੂੰ ਡਿਸਕਾਰਡ ਕਰਨ ਤੋਂ ਬਾਅਦ ਜਿਹੜੀ ਖੁੰਬ ਦੀ ਪੈਕਿੰਗ ਹੈ ਅਸੀਂ ਜਾਂ ਤਾਂ ਮੋਮੀ ਲਿਫਾਫਿਆਂ 'ਚ ਕਰ ਸਕਦੇ ਹਾਂ, 100 ਗੈਜ ਦਾ ਲਿਫਾਫਾ ਲੈਣਾ, ਜਾਂ ਫਿਰ ਤੁਸੀਂ ਨੀਲੀਆਂ ਪੰਨਰ ਟਰੇਜ਼ ਹੁੰਦੀਆਂ ਉਹਨਾਂ ਦੇ ਵਿੱਚ ਉਹਨਾਂ ਦੇ ਉੱਤੇ ਕਲਿੰਗ ਫਿਲਮ ਜਾਂ PVC ਸ਼ੀਟ ਲਗਾ ਲੈਂਦੇ ਹਾਂ। ਸੋ ਉਹ ਲਗਾ ਕੇ ਤੁਸੀਂ ਪੈਕਿੰਗ ਕਰ ਸਕਦੇ ਹੋ। ਸੋ ਜਦੋਂ ਜਿੰਨੀ ਜਲਦੀ ਅਸੀਂ ਮੰਡੀ 'ਚ ਲੈ ਕੇ ਜਾਵਾਂਗੇ,

0: ਹੁੰਦਾ ਉਹਦੇ ਨਾਲ ਕੀ ਹੈ ਬਰਾਊਨਿੰਗ ਸਟਾਰਟ ਹੋ ਜਾਂਦੀ ਹੈ ਸੋ ਜਿਹੜੇ ਅਸੀਂ ਤਾਂ ਹਮੇਸ਼ਾ ਯੂਨੀਵਰਸਿਟੀ ਇਹ ਸਿਫਾਰਿਸ਼ ਕਰਦੀ ਹੈ ਕਿ ਵੱਧ ਤੋਂ ਵੱਧ ਅਸੀਂ ਸਿੰਪਲ ਤੁੜਾਈ ਕਰਕੇ ਪੈਕਿੰਗ ਕਰ ਲਈਏ ਜੇ ਅਸੀਂ ਕਿਸਾਨ ਵੀਰਾਂ ਨੂੰ ਇਹ ਕਹਿੰਦੇ ਕਿ ਧੋ ਕੇ ਕਰੋ ਤਾਂ ਧੋ ਕੇ ਜਿਹੜੀ ਉਹਦੀ ਸ਼ੈਲਫ ਲਾਈਫ ਘੱਟ ਜਾਂਦੀ ਹੈ ਸੋ ਜਿੰਨੀ ਅਸੀਂ ਸਫਾਈ ਨਾਲ ਤੁੜਾਈ ਕਰਾਂਗੇ ਤੇ ਸਫਾਈ ਨਾਲ ਪੈਕਿੰਗ ਕਰਾਂਗੇ ਉਨੀ ਜ਼ਿਆਦਾ ਮਸ਼ਰੂਮ ਦੀ ਜਿਹੜੀ ਸ਼ੈਲਫ ਲਾਈਫ ਵੱਧਦੀ ਹੈ ਤੇ ਉਹ ਤੋਂ ਇਲਾਵਾ ਮੇਰੇ ਕੋਲ ਜਿਹੜੀ ਦੂਜੀ ਖੁੰਭ ਹੈਗੀ ਆ ਉਹ ਓਇਸਟਰ ਮਸ਼ਰੂਮ ਆ ਢੀਂਗਰੀ ਖੁੰਭ ਹੈ ਇਹ ਅਸੀਂ ਆਮ ਤੌਰ ਤੇ ਘਰਾਂ ਚ ਲਾ ਸਕਦੇ ਹਾਂ ਇਹਨੂੰ ਲਾਉਣਾ ਵੀ ਬਹੁਤ ਸੌਖਾ ਹੈਗਾ ਇਹਦੇ ਚ ਅਸੀਂ ਕੋਈ ਕੰਪੋਸਟਿੰਗ ਨਹੀਂ ਕਰਦੇ ਸਿੰਪਲ ਤੂੜੀ ਨੂੰ ਗਿੱਲਾ ਕਰਦੇ ਹਾਂ ਤੂੜੀ ਨੂੰ ਗਿੱਲਾ ਕਰਨ ਤੋਂ ਬਾਅਦ ਅਸੀਂ ਉਹਦੇ ਵਿੱਚ ਨਮੀ ਦੇਖ ਲੈਂਦੇ ਹਾਂ ਕਿ 65% ਤੋਂ 70% ਨਮੀ ਹੈਗੀ ਹੈ ਮੁੱਠੀ ਚ ਘੁੱਟ ਕੇ ਦੇਖ ਲੈਣਾ ਹੱਥਾਂ ਚ ਬਹੁਤਾ ਪਾਣੀ ਉਂਗਲਾਂ ਚ ਵਗਦਾ ਮਤਲਬ ਬਹੁਤ ਗਿੱਲੀ ਹੋ ਗਈ ਹੈ ਤੁਸੀਂ ਥੋੜਾ ਜਿਹਾ ਉਹਨੂੰ ਫਰੋਲ ਦਿਓ ਧੁੱਪੇ ਨਹੀਂ ਸੁਕਾਉਣਾ ਫਰੋਲ ਦਿਓ ਤਾਂ ਕਿ ਜਿਹੜਾ ਪਾਣੀ ਹੈ ਵਾਧੂ ਉੜ ਜਾਵੇ ਫਿਰ ਉਹ ਤੋਂ ਬਾਅਦ ਅਸੀਂ ਜਿਹੜਾ 2.5 ਕਿਲੋ ਦੇ ਬੈਗ ਬਣਾ ਲੈਂਦੇ ਹਾਂ 2.5 ਕਿਲੋ ਦੇ ਲਿਫਾਫੇ ਦੇ ਵਿੱਚ ਅਸੀਂ 100 ਗ੍ਰਾਮ ਬੀਜ ਪਾਉਂਦੇ ਹਾਂ ਤੇ ਉਹਨਾਂ ਨੂੰ ਉੱਤੋਂ ਸੇਬੇ ਨਾਲ ਬੰਨ ਦਿੰਦੇ ਹਾਂ ਬੰਨਣ ਤੋਂ ਬਾਅਦ ਅਸੀਂ ਕਮਰੇ ਦੇ ਵਿੱਚ ਰੱਖ ਦਿੰਦੇ ਹਾਂ ਤੇ 20 ਤੋਂ 22 ਦਿਨਾਂ ਦੇ ਵਿੱਚ ਜਿਹੜੀ ਹੈ ਖੁੰਭ ਆਉਣੀ ਸ਼ੁਰੂ ਹੋ ਜਾਂਦੀ ਹੈ ਸੋ ਉਹ ਤੋਂ ਬਾਅਦ ਜਿਹੜੀ ਤੀਜੀ ਖੁੰਭ ਹੈਗੀ ਆ ਉਹ ਸ਼ਿਟਾਕੀ ਖੁੰਭ ਹੈ ਮੈਡੀਸਨਲ ਮਸ਼ਰੂਮ ਹੈਗੀ ਹੈ ਇਹਨੂੰ ਅਸੀਂ ਜਿਹੜਾ ਲਾਉਣ ਦਾ ਢੰਗ ਹੈ ਇਹਦੇ ਲਈ ਅਸੀਂ ਆਟੋਕਲੇਵਿੰਗ ਕਰਦੇ ਹਾਂ ਸਾਨੂੰ ਇਹਦੇ ਵਿੱਚ ਲੈਬ ਦੀ ਲੋੜ ਪੈਂਦੀ ਹੈ ਇਹਦੇ ਵਿੱਚ ਟੈਂਪਰੇਚਰ ਜਿਹੜੀ ਰਿਕੁਆਇਰਮੈਂਟ ਹੁੰਦੀ ਹੈ ਉਹ ਵੀ ਜਿਹੜੀ ਹੈ ਜ਼ਿਆਦਾ ਹੁੰਦੀ ਹੈ ਮਤਲਬ ਕਿ 14 ਤੋਂ 18 ਡਿਗਰੀ ਸਾਡੇ ਕੋਲ ਜਿਹੜਾ ਤਾਪਮਾਨ ਹੁੰਦਾ 14 ਤੋਂ 18 ਡਿਗਰੀ ਪੰਜਾਬ ਦੇ ਵਿੱਚ ਨਵੰਬਰ ਤੋਂ ਸ਼ੁਰੂ ਹੋ ਕੇ ਫਰਵਰੀ ਤੱਕ ਹੀ ਰਹਿੰਦਾ ਸੋ ਇਹਦੇ ਵਿੱਚ ਕੀ ਹੁੰਦਾ ਜਦੋਂ ਅਸੀਂ ਆਟੋਕਲੇਵਿੰਗ ਕਰਦੇ ਹਾਂ ਜਾਂ ਜਿਹੜਾ ਛੋਟੇ ਛੋਟੇ ਬੈਗ ਬਣਾਉਣੇ ਆ ਅਸੀਂ ਛੋਟੇ ਆਟੋਕਲੇਵਿੰਗ ਅਸੀਂ ਕੁੱਕਰ ਵਾਂਗ ਹੁੰਦਾ ਉਹਦੇ ਵਿੱਚ ਅਸੀਂ ਜਿੰਨੇ ਵੀ ਜੀਵਾਣੂ ਵਿਸ਼ਾਣੂ ਕੀਟਾਣੂ ਉਹ ਸਾਰੇ ਖਤਮ ਹੋ ਜਾਂਦੇ ਆ ਸੋ ਜਦੋਂ ਠੰਡਾ ਹੋ ਕੇ ਬੈਗ ਤੁਹਾਡਾ ਬਾਹਰ ਆਉਂਦਾ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਬੀਜ ਪਾਉਂਦੇ ਹਾਂ ਜਿੰਨੀ ਵੀ ਬੀਜ ਇਹਦੇ ਵਿੱਚ ਪਾਉਣਾ ਅਸੀਂ ਉਹ ਸਾਰਾ ਹੀ ਲੈਮੀਨਾਰ ਏਅਰ ਫਲੋ ਜਿਹੜਾ ਹੈਗਾ ਜਿੱਥੇ ਸਾਡੇ ਕੋਲ ਛਾਣ ਕੇ ਹਵਾ ਆਉਂਦੀ ਹੈ ਅਸੀਂ ਉਹਦੇ ਥਰੂ ਹੀ ਜਿਹੜੀ ਹੈ ਬਿਜਾਈ ਕਰਨੀ ਹੈ ਬਿਜਾਈ ਕਰਨ ਤੋਂ ਬਾਅਦ ਅਸੀਂ ਕਮਰਿਆਂ ਦੇ ਅੰਦਰ ਰੱਖ ਦਿੰਦੇ ਹਾਂ ਰੱਖਣ ਤੋਂ ਬਾਅਦ ਜਿਹੜਾ ਇਹਦਾ ਰੇਸ਼ਾ ਫੈਲਦਾ ਜਦੋਂ ਬੈਗ ਚਿੱਟੇ ਹੁੰਦੇ ਆ ਇਹਦਾ ਸਪੌਨ ਰਨ ਦਾ ਟਾਈਮ ਜਿਹੜਾ ਜ਼ਿਆਦਾ ਹੁੰਦਾ ਤੇ ਸਾਨੂੰ 1.5 ਤੋਂ 2 ਮਹੀਨੇ ਲੱਗ ਜਾਂਦੇ ਇਹਦਾ ਸਪੌਨ ਰਨ ਹੋਣ ਤੋਂ ਬਾਅਦ ਉਹ ਤੋਂ ਬਾਅਦ ਤੁਹਾਡੇ ਜਿਹੜੇ ਬੈਗ ਨੇ ਉਹ ਬਰਾਊਨ ਹੋਣੇ ਸ਼ੁਰੂ ਹੋ ਜਾਂਦੇ ਆ ਭੂਰੇ ਹੋਣੇ ਸ਼ੁਰੂ ਹੋ ਜਾਂਦੇ ਆ ਤਾਂ ਉਹ ਤੋਂ ਬਾਅਦ ਅਸੀਂ ਇਹਨੂੰ ਕੋਲਡ ਸ਼ੌਕ ਦਿੰਦੇ ਆ ਕੋਲਡ ਸ਼ੌਕ ਦੇਣ ਤੋਂ ਬਾਅਦ ਫਿਰ ਇਹਦੇ ਵਿੱਚੋਂ ਖੁੰਭਾਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਸੋ ਕਿਸਾਨ ਵੀਰੋ ਇਹ ਤਿੰਨੋਂ ਜਿਹੜੀਆਂ ਖੁੰਭਾਂ ਨੇ ਸਰਦ ਰੁੱਤ ਦੀਆਂ ਇਹਨਾਂ ਦੀ ਮੈਂ ਕਾਸ਼ਤ ਬਾਰੇ ਵਿਸਤਾਰ ਨਾਲ ਤੁਹਾਨੂੰ ਦੱਸਿਆ ਯੂਨੀਵਰਸਿਟੀ ਸਮੇਂ ਸਮੇਂ ਤੇ ਟ੍ਰੇਨਿੰਗਾਂ ਵੀ ਲਗਾਉਂਦੀ ਹੈ ਤੇ ਸਤੰਬਰ ਮਹੀਨੇ ਚ ਵੀ ਟ੍ਰੇਨਿੰਗ ਲੱਗਦੀ ਹੈ ਉਹ ਤੋਂ ਬਾਅਦ ਸਾਡੀ ਮਈ ਜੂਨ ਚ ਵੀ ਟ੍ਰੇਨਿੰਗਾਂ ਲੱਗਦੀਆਂ ਸੋ ਜਿੰਨੀਆਂ ਵੀ ਟ੍ਰੇਨਿੰਗਾਂ ਲਾਉਂਦੇ ਹੋ ਲਗਾ ਸਕਦੇ ਹੋ ਤੁਸੀਂ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਥਰੂ ਧੰਨਵਾਦ
1: ਲੋ ਜੀ ਬਲ ਸਾਹਿਬ ਫਿਰ ਇਹ ਤਾਂ ਹੋ ਗਈਆਂ ਸਰਦ ਰੁੱਤਾਂ ਦੀਆਂ ਖੁੰਭਾਂ
2: ਜੀ
1: ਹਾਂਜੀ ਤੇ ਇਹਦੇ ਬਾਰੇ ਜਾਣਕਾਰੀ ਆਪਾਂ ਲਈ
2: ਹਾਂਜੀ
1: ਤੇ ਹੁਣ ਫਿਰ ਗੌਣ ਸੁਣ ਲਈਏ
2: ਜੀ
1: ਉਹ ਸੁਣਦੇ ਆ
2: ਸੁਣਾ ਦਿਓ ਜੀ

0: ਹੁਣ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਇਸ ਵੇਲੇ ਸਾਡੀ ਸਟੂਡੀਓ ਦੀ ਕੜੀ 'ਤੇ 7:30 ਹੋ ਰਹੇ ਨੇ। ਹੁਣ ਤੁਸੀਂ ਸੁਣੋਗੇ ਪੰਜਾਬੀ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਕੇਂਦਰੀ ਮੰਤਰੀ ਮੰਡਲ ਨੇ ਕਰਮਚਾਰੀ ਭਵਿੱਖ ਨਿਧੀ ਸੰਗਠਨ EPFO ਅਧੀਨ ਲਾਜ਼ਮੀ ਕਵਰੇਜ ਲਈ ਤਨਖਾਹ ਸੀਮਾ 15,000 ਰੁਪਏ ਤੋਂ ਵਧਾ ਕੇ 25,000 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਟੈਕਸ ਤਜਵੀਜ਼ਾਂ ਵਿੱਚ ਰਾਸ਼ਟਰੀ ਹਿੱਤਾਂ ਨੂੰ ਸਭ ਤੋਂ ਉੱਪਰ ਰੱਖਿਆ ਜਾਣਾ ਚਾਹੀਦਾ ਹੈ। ਸਰਕਾਰ ਨੇ ਸ਼ਹਿਜਾਦ ਪੱਟੀ ਨੈੱਟਵਰਕ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ ਤਹਿਤ ਇੱਕ ਦਹਿਸ਼ਤਗਰਦ ਤੜਾ ਐਲਾਨ ਦਿੱਤਾ ਹੈ। ਵਿਦੇਸ਼ ਮੰਤਰਾਲੇ ਨੇ ਅੱਜ ਨਵੀਂ ਦਿੱਲੀ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਦੇ 4 ਸਟੇਟ ਅਫੇਅਰਸ ਨੂੰ ਤਲਬ ਕੀਤਾ ਅਤੇ ਸਮੁੰਦਰ ਵਿੱਚ ਪਾਕਿਸਤਾਨੀ ਜਲ ਸੈਨਾ ਯੂਨਿਟਾਂ ਦੇ ਗੈਰ ਜ਼ਿੰਮੇਵਾਰਾਨਾ ਵਿਹਾਰ 'ਤੇ ਸਖ਼ਤ ਵਿਰੋਧ ਦਰਜ ਕਰਵਾਇਆ ਹੈ। ਅਤੇ ਉੱਘੇ ਅਦਾਕਾਰ ਅਨੰਤਨਾਗ ਨੂੰ ਭਾਰਤੀ ਸਿਨੇਮਾ ਵਿੱਚ ਉਹਨਾਂ ਦੇ ਯੋਗਦਾਨ ਲਈ 2024 ਦਾ ਪ੍ਰਤਿਸ਼ਠਿਤ ਦਾਦਾ ਸਾਹਿਬ ਫਾਲਕੇ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ। ਹੁਣ ਖਬਰਾਂ ਵਿਸਥਾਰ ਨਾਲ। ਕੇਂਦਰੀ ਮੰਤਰੀ ਮੰਡਲ ਨੇ ਕਰਮਚਾਰੀ ਭਵਿੱਖ ਨਿਧੀ ਸੰਗਠਨ EPFO ਅਧੀਨ ਲਾਜ਼ਮੀ ਕਵਰੇਜ ਲਈ ਤਨਖਾਹ ਸੀਮਾ 15,000 ਰੁਪਏ ਤੋਂ ਵਧਾ ਕੇ 25,000 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਹੈ। ਅੱਜ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਇਸ ਫੈਸਲੇ ਨਾਲ 51 ਲੱਖ ਤੋਂ ਵੱਧ ਹੋਰ ਮੁਲਾਜ਼ਮ ਲਾਜ਼ਮੀ EPFO ਕਵਰੇਜ ਅਧੀਨ ਆ ਜਾਣਗੇ। ਇਸ ਨਾਲ ਕਰਮਚਾਰੀਆਂ ਲਈ ਸਮਾਜਿਕ ਸੁਰੱਖਿਆ ਕਵਰੇਜ ਦਾ ਕਾਫ਼ੀ ਵਿਸਥਾਰ ਹੋਏਗਾ। ਇਸ 'ਤੇ ਸਰਕਾਰ ਦਾ ਸਾਲਾਨਾ ਲਗਭਗ 11,339 ਕਰੋੜ ਰੁਪਏ ਦਾ ਖਰਚਾ ਹੋਣ ਦਾ ਅਨੁਮਾਨ ਹੈ।
2: ਪੁਰਾਣਾ ਜੋ ਕੈਪ ਥਾ ਵੋ ਸੈਪਟੈਂਬਰ 2014 ਮੇਂ ਇਸਟੈਬਲਿਸ਼ ਹੁਆ ਥਾ। ਤਬ ਸੇ ਅਬ ਤਕ ਐਵਰੇਜ ਜੋ ਸੈਲਰੀ ਹੈ ਵੋ ਕਾਫੀ ਬੜੀ ਹੈ, ਕੋਸਟ ਆਫ ਲਿਵਿੰਗ ਬੜੀ ਹੈ। ਆਜ ਏਕ ਰੈਗੂਲਰ ਸੈਲਰੀਡ ਐਂਪਲੋਈ ਕੀ ਐਵਰੇਜ ਇਨਕਮ ਕਰੀਬ ਕਰੀਬ 23,000 ਰੁਪਏ ਪਰ ਮੰਥ ਹੈ, ਜੋ ਕਿ ਪਹਿਲੇ ਸੇ ਕਰੀਬ 2.5 ਗੁਣਾ ਜ਼ਿਆਦਾ ਬੜੀ ਹੈ। ਭਾਰਤ ਸਰਕਾਰ ਕਾ ਇਸਪੇ ਐਸਟੀਮੇਟਿਡ ਗਵਰਨਮੈਂਟ ਐਕਸਪੈਂਡੀਚਰ ਰਹੇਗਾ ਅਬਾਊਟ 11,339 ਕਰੋੜ ਰੁਪੀਜ਼ ਐਵਰੀ ਈਅਰ।
1: ਸ਼੍ਰੀ ਵੈਸ਼ਨਵ ਨੇ ਕਿਹਾ ਕਿ ਸੋਧੀ ਹੋਈ ਤਨਖਾਹ ਸੀਮਾ ਕੱਲ੍ਹ ਵਿਸ਼ਵਕਰਮਾ ਜਯੰਤੀ 'ਤੇ ਲਾਗੂ ਹੋਏਗੀ। ਸਾਡੇ ਪੱਤਰਕਾਰ ਨੇ ਕਿਹਾ ਕਿ ਇਸ ਪ੍ਰਵਾਨਗੀ ਨਾਲ ਕਰਮਚਾਰੀ ਪੈਨਸ਼ਨ ਯੋਜਨਾ ਤਹਿਤ ਪ੍ਰੋਵੀਡੈਂਟ ਫੰਡ ਬਚਤਾਂ ਤੱਕ ਪਹੁੰਚ ਵਧੇਗੀ ਅਤੇ ਪੈਨਸ਼ਨ ਸੁਰੱਖਿਆ ਦਾ ਵਿਸਥਾਰ ਹੋਏਗਾ। ਸਰਕਾਰ ਨੇ 3 ਲੱਖ ਰੁਪਏ ਤੱਕ ਦੀਆਂ ਛੋਟੀਆਂ ਬਰਾਮਦ ਖੇਪਾਂ ਲਈ ਰਜਿਸਟ੍ਰੇਸ਼ਨ ਕਾ ਮੈਂਬਰਸ਼ਿਪ ਸਰਟੀਫਿਕੇਟ RCMC ਜਾਂ ਰਜਿਸਟ੍ਰੇਸ਼ਨ ਸਰਟੀਫਿਕੇਟ ਦੀ ਲੋੜ ਨੂੰ ਖਤਮ ਕਰ ਦਿੱਤਾ ਹੈ। ਵਣਜ ਅਤੇ ਉਦਯੋਗ ਮੰਤਰਾਲੇ ਨੇ ਕਿਹਾ ਕਿ ਇਸ ਕਦਮ ਦਾ ਉਦੇਸ਼ ਨਵੇਂ ਅਤੇ ਛੋਟੇ ਬਰਾਮਦਕਾਰਾਂ ਲਈ ਪਾਲਣਾ ਦੇ ਬੋਝ ਨੂੰ ਘਟਾਉਣਾ ਅਤੇ ਡਾਕ, ਕੁਰੀਅਰ ਅਤੇ ਹੋਰ ਉੱਭਰ ਰਹੇ ਚੈਨਲਾਂ ਰਾਹੀਂ ਬਰਾਮਦ ਨੂੰ ਸੁਵਿਧਾਜਨਕ ਬਣਾਉਣਾ ਹੈ। 3 ਲੱਖ ਰੁਪਏ ਤੋਂ ਵੱਧ ਦੀ ਬਰਾਮਦ ਖੇਪਾਂ ਲਈ ਲਾਜ਼ਮੀ RCMC ਜਾਂ ਰਜਿਸਟ੍ਰੇਸ਼ਨ ਸਰਟੀਫਿਕੇਟ ਦੀ ਲੋੜ ਜਾਰੀ ਰਹੇਗੀ। ਮੰਤਰਾਲੇ ਨੇ ਕਿਹਾ ਕਿ ਇਸ ਨਾਲ MSMEs, ਕਾਰੀਗਰਾਂ, ਛੋਟੇ ਕਾਰੋਬਾਰੀਆਂ ਅਤੇ ਪਹਿਲੀ ਵਾਰ ਬਰਾਮਦ ਕਰਨ ਵਾਲਿਆਂ ਨੂੰ RCMC ਪ੍ਰਾਪਤ ਕੀਤੇ ਬਿਨਾਂ ਅੰਤਰਰਾਸ਼ਟਰੀ ਬਾਜ਼ਾਰਾਂ ਤੱਕ ਪਹੁੰਚ ਕਰਨ ਦਾ ਮੌਕਾ ਮਿਲੇਗਾ। ਮੰਤਰਾਲੇ ਨੇ ਕਿਹਾ ਕਿ ਇਹ ਉੱਭਰ ਰਹੇ ਬਰਾਮਦਕਾਰਾਂ ਨੂੰ ਵਿਦੇਸ਼ੀ ਬਾਜ਼ਾਰਾਂ ਦੀ ਘੋਖ ਕਰਨ ਅਤੇ ਘੱਟ ਸ਼ੁਰੂਆਤੀ ਪਾਲਣਾ ਜ਼ਰੂਰਤਾਂ ਦੇ ਨਾਲ ਬਰਾਮਦ ਅਨੁਭਵ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਟੈਕਸ ਤਜਵੀਜ਼ਾਂ ਵਿੱਚ ਰਾਸ਼ਟਰੀ ਹਿੱਤ ਸਭ ਤੋਂ ਉੱਪਰ ਹੋਣੇ ਚਾਹੀਦੇ ਨੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਟੈਕਸ ਦਰਾਂ ਵਿੱਚ ਕਟੌਤੀ, ਛੋਟਾਂ ਜਾਂ ਰਿਆਇਤਾਂ ਮੰਗਣ ਤੋਂ ਪਹਿਲਾਂ ਰਾਸ਼ਟਰੀ ਹਿੱਤ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਵਿੱਤ ਮੰਤਰੀ ਅੱਜ ਬੰਗਲੁਰੂ ਵਿੱਚ ਇੰਟਰਨੈਸ਼ਨਲ ਟੈਕਸ ਰਿਸਰਚ ਐਂਡ ਐਨਾਲਿਸਿਸ ਫਾਊਂਡੇਸ਼ਨ ਵੱਲੋਂ ਆਯੋਜਿਤ 2 ਰੋਜ਼ਾ ਕਾਨਫਰੰਸ ਨਿਊ ਏਜ ਟੈਕਸੇਸ਼ਨ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਸ਼੍ਰੀਮਤੀ ਸੀਤਾਰਮਨ ਨੇ ਖੋਜਕਰਤਾਵਾਂ ਅਤੇ ਥਿੰਕ ਟੈਂਕਸ ਨੂੰ ਟੈਕਸ ਨੀਤੀ ਬਾਰੇ ਸੁਤੰਤਰ ਖੋਜ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸੁਧਾਰਾਂ ਨੂੰ ਸੁਵਿਧਾਜਨਕ ਬਣਾਉਣ ਲਈ ਅਜਿਹੀ ਖੋਜ ਬਾਰੇ ਜਨਤਕ ਤੌਰ 'ਤੇ ਚਰਚਾ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਟੈਕਸ ਨੀਤੀ ਬਾਰੇ ਖੋਜ ਵਿੱਚ ਇਸ ਦੇ ਸਾਰੇ ਪਹਿਲੂਆਂ ਅਤੇ ਪ੍ਰਭਾਵਾਂ 'ਤੇ ਵਿਚਾਰ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਮਾਲੀਏ 'ਚ ਕਮੀ ਹੋਣ ਦੀ ਸਥਿਤੀ ਵਿੱਚ ਵਿਕਲਪ ਸੁਝਾਏ ਜਾਣੇ ਚਾਹੀਦੇ ਨੇ, ਜਿਸ ਨਾਲ ਸਰਕਾਰ ਬਿਹਤਰ ਟੈਕਸ ਨੀਤੀਆਂ ਤਿਆਰ ਕਰ ਸਕੇ।

ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਅੱਜ ਥਿੰਪੂ ਵਿਚ ਭੂਟਾਨ ਦੇ ਵਿਦੇਸ਼ ਮੰਤਰੀ ਲਿਓਨਪੋ ਡੀ ਐਨ ਦੁੰਗੇਲ ਨਾਲ ਮੁਲਾਕਾਤ ਕੀਤੀ ਅਤੇ ਵਿਆਪਕ ਸਹਿਯੋਗ ਦੀ ਸਮੀਖਿਆ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਦੀ ਗੱਲਬਾਤ ਵਿਕਾਸ, ਭਾਈਵਾਲੀ, ਊਰਜਾ, ਵਪਾਰ, ਸੰਪਰਕ, ਸਭਿਆਚਾਰ ਅਤੇ ਲੋਕਾਂ ਤੋਂ ਲੋਕਾਂ ਦਰਮਿਆਨ ਸਬੰਧਾਂ ਦੇ ਖੇਤਰਾਂ ਵਿਚ ਭਾਰਤ ਭੂਟਾਨ ਬਹੁਪੱਖੀ ਸਹਿਯੋਗ ਨੂੰ ਅੱਗੇ ਵਧਾਉਣ 'ਤੇ ਕੇਂਦਰਿਤ ਸੀ। ਉਨ੍ਹਾਂ ਕਿਹਾ ਕਿ ਗੱਲਬਾਤ ਦੋਹਾਂ ਦੇਸ਼ਾਂ ਦੇ ਸਬੰਧਾਂ ਵਿੱਚ ਮੌਜੂਦਾ ਵਿਸ਼ਵਾਸ, ਸਦਭਾਵਨਾ ਅਤੇ ਨਿੱਘ ਨੂੰ ਦਰਸਾਉਂਦੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸਰਕਾਰ ਨੇ ਸ਼ਹਿਜਾਦ ਪੱਟੀ ਨੈੱਟਵਰਕ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ 1967 ਤਹਿਤ ਇੱਕ ਦਹਿਸ਼ਤਗਰਦ ਸਮੂਹ ਐਲਾਨ ਦਿੱਤਾ ਹੈ। ਇਹ ਧੜਾ ਨੌਜਵਾਨਾਂ ਅਤੇ ਛੋਟੇ ਅਪਰਾਧੀਆਂ ਨੂੰ ਦਹਿਸ਼ਤਗਰਦੀ ਲਈ ਭੜਕਾਉਣ ਦੇ ਨਾਲ ਨਾਲ ਹਥਿਆਰਾਂ, ਵਿਸਫੋਟਕਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਰਹੱਦ ਪਾਰੋਂ ਤਸਕਰੀ ਵਿੱਚ ਸ਼ਾਮਲ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਸੰਬੰਧ ਵਿੱਚ ਇੱਕ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਸਮੂਹ ਨੇ ਭਾਰਤ ਦੇ ਲੋਕਤੰਤਰੀ ਢਾਂਚੇ ਅਤੇ ਫਿਰਕੂ ਸਦਭਾਵਨਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਫ਼ਰਤ ਫੈਲਾਉਣ ਵਾਲੀ ਡਿਜੀਟਲ ਸਮੱਗਰੀ ਵੀ ਪ੍ਰਕਾਸ਼ਿਤ ਕੀਤੀ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦਹਿਸ਼ਤਗਰਦੀ ਪ੍ਰਤੀ ਜ਼ੀਰੋ ਟੋਲਰੈਂਸ ਨੀਤੀ ਅਨੁਸਾਰ ਸ਼ਹਿਜਾਦ ਪੱਟੀ ਨੈੱਟਵਰਕ ਨੂੰ UAPA ਤਹਿਤ ਇੱਕ ਦਹਿਸ਼ਤਗਰਦ ਤੜਾ ਐਲਾਨਿਆ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਅੱਜ ਨਵੀਂ ਦਿੱਲੀ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਦੇ ਚਾਰਟੀ ਅਫੇਅਰਸ ਨੂੰ ਤਲਬ ਕੀਤਾ ਅਤੇ ਸਮੁੰਦਰ ਵਿੱਚ ਪਾਕਿਸਤਾਨੀ ਜਲ ਸੈਨਾ ਯੂਨਿਟਾਂ ਦੇ ਗੈਰ ਜ਼ਿੰਮੇਵਾਰਾਨਾ ਵਿਹਾਰ 'ਤੇ ਸਖ਼ਤ ਵਿਰੋਧ ਦਰਜ ਕਰਵਾਇਆ ਹੈ। ਮੰਤਰਾਲੇ ਨੇ ਕਿਹਾ ਕਿ ਇਸ ਦੇ ਨਤੀਜੇ ਵਜੋਂ ਇੱਕ ਭਾਰਤੀ ਅਤੇ ਪਾਕਿਸਤਾਨੀ ਜਲ ਸੈਨਾ ਯੂਨਿਟ ਵਿਚਕਾਰ ਟੱਕਰ ਹੋ ਗਈ। ਇਹ ਘਟਨਾ ਅੰਤਰਰਾਸ਼ਟਰੀ ਪਾਣੀਆਂ ਵਿੱਚ ਵਾਪਰੀ, ਇਸ ਕਾਰਨ ਕੋਈ ਵੱਡਾ ਜਾਨੀ ਨੁਕਸਾਨ ਨਹੀਂ ਹੋਇਆ। ਮੰਤਰਾਲੇ ਨੇ ਕਿਹਾ ਕਿ ਇਹ April 1991 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਏ ਫੌਜੀ ਅਭਿਆਸਾਂ ਅਤੇ ਫੌਜ ਦੀਆਂ ਗਤੀਵਿਧੀਆਂ ਦੀ ਅਗਾਊਂ ਜਾਣਕਾਰੀ ਦੇਣ ਸੰਬੰਧੀ ਸਮਝੌਤੇ ਦੀ ਸਿੱਧੀ ਉਲੰਘਣਾ ਹੈ। ਮੰਤਰਾਲੇ ਨੇ ਪਾਕਿਸਤਾਨ ਦੇ ਚਾਰਟੀ ਅਫੇਅਰਸ ਨੂੰ ਨਿਰਦੇਸ਼ ਦਿੱਤਾ ਕਿ ਸਬੰਧਤ ਪਾਕਿਸਤਾਨੀ ਅਧਿਕਾਰੀਆਂ ਨੂੰ ਸੂਚਿਤ ਕਰਨ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਾਵਧਾਨੀ ਵਰਤੀ ਜਾਏ। ਮੰਤਰਾਲੇ ਨੇ ਇਸਲਾਮਾਬਾਦ ਵਿੱਚ ਭਾਰਤੀ ਚਾਰਟੀ ਅਫੇਅਰਸ ਨੂੰ ਵੀ ਪਾਕਿਸਤਾਨੀ ਵਿਦੇਸ਼ ਮੰਤਰਾਲੇ ਕੋਲ ਵਿਰੋਧ ਦਰਜ ਕਰਾਉਣ ਦਾ ਨਿਰਦੇਸ਼ ਦਿੱਤਾ ਹੈ। ਭਾਰਤ ਨੇ ਸਾਊਦੀ ਅਰਬ ਦੇ ਮੱਕਾ ਨੇੜੇ ਹੋਏ ਡਰੋਨ ਹਮਲੇ 'ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਅੱਜ ਕਿਹਾ ਕਿ ਭਾਰਤ ਸਾਊਦੀ ਅਰਬ ਦੀ ਧਰਤੀ 'ਤੇ ਹੋਏ ਹਮਲਿਆਂ, ਨਾਗਰਿਕਾਂ ਦੀਆਂ ਜਾਨਾਂ ਅਤੇ ਬੁਨਿਆਦੀ ਢਾਂਚੇ ਨੂੰ ਖਤਰੇ ਵਿੱਚ ਪਾਉਣ ਵਾਲੀਆਂ ਕਾਰਵਾਈਆਂ ਦੀ ਸਖ਼ਤ ਨਿੰਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਦੁਨੀਆ ਭਰ ਦੇ ਮੁਸਲਮਾਨਾਂ ਲਈ ਵਿਸ਼ੇਸ਼ ਮਹੱਤਵ ਵਾਲੇ ਸ਼ਹਿਰ ਮੱਕਾ ਨੇੜੇ ਇਹ ਘਟਨਾ ਚਿੰਤਾਜਨਕ ਹੈ। ਬੁਲਾਰੇ ਨੇ ਕਿਹਾ ਕਿ ਭਾਰਤ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਦੀ ਜਲਦੀ ਬਹਾਲੀ ਦੀ ਉਮੀਦ ਕਰਦਾ ਹੈ। ਉੱਘੇ ਅਦਾਕਾਰ ਅਨੰਤ ਨਾਗ ਨੂੰ ਭਾਰਤੀ ਸਿਨੇਮਾ ਵਿੱਚ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਅਤੇ ਸ਼ਾਨਦਾਰ ਸਿਨੇਮੈਟਿਕ ਯਾਤਰਾ ਲਈ 2024 ਦਾ ਪ੍ਰਤਿਸ਼ਠਿਤ ਦਾਦਾ ਸਾਹਿਬ ਫਾਲਕੇ ਪੁਰਸਕਾਰ ਪ੍ਰਦਾਨ ਕੀਤਾ ਜਾਏਗਾ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਅੱਜ ਇਸ ਸਬੰਧੀ ਐਲਾਨ ਕੀਤਾ ਹੈ। ਇਹ ਪੁਰਸਕਾਰ ਇਸ ਮਹੀਨੇ ਦੀ 22 ਤਰੀਕ ਨੂੰ ਗੁਜਰਾਤ ਦੇ ਕੇਵੜੀਆ 'ਚ 72ਵੇਂ ਰਾਸ਼ਟਰੀ ਫਿਲਮ ਸਮਾਰੋਹ ਦੌਰਾਨ ਪ੍ਰਦਾਨ ਕੀਤਾ ਜਾਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਨ ਅਦਾਕਾਰ ਅਨੰਤ ਨਾਗ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਪ੍ਰਦਾਨ ਕੀਤੇ ਜਾਣ 'ਤੇ ਵਧਾਈ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਸ੍ਰੀ ਨਾਗ ਦੀ ਬੇਮਿਸਾਲ ਅਦਾਕਾਰੀ ਅਤੇ ਸ਼ਾਨਦਾਰ ਬਹੁਪੱਖੀ ਪ੍ਰਤਿਭਾ ਨੇ ਕਈ ਦਹਾਕਿਆਂ ਤੋਂ ਭਾਰਤੀ ਸਿਨੇਮਾ 'ਤੇ ਇੱਕ ਬਹੁਤ ਮਜ਼ਬੂਤ ਛਾਪ ਛੱਡੀ ਹੈ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਵੀ ਸ੍ਰੀ ਨਾਗ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਵੈਸ਼ਨਵ ਨੇ ਕਿਹਾ ਕਿ ਇਹ ਇੱਕ ਸ਼ਾਨਦਾਰ ਯਾਤਰਾ ਦੀ ਸੱਚਮੁੱਚ ਸਹੀ ਮਾਨਤਾ ਹੈ। ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਡਾਕਟਰ ਐਲ ਮੁਰੂਗਨ ਨੇ ਵੀ ਅਨੰਤਨਾਗ ਨੂੰ ਵਧਾਈ ਦਿੱਤੀ ਹੈ। ਸਰਕਾਰ ਨੇ ਸਰਕਾਰੀ ਖੇਤਰ ਦੇ ਬੈਂਕਾਂ ਦੇ ਰਲੇਵੇਂ ਬਾਰੇ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਰਿਪੋਰਟਾਂ ਨੂੰ ਫਰਜ਼ੀ ਕਰਾਰ ਦਿੰਦਿਆਂ ਖਾਰਜ ਕੀਤਾ ਹੈ। ਪ੍ਰੈਸ ਇਨਫਰਮੇਸ਼ਨ ਬਿਊਰੋ ਦੀ ਤੱਥ ਜਾਂਚ ਇਕਾਈ ਨੇ ਕਿਹਾ ਕਿ ਵਿੱਤ ਮੰਤਰਾਲੇ ਵੱਲੋਂ ਅਜੇ ਕੋਈ ਦਸਤਾਵੇਜ਼ ਜਾਰੀ ਨਹੀਂ ਕੀਤਾ ਗਿਆ। PIB ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀ ਕਿਸੇ ਵੀ ਜਾਣਕਾਰੀ 'ਤੇ ਵਿਸ਼ਵਾਸ ਕਰਨ ਜਾਂ ਸਾਂਝਾ ਕਰਨ ਤੋਂ ਪਹਿਲਾਂ ਅਧਿਕਾਰਤ ਅਤੇ ਭਰੋਸੇਯੋਗ ਸੂਤਰਾਂ ਤੋਂ ਪੁਸ਼ਟੀ ਕਰਨ। ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਅਗਵਾਈ ਹੇਠ ਇੱਕ ਕੇਂਦਰੀ ਟੀਮ ਅੱਜ ਬਿਹਾਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਹਾਲਤ ਦਾ ਜਾਇਜ਼ਾ ਲੈ ਰਹੀ ਹੈ। ਮੁੱਖ ਮੰਤਰੀ ਸਮਰਾਟ ਚੌਧਰੀ ਅਤੇ ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀ ਵੀ ਟੀਮ ਵਿੱਚ ਸ਼ਾਮਲ ਸਨ। ਇੰਡੀਆ ਇਲੈਕਟ੍ਰਿਕ ਮੋਬਿਲਿਟੀ ਇੰਡੈਕਸ IEMI 2025 ਅਨੁਸਾਰ ਦਿੱਲੀ ਇਲੈਕਟ੍ਰਿਕ ਮੋਬਿਲਿਟੀ ਅਪਣਾਉਣ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸੂਚੀ ਵਿੱਚ ਪਹਿਲੇ ਸਥਾਨ 'ਤੇ ਹੈ। ਨੀਤੀ ਆਯੋਗ ਵੱਲੋਂ ਅੱਜ ਨਵੀਂ ਦਿੱਲੀ ਵਿੱਚ ਜਾਰੀ ਕੀਤੇ ਗਏ ਇਸ ਸੂਚਕਾਂਕ ਵਿੱਚ ਉਪ ਰਾਸ਼ਟਰੀ ਪੱਧਰ 'ਤੇ ਈ ਮੋਬਿਲਿਟੀ ਲਈ ਨੀਤੀਗਤ ਢਾਂਚੇ ਅਤੇ ਲਾਗੂ ਕਰਨ ਦੇ ਨਤੀਜਿਆਂ ਦੀ ਰੂਪਰੇਖਾ ਪੇਸ਼ ਕੀਤੀ ਗਈ ਹੈ। ਦਿੱਲੀ

0: ਤੋਂ ਬਾਅਦ ਹੋਰ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਰਾਜਾਂ ਵਿੱਚ ਮਹਾਰਾਸ਼ਟਰ, ਕਰਨਾਟਕਾ, ਗੋਆ ਅਤੇ ਚੰਡੀਗੜ੍ਹ ਸ਼ਾਮਲ ਨੇ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਕੇਂਦਰੀ ਮੰਤਰੀ ਮੰਡਲ ਨੇ ਕਰਮਚਾਰੀ ਭਵਿੱਖ ਨਿਧੀ ਸੰਗਠਨ ਅਧੀਨ ਲਾਜ਼ਮੀ ਕਵਰੇਜ ਲਈ ਤਨਖਾਹ ਸੀਮਾ 15,000 ਰੁਪਏ ਤੋਂ ਵਧਾ ਕੇ 25,000 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਟੈਕਸ ਤਜਵੀਜ਼ਾਂ ਵਿੱਚ ਰਾਸ਼ਟਰੀ ਹਿੱਤਾਂ ਨੂੰ ਸਭ ਤੋਂ ਉੱਪਰ ਰੱਖਿਆ ਜਾਣਾ ਚਾਹੀਦਾ ਹੈ। ਸਰਕਾਰ ਨੇ ਸ਼ਹਿਜਾਦ ਪੱਟੀ ਨੈਟਵਰਕ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ ਤਹਿਤ ਇੱਕ ਦਹਿਸ਼ਤਗਰਦ ਧੜਾ ਐਲਾਨ ਦਿੱਤਾ ਹੈ ਅਤੇ ਵਿਦੇਸ਼ ਮੰਤਰਾਲੇ ਨੇ ਅੱਜ ਨਵੀਂ ਦਿੱਲੀ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਦੇ ਚਾਰਜ ਟੀ ਅਫੇਅਰਸ ਨੂੰ ਤਲਬ ਕੀਤਾ ਅਤੇ ਸਮੁੰਦਰ ਵਿੱਚ ਪਾਕਿਸਤਾਨੀ ਜਲ ਸੈਨਾ ਯੂਨਿਟਾਂ ਦੇ ਗੈਰ ਜ਼ਿੰਮੇਵਾਰਾਨਾ ਵਿਹਾਰ 'ਤੇ ਸਖ਼ਤ ਵਿਰੋਧ ਦਰਜ ਕਰਾਇਆ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਬੁਲੇਟਿਨ ਭਲ ਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
1: ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਲਓ ਹੁਣ ਪੇਸ਼ ਹੈ ਸਮਾਚਾਰ ਸਮੀਖਿਆ।
2: ਪੇਸ਼ ਹੈ ਹਫ਼ਤਾਵਾਰੀ ਸਮਾਚਾਰ ਸਮੀਖਿਆ। ਲੇਖਕ ਨੇ ਸੀਨੀਅਰ ਪੱਤਰਕਾਰ ਸੰਜੀਵ ਸ਼ਰਮਾ, ਵਾਚਿਕਾ ਅਮਨਪ੍ਰੀਤ ਕੌਰ। ਜਦੋਂ ਲੋਕ ਠੋਸ ਅਤੇ ਖਤਰਨਾਕ ਰਹਿੰਦ ਖੂੰਹਦ ਨੂੰ ਗਲਤ ਢੰਗ ਨਾਲ ਨਿਪਟਾਉਂਦੇ ਨੇ, ਸਾੜਦੇ ਨੇ ਜਾਂ ਦੱਬਦੇ ਨੇ, ਤਾਂ ਇਹ ਹਵਾ, ਪਾਣੀ, ਮਿੱਟੀ ਅਤੇ ਮਨੁੱਖੀ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ। ਵੱਡੀ ਸਮੱਸਿਆ ਸਿਰਫ ਕੂੜੇ ਦੇ ਢੇਰ ਨਹੀਂ, ਸਮੱਸਿਆ ਇਹ ਹੈ ਕਿ ਇਸ ਵਿੱਚੋਂ ਕੀ ਲੀਕ ਹੁੰਦਾ, ਕੀ ਭਾਫ ਬਣ ਜਾਂਦਾ ਤੇ ਕੀ ਸੜਦਾ ਅਤੇ ਸਾਲਾਂ ਤੱਕ ਇਕੱਠਾ ਹੁੰਦਾ ਰਹਿੰਦਾ। ਲੀਕ ਹੋਣ ਵਾਲੇ ਲੈਂਡਫਿਲ ਜ਼ਹਿਰੀਲੇ ਤਰਲ ਪਦਾਰਥ ਭੂਮੀਗਤ ਪਾਣੀ ਵਿੱਚ ਮਿਲ ਸਕਦੇ ਨੇ। ਖੁੱਲ੍ਹੇ ਡੰਪ ਆਲੇ ਦੁਆਲੇ ਦੇ ਖੇਤਰਾਂ ਵਿੱਚ ਧੂੰਆਂ ਫੈਲਾ ਸਕਦੇ ਨੇ। ਇੱਕ ਟੁੱਟੀ ਹੋਈ ਬੈਟਰੀ ਜਾਂ ਕੀਟਨਾਸ਼ਕ ਕੰਟੇਨਰ ਕਰਮਚਾਰੀਆਂ ਅਤੇ ਪਰਿਵਾਰਾਂ ਨੂੰ ਧਾਤਾਂ, ਘੋਲਣ ਵਾਲੇ ਅਤੇ ਹੋਰ ਜ਼ਹਿਰੀਲੇ ਪਦਾਰਥਾਂ ਦੇ ਸੰਪਰਕ ਵਿੱਚ ਲਿਆ ਸਕਦਾ ਹੈ। ਠੋਸ ਅਤੇ ਖਤਰਨਾਕ ਰਹਿੰਦ ਖੂੰਹਦ ਨਾਲ ਜੁੜੀਆਂ ਵਾਤਾਵਰਨ ਸੰਬੰਧੀ ਚਿੰਤਾਵਾਂ ਇੱਕ ਸਧਾਰਨ ਤੱਥ ਨਾਲ ਸ਼ੁਰੂ ਹੁੰਦੀਆਂ ਨੇ। ਡੰਪ ਬੰਦ ਹੋਣ ਤੋਂ ਬਾਅਦ ਵੀ ਮਿਥੇਨ ਅਤੇ ਲੀਚਿਟ 20 ਜਾਂ 30 ਸਾਲਾਂ ਤੱਕ ਘੁੰਮਦੇ ਰਹਿ ਸਕਦੇ ਨੇ। ਇਸ ਲਈ ਕੂੜਾ ਪ੍ਰਬੰਧਨ ਬਹੁਤ ਜ਼ਰੂਰੀ ਹੈ। ਕੇਂਦਰੀ ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਨੇ ਠੋਸ ਰਹਿੰਦ ਖੂੰਹਦ ਪ੍ਰਬੰਧਨ ਨਿਯਮ 2026 ਨੂੰ ਨੋਟੀਫਾਈ ਕੀਤਾ ਹੈ, ਜੋ ਕਿ ਠੋਸ ਰਹਿੰਦ ਖੂੰਹਦ ਪ੍ਰਬੰਧਨ ਨਿਯਮ 2016 ਦੀ ਥਾਂ ਲੈਂਦੇ ਨੇ। ਨਿਯਮ ਰਜਿਸਟ੍ਰੇਸ਼ਨ ਤੋਂ ਬਿਨਾਂ ਕਾਰਜਾਂ, ਗਲਤ ਰਿਪੋਰਟਿੰਗ, ਜਾਲੀ ਦਸਤਾਵੇਜ਼ਾਂ ਨੂੰ ਜਮ੍ਹਾਂ ਕਰਵਾਉਣ ਜਾਂ ਗਲਤ ਠੋਸ ਰਹਿੰਦ ਖੂੰਹਦ ਪ੍ਰਬੰਧਨ ਅਭਿਆਸਾਂ ਲਈ ਵਾਤਾਵਰਨ ਮੁਆਵਜ਼ਾ ਵਸੂਲਣ ਦੀ ਵਿਵਸਥਾ ਕਰਦੇ ਨੇ। ਠੋਸ ਰਹਿੰਦ ਖੂੰਹਦ ਪ੍ਰਬੰਧਨ ਨਿਯਮ 2026 ਦੇ ਤਹਿਤ ਸਰੋਤ ਤੇ ਠੋਸ ਰਹਿੰਦ ਖੂੰਹਦ ਦੇ 4 ਪੜਾਅ ਦੇ ਵਿੱਚ ਵੰਡ ਨੂੰ ਲਾਜ਼ਮੀ ਬਣਾਇਆ ਗਿਆ। ਗਿੱਲਾ ਰਹਿੰਦ ਖੂੰਹਦ, ਸੁੱਕਾ ਰਹਿੰਦ ਖੂੰਹਦ, ਸੈਨੇਟਰੀ ਰਹਿੰਦ ਖੂੰਹਦ ਅਤੇ ਵਿਸ਼ੇਸ਼ ਦੇਖਭਾਲ ਰਹਿੰਦ ਖੂੰਹਦ ਵਿੱਚ ਵੰਡਿਆ ਜਾਣਾ ਚਾਹੀਦਾ ਹੈ। ਗਿੱਲੇ ਕੂੜੇ ਵਿੱਚ ਰਸੋਈ ਦਾ ਕੂੜਾ, ਸਬਜ਼ੀਆਂ, ਫਲਾਂ ਦੇ ਛਿਲਕੇ, ਮਾਸ, ਫੁੱਲ ਆਦਿ ਸ਼ਾਮਿਲ ਨੇ, ਜਿਨ੍ਹਾਂ ਨੂੰ ਨਜ਼ਦੀਕੀ ਸਹੂਲਤ ਤੇ ਖਾਦ ਬਣਾਉਣ ਜਾਂ ਬਾਇਓਮੀਥੇਨ ਰਾਹੀਂ ਪ੍ਰੋਸੈਸ ਕੀਤਾ ਜਾਵੇਗਾ। ਸੁੱਕੇ ਕੂੜੇ ਵਿੱਚ ਪਲਾਸਟਿਕ, ਕਾਗਜ਼, ਧਾਤ, ਕੱਚ, ਲੱਕੜ ਅਤੇ ਰਬੜ ਆਦਿ ਸ਼ਾਮਿਲ ਹੈ, ਜਿਨ੍ਹਾਂ ਨੂੰ ਛਾਟਣ ਅਤੇ ਰੀਸਾਈਕਲਿੰਗ ਲਈ ਸਮੱਗਰੀ ਰਿਕਵਰੀ ਸਹੂਲਤਾਂ ਵਿੱਚ ਲਿਜਾਇਆ ਜਾਵੇਗਾ। ਸੈਨੇਟਰੀ ਕੂੜੇ ਵਿੱਚ ਵਰਤੇ ਹੋਏ ਡਾਇਪਰ, ਸੈਨੇਟਰੀ ਪੈਡ, ਨੈਪਕਿਨ ਆਦਿ ਸ਼ਾਮਿਲ ਨੇ, ਜਿਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਲਪੇਟਿਆ ਜਾਵੇਗਾ ਅਤੇ ਵੱਖਰੇ ਤੌਰ ਤੇ ਸਟੋਰ ਕੀਤਾ ਜਾਵੇਗਾ। ਵਿਸ਼ੇਸ਼ ਦੇਖਭਾਲ ਵਾਲੇ ਕੂੜੇ ਵਿੱਚ ਪੇਂਟ ਦੇ ਡੱਬੇ, ਬਲਬ, ਮਰਕਰੀ, ਥਰਮਾਮੀਟਰ ਅਤੇ ਦਵਾਈ ਦੇ ਰੈਪਰ ਆਦਿ ਸ਼ਾਮਿਲ ਨੇ, ਜਿਨ੍ਹਾਂ ਨੂੰ ਅਧਿਕਾਰਿਤ ਏਜੰਸੀਆਂ ਵੱਲੋਂ ਇਕੱਠਾ ਕੀਤਾ ਜਾਵੇਗਾ। ਵੱਡੀ ਮਾਤਰਾ ਵਿੱਚ ਕੂੜਾ ਪੈਦਾ ਕਰਨ ਵਾਲੀਆਂ ਸੰਸਥਾਵਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹਨਾਂ ਦਾ ਕੂੜਾ ਵਾਤਾਵਰਨ ਅਨੁਕੂਲ ਢੰਗ ਨਾਲ ਇਕੱਠਾ ਕੀਤਾ ਜਾਵੇ ਜਾਂ ਲਿਜਾਇਆ ਜਾਵੇ ਅਤੇ ਪ੍ਰੋਸੈਸ ਕੀਤਾ ਜਾਵੇ। ਨਵੇਂ ਨਿਯਮ ਬਲਕ ਵੇਸਟ ਜਨਰੇਟਰਾਂ ਨੂੰ ਉਹਨਾਂ ਦੁਆਰਾ ਪੈਦਾ ਕੀਤੇ ਗਏ ਠੋਸ ਕੂੜੇ ਲਈ ਜਵਾਬਦੇਹ ਬਣਾਉਂਦਾ ਹੈ। ਇਹ ਨਿਯਮ ਲੈਂਡ ਫਿਲਿੰਗ ਤੇ ਪਾਬੰਦੀਆਂ ਨੂੰ ਹੋਰ ਸਖ਼ਤ ਕਰਦੇ ਨੇ ਅਤੇ ਪੁਰਾਣੇ ਲੈਂਡ ਫਿਲਾਂ ਦੀ ਮੁੜ ਪ੍ਰਾਪਤੀ ਤੇ ਧਿਆਨ ਕੇਂਦਰਿਤ ਕਰਦੇ ਨੇ। ਪੰਜਾਬ ਵਿੱਚ ਠੋਸ ਰਹਿੰਦ ਖੂੰਹਦ ਪ੍ਰਬੰਧਨ ਨੂੰ ਬਿਹਤਰ ਬਣਾਉਣ ਅਤੇ ਸੂਬੇ ਨੂੰ ਕੂੜਾ ਮੁਕਤ ਬਣਾਉਣ ਲਈ ਕਈ ਵੱਡੀਆਂ ਯੋਜਨਾਵਾਂ ਅਤੇ ਮੁਹਿੰਮਾਂ ਲਾਗੂ ਕੀਤੀਆਂ ਜਾ ਰਹੀਆਂ ਨੇ। ਪੰਜਾਬ ਸਰਕਾਰ ਨੇ ਸੂਬੇ ਨੂੰ ਸਾਫ਼ ਸੁਥਰਾ ਬਣਾਉਣ ਲਈ ਸਫ਼ਾਈ ਅਭਿਆਨ 2.0 ਸ਼ੁਰੂ ਕੀਤਾ। ਜਨਤਕ ਭਾਗੀਦਾਰੀ ਵਧਾਉਣ ਲਈ ਸੂਬੇ ਦੇ ਸਾਰੇ 166 ਸ਼ਹਿਰੀ ਸਥਾਨਕ ਸੰਸਥਾਵਾਂ, 14 ਨਗਰ ਨਿਗਮਾਂ ਅਤੇ 152 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਵਿੱਚ ਵਿਸ਼ੇਸ਼ ਮੈਗਾ ਸਫ਼ਾਈ ਮੁਹਿੰਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਗੈਰ ਸਰਕਾਰੀ ਸੰਗਠਨਾਂ, ਮਾਰਕੀਟ ਐਸੋਸੀਏਸ਼ਨਾਂ, ਯੂਥ ਕਲੱਬਾਂ ਅਤੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਨੂੰ ਸ਼ਾਮਿਲ ਕੀਤਾ ਗਿਆ। ਰਾਜ ਦੇ ਸਾਰੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ 100% ਘਰ ਘਰ ਕੂੜਾ ਇਕੱਠਾ ਕੀਤਾ ਜਾ ਰਿਹਾ ਹੈ। ਕੂੜੇ ਦੇ ਸਰੋਤਾਂ ਨੂੰ ਵੱਖ ਕਰਨ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਗਿੱਲੇ ਅਤੇ ਸੁੱਕੇ ਕੂੜੇ ਦਾ ਸਹੀ ਢੰਗ ਨਾਲ ਪ੍ਰਬੰਧਨ ਕੀਤਾ ਜਾ ਸਕੇ। ਰੋਜ਼ਾਨਾ ਠੋਸ ਕੂੜੇ ਨੂੰ ਸ਼ਹਿਰੀ ਸਥਾਨਕ ਸੰਸਥਾਵਾਂ ਰਾਹੀਂ ਪ੍ਰੋਸੈਸ ਕੀਤਾ ਜਾ ਰਿਹਾ ਹੈ। ਪੰਜਾਬ ਨੇ ਸਾਲ 2025 ਦੌਰਾਨ ਠੋਸ ਰਹਿੰਦ ਖੂੰਹਦ ਪ੍ਰਬੰਧਨ ਦੇ ਖੇਤਰ ਵਿੱਚ ਸ਼ਲਾਘਾਯੋਗ ਪ੍ਰਦਰਸ਼ਨ ਦਿਖਾਇਆ ਹੈ। ਨਗਰ ਨਿਗਮ ਬਠਿੰਡਾ ਨੂੰ ਭਾਰਤ ਸਰਕਾਰ ਦੇ ਮਕਾਨ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੁਆਰਾ ਕਰਵਾਏ ਗਏ ਸਵੱਛ ਸਰਵੇਖਣ ਵਿੱਚ ਕਲੀਨ ਸਿਟੀ ਅਵਾਰਡ ਪ੍ਰਾਪਤ ਹੋਇਆ।

0: ਪੰਜਾਬ ਨੇ ਸੂਬੇ ਵਿੱਚ ਸਾਲਾਂ ਤੋਂ ਇੱਕ ਥਾਂ ਤੇ ਜਮ੍ਹਾਂ ਕੂੜੇ ਅਤੇ ਠੋਸ ਰਹਿੰਦ ਖੂੰਹਦ ਨਿਪਟਾਰੇ ਦੀ ਯੋਜਨਾ ਤਹਿਤ 131 ਸ਼ਹਿਰੀ ਸਥਾਨਕ ਇਕਾਈਆਂ ਵਿੱਚ ਵਿਰਾਸਤੀ ਰਹਿੰਦ ਖੂੰਹਦ ਦਾ ਪ੍ਰਬੰਧ ਕੀਤਾ ਹੈ। ਕੁੱਲ 84.09 ਲੱਖ ਮੈਟ੍ਰਿਕ ਟਨ ਵਿਰਾਸਤੀ ਰਹਿੰਦ ਖੂੰਹਦ ਵਿੱਚੋਂ 40.78 ਲੱਖ ਮੈਟ੍ਰਿਕ ਟਨ ਦਾ ਨਿਪਟਾਰਾ ਕੀਤਾ ਜਾ ਚੁੱਕਿਆ, ਜਦੋਂ ਕਿ ਬਾਕੀ 43.31 ਲੱਖ ਮੈਟ੍ਰਿਕ ਟਨ ਠੋਸ ਰਹਿੰਦ ਖੂੰਹਦ ਦਾ ਅਪ੍ਰੈਲ 2027 ਤੱਕ ਨਿਪਟਾਰਾ ਕਰਨ ਦੀ ਯੋਜਨਾ ਹੈ। ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਹ ਮੁਹਿੰਮ ਉਦੋਂ ਹੀ ਸੱਚਮੁੱਚ ਸਾਰਥਿਕ ਸਾਬਤ ਹੋਵੇਗੀ ਜਦੋਂ ਰਾਜ ਅਤੇ ਦੇਸ਼ ਦਾ ਹਰ ਨਾਗਰਿਕ ਸਹੀ ਰਹਿੰਦ ਖੂੰਹਦ ਦੇ ਨਿਪਟਾਰੇ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਏਗਾ। ਕੂੜਾ ਪ੍ਰਬੰਧਨ ਰਾਹੀਂ ਹੀ ਸਵੱਛ ਭਾਰਤ ਦਾ ਸੁਪਨਾ ਸਾਕਾਰ ਕੀਤਾ ਜਾ ਸਕਦਾ ਹੈ। ਇਸ ਨੂੰ ਹਕੀਕਤ ਬਣਾਉਣ ਲਈ ਜਨਤਕ ਭਾਗੀਦਾਰੀ ਨੂੰ ਵੱਧ ਤੋਂ ਵੱਧ ਕਰਨਾ ਜ਼ਰੂਰੀ ਹੈ। ਇਸ ਦੇ ਨਾਲ ਹੀ ਸਮਾਚਾਰ ਸਮੀਖਿਆ ਖਤਮ ਹੋਈ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਜਲੰਧਰ ਕੇਂਦਰ ਹੈ। ਲਓ ਹੁਣ ਪੇਸ਼ ਹੈ ਪੰਜਾਬੀ ਵਾਰਤਾ। ਵਾਰਤਾ ਦਾ ਵਿਸ਼ਾ ਹੈ ਪੰਜਾਬੀ ਸੱਥ ਦਾ ਨਿਕਾਸ ਤੇ ਵਿਕਾਸ। ਵਾਰਤਾਕਾਰ ਨੇ ਡਾਕਟਰ ਸੁਖਵਿੰਦਰ ਸਿੰਘ ਢਿੱਲੋਂ।
2: ਮੇਰੀ ਵਾਰਤਾ ਦਾ ਸਿਰਲੇਖ ਹੈ ਪੰਜਾਬੀ ਸੱਥ ਦਾ ਨਿਕਾਸ ਤੇ ਵਿਕਾਸ। ਜੇਕਰ ਸ਼ਬਦ ਦੇ ਪੱਧਰ ਤੇ ਦੇਖਿਆ ਜਾਵੇ ਤਾਂ ਸੱਥ ਸ਼ਬਦ ਸਾਥ ਤੋਂ ਬਣਿਆ ਮੰਨ ਸਕਦੇ ਹਾਂ। ਪੰਜਾਬੀ ਅੰਗਰੇਜ਼ੀ ਕੋਸ਼ ਮੁਤਾਬਕ ਸੱਥ ਦਾ ਮਤਲਬ ਹੈ ਸਭਾ, ਸਮਿਤੀ, ਪ੍ਰਿਸ਼ਤ, ਸਥਿਤੀ ਦੀ ਥਾਂ, ਸਭਾ ਜਾਂ ਮਜਲਸ। ਪੰਜਾਬੀ ਲੋਕਧਾਰਾ ਦੇ ਮਹਾਨ ਵਿਗਿਆਨੀ ਸੋਹਣ ਸਿੰਘ ਬਣਜਾਰਾ ਬੇਦੀ ਮੁਤਾਬਕ ਸੱਥ ਪਿੰਡ ਦੀ ਉਹ ਥਾਂ ਹੈ ਜਿੱਥੇ ਲੋਕ ਵਿਹਲੇ ਸਮੇਂ ਰਲ ਮਿਲ ਕੇ ਵਿਚਾਰ ਕਰਨ ਲਈ ਬੈਠਦੇ ਸਨ। ਪਿੰਡ ਦੀ ਪੰਚਾਇਤ ਕਿਸੇ ਵੀ ਮਸਲੇ ਉੱਪਰ ਵਿਚਾਰ ਕਰਨ ਲਈ ਸੱਥ ਵਿੱਚ ਹੀ ਜੁੜਦੀ ਸੀ ਅਤੇ ਪਿੰਡ ਦੇ ਬਹੁਤ ਸਾਰੇ ਝਗੜੇ ਸੱਥ ਵਿੱਚ ਹੀ ਨਿਬੇੜੇ ਜਾਂਦੇ ਸਨ। ਸੁਲੱਖਣ ਸਰਹੱਦੀ ਮੁਤਾਬਕ ਸੱਥ ਪੁਰਾਣੇ ਪੰਜਾਬ ਵਿੱਚ ਪਿੰਡ ਦੀ ਪਾਰਲੀਮੈਂਟ ਹੁੰਦੀ ਸੀ। ਪ੍ਰਸਿੱਧ ਗੀਤਕਾਰ ਦੇਵ ਤਰੀਕੇ ਵਾਲਾ ਮੁਤਾਬਕ ਸੱਥ ਪਿੰਡ ਦੇ ਲੋਕਾਂ ਦੇ ਮਿਲਣ ਦੀ ਥਾਂ ਸੀ। ਪਿੰਡ ਦੀ ਸਾਰੀ ਖਬਰਸਾਰ ਉੱਥੇ ਮਿਲ ਜਾਂਦੀ ਸੀ। ਟੀਚਰਾਂ ਵੀ ਬਹੁਤ ਕਰਦੇ ਸੀ, ਹਾਸਾ ਠੱਠਾ ਵੀ ਬਹੁਤ ਹੁੰਦਾ ਸੀ, ਪਰ ਕਿਸੇ ਗੱਲ ਦਾ ਕੋਈ ਗੁੱਸਾ ਨਹੀਂ ਸੀ ਹੁੰਦਾ। ਜੇ ਕੋਈ ਥਾਣੇਦਾਰ ਜਾਂ ਪਟਵਾਰੀ ਪਿੰਡ ਵਿੱਚ ਆਉਂਦਾ ਤਾਂ ਉਸ ਦੇ ਬੈਠਣ ਲਈ ਮੰਜਾ ਪਿੰਡ ਦੀ ਸੱਥ ਵਿੱਚ ਹੀ ਡਾਉਂਦੇ ਸੀ। ਜੇ ਕੋਈ ਕੁੜੀ ਸੱਥ ਵਿੱਚ ਦੀ ਨੰਗੇ ਸਿਰ ਲੰਘ ਜਾਂਦੀ ਸੀ ਤਾਂ ਉਸਦੇ ਘਰ ਉਲਾਂਭਾ ਦਿੱਤਾ ਜਾਂਦਾ ਸੀ। ਮੌਤ ਹੋਣ 'ਤੇ ਮਕਾਣਾ ਸੱਥ ਵਿੱਚ ਹੀ ਬੈਠਦੀਆਂ ਸਨ। ਵਿਆਹ ਸ਼ਾਦੀ ਵੇਲੇ ਵੀ ਸੱਥ ਵਿੱਚ ਪੂਰੀ ਰੌਣਕ ਹੁੰਦੀ ਸੀ। ਇਹਨਾਂ ਤੱਥਾਂ ਤੋਂ ਅਸੀਂ ਭਲੀ ਭਾਤ ਸਮਝ ਸਕਦੇ ਹਾਂ ਕਿ ਸੱਥ ਦਾ ਪ੍ਰਬੰਧ ਇੱਕ ਹਕੂਮਤੀ ਪ੍ਰਬੰਧ ਵਾਂਗ ਚੱਲਦਾ ਸੀ, ਜਿਸ ਵਿੱਚ ਸੂਹ ਜਾਣਕਾਰੀ ਹੁੰਦੀ ਸੀ। ਸੱਥ ਇੱਕ ਮੁਨਸਫਖਾਨੇ ਅਦਾਲਤ ਵਾਂਗ ਕੰਮ ਕਰਦੀ ਸੀ। ਸੱਥ ਪਿੰਡ ਦਾ ਧੋਰਾ ਸੀ। ਪਿੰਡ ਦੀ ਹਰ ਗੱਲ ਅਤੇ ਮਸਲਾ ਸੱਥ ਦੇ ਦੁਆਲੇ ਹੀ ਘੁੰਮਦਾ ਸੀ। ਸਿਰਫ ਵਿਚਾਰ ਚਰਚਾ ਹੀ ਨਹੀਂ ਸਗੋਂ ਮਸਲੇ ਵੀ ਸੱਥ ਵਿੱਚ ਹੀ ਨਿਬੇੜੇ ਜਾਂਦੇ ਸਨ। ਸੱਥ ਪੰਜਾਬੀ ਸੱਭਿਆਚਾਰ ਦਾ ਨਜ਼ਾਰਾ ਪੇਸ਼ ਕਰਦੀ ਸੀ। ਇੱਕ ਪਾਸੇ ਬੁੱਢੇ ਠੇਰੇ ਬੈਠੇ ਤਾਸ਼ ਖੇਡਦੇ, ਗੱਲਾਂ ਮਾਰਦੇ, ਦੂਜੀ ਟੋਲੀ ਵਿੱਚ ਨੌਜਵਾਨ ਬੈਠਦੇ ਆਪਣੀਆਂ ਗੱਲਾਂ ਕਰਦੇ ਜਾਂ ਮੌਸਮ ਮੁਤਾਬਕ ਕੋਈ ਵੀ ਕੰਮ ਕਰਦੇ। ਫਸਲ ਦੇ ਵੱਢਣ ਦੇ ਦਿਨਾਂ ਵਿੱਚ ਕਣਕ ਦੇ ਭਾਰ ਬੰਨਣ ਲਈ ਵੇੜਾਂ ਵੱਟਣ ਦਾ ਕੰਮ ਵੀ ਸੱਥ ਵਿੱਚ ਹੀ ਹੁੰਦਾ ਸੀ। ਪਿੰਡ ਦੇ ਅੱਧਿਓਂ ਵੱਧ ਬੰਦੇ ਸੱਥਾਂ ਵਿੱਚ ਹੀ ਮਿਲਦੇ ਸਨ। ਸੱਥ ਦੇ ਜੁੜਨ ਦੀ ਪਹਿਲਾਂ ਕੋਈ ਥਾਂ ਪੱਕੀ ਨਹੀਂ ਸੀ ਹੁੰਦੀ। ਜਿੱਥੇ ਵੀ ਬੈਠਣ ਦੀ ਥਾਂ ਹੋਵੇ ਉੱਥੇ ਹੀ ਸੱਥ ਜੁੜ ਜਾਂਦੀ ਸੀ। ਪਿੰਡ ਦੀ ਫਿਰਨੀ 'ਤੇ ਖੜ੍ਹਾ ਬੋਰਡ, ਖੂਹ, ਚੌਕ, ਡੇਰਾ ਜਾਂ ਧਰਮਸ਼ਾਲਾ ਕਿਤੇ ਵੀ ਸੱਥ ਜੁੜ ਸਕਦੀ ਸੀ। ਇਸ ਤੋਂ ਬਾਅਦ ਇਹ ਥਾਂ ਹੌਲੀ ਹੌਲੀ ਪੱਕੀ ਹੋ ਗਈ ਸੀ। ਸੱਥ ਵਿੱਚ ਆਉਣ ਲਈ ਕਿਸੇ ਪ੍ਰਕਾਰ ਦਾ ਕੋਈ ਸੱਦਾ ਨਹੀਂ ਸੀ ਦਿੱਤਾ ਜਾਂਦਾ। ਸਭ ਨੂੰ ਪਤਾ ਹੁੰਦਾ ਸੀ ਕਿ ਸਮੇਂ ਮੁਤਾਬਕ ਹੁਣ ਸਭ ਨੇ ਉੱਥੇ ਪਹੁੰਚ ਜਾਣਾ ਹੈ ਅਤੇ ਹੌਲੀ ਹੌਲੀ ਬੰਦੇ ਇਕੱਠੇ ਹੋ ਜਾਂਦੇ ਸੀ। ਖਾਸ ਗੱਲ ਇਹ ਹੈ ਕਿ ਪਿੰਡ ਦੇ ਬਜ਼ੁਰਗ ਬੰਦੇ ਸੱਥ ਵਿੱਚ ਸਾਰਾ ਦਿਨ ਬੈਠਦੇ ਸਨ, ਕਿਉਂਕਿ ਉਹ ਆਪਣੇ ਜ਼ਿੰਮੇਵਾਰੀਆਂ ਤੋਂ ਵਿਹਲੇ ਹੁੰਦੇ ਸਨ ਅਤੇ ਸਮਾਂ ਪਾਸ ਕਰਨ ਲਈ ਉਹਨਾਂ ਕੋਲ ਸੱਥ ਤੋਂ ਚੰਗਾ ਸਾਧਨ ਕੋਈ ਨਹੀਂ ਸੀ। ਨੌਜਵਾਨ ਪੀੜ੍ਹੀ ਆਪਣੀ ਵਿਹਲ ਮੁਤਾਬਕ ਸੱਥ ਵਿੱਚ ਆਉਂਦੀ ਸੀ। ਉਹਨਾਂ ਨੇ ਕੰਮ ਕਾਰ ਕਰਨੇ, ਖੇਤੀਬਾੜੀ ਦੇ, ਡੰਗਰ ਪਸ਼ੂਆਂ ਦੇ, ਸੋ ਉਹਨਾਂ ਕੋਲ ਸੱਥਾਂ ਵਿੱਚ ਬੈਠਣ ਦਾ ਸਮਾਂ ਬਜ਼ੁਰਗਾਂ ਦੇ ਮੁਕਾਬਲੇ ਘੱਟ ਹੁੰਦਾ ਸੀ। ਹੁਣ ਗੱਲ ਕਰਦੇ ਹਾਂ ਸੱਥ ਦੇ ਨਿਕਾਸ ਜਾਂ ਆਰੰਭ ਹੋਣ ਦੀ। ਇਹ ਗੱਲ ਕਰਨ ਤੋਂ ਪਹਿਲਾਂ ਇੱਕ ਲੋਕ ਤੱਥ ਦੇਖਦੇ ਹਾਂ, ਉਹ ਹੈ ਕਿ ਪਿੰਡ ਸੱਥ ਬਿਨਾਂ, ਬਹੁਤੀ ਨੱਥ ਬਿਨਾਂ ਅਤੇ ਰਾਜਾ

ਰੱਥ ਬਿਨਾਂ ਕਿਸੇ ਕੰਮ ਦਾ ਨਹੀਂ। ਹੁਣ ਇਸ ਗੱਲ 'ਤੇ ਧਿਆਨ ਮਾਰੇ ਇਹ ਪਤਾ ਲੱਗਦਾ ਹੈ ਕਿ ਜਿਹੜੀ ਸੱਥ ਹੈ ਉਹ ਪਿੰਡ ਵਾਸਤੇ ਕਿੰਨੀ ਲਾਜ਼ਮੀ ਚੀਜ਼ ਸੀ। ਹਰ ਵਰਤਾਰੇ ਦੇ ਆਰੰਭ ਹੋਣ ਪਿੱਛੇ ਬਹੁਤ ਸਾਰੇ ਕਾਰਨ ਹੁੰਦੇ ਹਨ। ਜੇਕਰ ਸੱਥ ਦੇ ਆਰੰਭ ਹੋਣ ਬਾਰੇ ਸੋਚੀਏ ਤਾਂ ਸੈਂਕੜੇ ਸਾਲ ਪਿੱਛੇ ਜਾਣਾ ਪੈ ਸਕਦਾ ਹੈ। ਸ਼ਾਇਦ ਇਹ ਗੱਲ ਜੰਗਲੀ ਯੁੱਗ ਤੀਕ ਵੀ ਜਾ ਸਕਦੀ ਹੈ, ਜਦੋਂ ਮਨੁੱਖ ਇਕੱਲਾ ਹੁੰਦਾ ਸੀ ਅਤੇ ਇਕੱਲਾ ਸ਼ਿਕਾਰ 'ਤੇ ਜਾਂਦਾ। ਪਰ ਉਹਨੇ ਦੇਖਿਆ ਕਿ ਜੇ ਇੱਕ ਬੰਦਾ ਸ਼ਿਕਾਰ ਕਰਦਾ ਹੈ ਤਾਂ ਸ਼ਿਕਾਰ ਹੱਥੋਂ ਨਿਕਲ ਜਾਂਦਾ ਹੈ। ਰਲ ਕੇ 5-7 ਬੰਦੇ ਸ਼ਿਕਾਰ ਕਰਦੇ ਹਨ ਤਾਂ ਸ਼ਿਕਾਰ ਕਰ ਲੈਂਦੇ ਸੀ। ਸੋ ਉਹ ਸਾਥ ਵੀ ਕਿਸੇ ਤਰੀਕੇ ਸੱਥ ਤੱਕ ਪਹੁੰਚਿਆ। ਸੱਥ ਸਿਰਫ ਪੰਜਾਬ ਜਾਂ ਭਾਰਤ ਦੀ ਹੀ ਨਹੀਂ, ਸਗੋਂ ਦੁਨੀਆ ਭਰ ਦਾ ਵਰਤਾਰਾ ਹੈ। ਯੂਨਾਨ ਦੇ ਸ਼ਹਿਰ ਏਥਨਸ ਦੇ ਪ੍ਰਸਿੱਧ ਫਿਲੋਸਫਰ ਸੁਕਰਾਤ ਦਾ ਲੋਕਾਂ ਨਾਲ ਬਹਿਸ ਕਰਨਾ ਸੱਥ ਦੀ ਹੋਂਦ ਵੱਲ ਇਸ਼ਾਰਾ ਕਰਦਾ ਹੈ। ਏਥਨਸ ਸ਼ਹਿਰ ਦੇ ਨੇੜੇ ਇੱਕ ਪਹਾੜੀ ਸੀ ਜਿਸ ਨੂੰ ਏਥਨਸ ਦੀ ਛੱਤ ਕਿਹਾ ਜਾਂਦਾ ਸੀ। ਉਸ ਉੱਪਰ ਸੁਕਰਾਤ ਦੀ ਮਹਿਫਲ ਹਰ ਰੋਜ਼ ਜੁੜਦੀ ਸੀ। ਉਹ ਲੋਕਾਂ ਨਾਲ ਵਿਚਾਰ ਵਟਾਂਦਰੇ ਕਰਦਾ, ਨਵੀਆਂ ਨਵੀਆਂ ਗੱਲਾਂ ਸੁਣਾਉਂਦਾ। ਇਹ ਗੱਲ ਸੱਥ ਵੱਲ ਹੀ ਸੰਕੇਤ ਕਰਦੀ ਹੈ। ਪੰਜਾਬ ਦੇ ਪਿੰਡਾਂ ਦੀ ਸੱਥ ਵੀ ਨੌਜਵਾਨ ਪੀੜ੍ਹੀ ਨੂੰ ਨਵੀਆਂ ਨਵੀਆਂ ਗੱਲਾਂ ਦੱਸਦੀ। ਉਹਨਾਂ ਨੂੰ ਜ਼ਿੰਦਗੀ ਦੇ ਤਜਰਬੇ ਸੱਥ ਵਿੱਚ ਹੀ ਪਤਾ ਲੱਗਦੇ ਸਨ, ਜਿਵੇਂ ਕਿ ਏਥਨ ਦੀ ਛੱਤ ਉੱਪਰ ਸੁਕਰਾਤ ਹਰ ਰੋਜ਼ ਹੋਰ ਲੋਕਾਂ ਨੂੰ ਗੱਲਾਂ ਸੁਣਾਉਂਦਾ ਸੀ। ਹੁਣ ਜੇਕਰ ਪੰਜਾਬ ਦੀ ਸੱਥ ਦੇ ਆਰੰਭ ਬਾਰੇ ਦੇਖਿਆ ਜਾਵੇ ਤਾਂ ਪਹਿਲਾ ਵੱਡਾ ਕਾਰਨ ਹੈ ਜ਼ਰੂਰਤ। ਮਨੁੱਖ ਅੱਜ ਜਿਸ ਤਰ੍ਹਾਂ ਰਹਿ ਰਿਹਾ ਪਹਿਲਾਂ ਇਸ ਤਰ੍ਹਾਂ ਨਹੀਂ ਸੀ ਰਹਿੰਦਾ। ਪਹਿਲਾਂ ਹਰ ਇੱਕ ਚੀਜ਼ ਲਈ ਦੂਸਰੇ 'ਤੇ ਨਿਰਭਰ ਹੋਣਾ ਪੈਂਦਾ ਸੀ, ਹਰ ਕੰਮ ਲਈ ਦੂਸਰੇ ਬੰਦੇ ਦੀ ਸਲਾਹ ਲੈਣੀ ਪੈਂਦੀ ਸੀ। ਅੱਜ ਵਾਂਗ ਸੰਚਾਰ ਦੇ ਸਾਧਨ ਇੰਨੇ ਜ਼ਿਆਦਾ ਨਹੀਂ ਸਨ, ਬਿਜਲੀ ਕੋਈ ਨਹੀਂ ਸੀ ਹੁੰਦੀ। ਸੋ ਕਿਸੇ ਵੀ ਕੰਮ ਨੂੰ ਕਰਨ ਲਈ ਕਿਸੇ ਬਜ਼ੁਰਗ ਦੀ, ਕਿਸੇ ਤਜਰਬੇਕਾਰ ਦੀ ਸਲਾਹ ਲੈਣੀ ਪੈਂਦੀ ਸੀ ਅਤੇ ਇਹ ਘਰੋ ਘਰੀ ਜਾ ਕੇ ਕੰਮ ਸੰਭਵ ਨਹੀਂ ਸੀ। ਤੋ ਇਸ ਕੰਮ ਲਈ ਪਿੰਡ ਦੇ ਲੋਕ ਕਿਸੇ ਇੱਕ ਥਾਂ 'ਤੇ ਜੁੜਨ ਲੱਗੇ। ਹੌਲੀ ਹੌਲੀ ਉਹ ਥਾਂ ਬੈਠਣ ਵਾਲੀ ਜਿਹੜੀ ਸੀ ਸੱਥ ਦਾ ਰੂਪ ਧਾਰਨ ਕਰ ਗਈ। ਅਗਲਾ ਜਿਹੜਾ ਮੁੱਖ ਇਹਦਾ ਕਾਰਨ ਹੈ ਸੱਥ ਦੇ ਪੈਦਾ ਹੋਣ ਦਾ, ਘਰਾਂ ਦੀ ਥਾਂ ਦਾ ਤੰਗ ਹੋਣਾ। ਜੇਕਰ ਪਿੰਡਾਂ ਦੇ ਬਣਤਰ 'ਤੇ ਨਜ਼ਰ ਮਾਰੀਏ ਤਾਂ ਪਿੰਡ ਦੀ ਜਿਹੜੀ ਬਣਤਰ ਹੈ ਉਹ ਇੱਕ ਕਿਲੇ ਵਰਗੀ ਹੁੰਦੀ ਸੀ। ਪਿੰਡ ਦਾ ਇੱਕ ਮੁੱਖ ਦਰਵਾਜ਼ਾ ਸੀ, ਉਸ ਦਰਵਾਜ਼ੇ ਦੇ ਵਿੱਚ ਦੀ ਚਾਹੇ ਸੱਜੇ ਮੁੜੀਏ ਜਾਂ ਖੱਬੇ ਮੁੜੀਏ ਇੱਕੋ ਗਲੀ ਸਾਰੇ ਪਿੰਡ ਦੇ ਉੱਪਰ ਨੂੰ ਗੇੜਾ ਕੱਢ ਕੇ ਮੁੜ ਉਸ ਦਰਵਾਜ਼ੇ ਵਿੱਚ ਆ ਰਲਦੀ ਸੀ। ਅਤੇ ਪਿੰਡਾਂ ਦੀ ਜ਼ਿਆਦਾਤਰ ਬਣਤਰ ਜਿਹੜੇ ਲਾਲ ਡੋਰੇ ਦੇ ਅੰਦਰ ਪਿੰਡ ਹੁੰਦੇ ਸੀ ਉਹਨਾਂ ਦੀ ਗੁਲਾਈ 'ਚ ਬਣਤਰ ਹੁੰਦੀ ਸੀ। ਸੋ ਘਰ ਤੰਗ ਰੱਖੇ ਜਾਂਦੇ ਸੀ। ਘਰਾਂ ਦੀ ਬਣਤਰ ਤੰਗ ਰੱਖਣ ਦਾ ਕਾਰਨ ਚੋਰਾਂ ਦਾ ਵੀ ਬਹੁਤ ਖਤਰਾ ਸੀ ਕਿ ਚੋਰ ਆਉਣਗੇ ਅਤੇ ਡੰਗਰ ਪਸ਼ੂ ਹੋਰ ਚੋਰੀ ਨਾ ਹੋਵੇ। ਇਸੇ ਕਰਕੇ ਗਲੀਆਂ ਦੀ ਬਣਤਰ ਵੀ ਬਹੁਤ ਤੰਗ ਹੁੰਦੀ ਸੀ। ਸੋ ਜਦੋਂ ਘਰਾਂ ਦੇ ਵਿੱਚ ਮਰਦਾਂ ਨੇ ਵਿਹਲੇ ਹੋਣਾ ਅਤੇ ਉਹਨਾਂ ਨੂੰ ਬੈਠਣ ਲਈ, ਗੱਲਬਾਤ ਕਰਨ ਲਈ ਕਿਸੇ ਥਾਂ ਦੀ ਜ਼ਰੂਰਤ ਸੀ, ਉਹੀ ਥਾਂ ਹੌਲੀ ਹੌਲੀ ਸੱਥ ਦਾ ਰੂਪ ਧਾਰਨ ਕਰ ਗਈ। ਹੁਣ ਇੱਥੇ ਇੱਕ ਹੋਰ ਗੱਲ ਵੀ ਆਉਂਦੀ ਹੈ ਕਿ ਔਰਤਾਂ ਵੀ ਘਰ ਵਿੱਚ ਥਾਂ ਪਾਲਦੀਆਂ ਸੀ। ਔਰਤਾਂ ਨੂੰ ਵੀ ਵਿਹਲੇ ਬੈਠ ਕੇ ਦਰਾਣੀਆਂ ਜਠਾਣੀਆਂ ਨਾਲ ਹੋਰਾਂ ਨਾਲ ਗੱਲ ਕਰਨ ਲਈ ਕੁਛ ਥਾਂ ਚਾਹੀਦੀ ਸੀ। ਸੱਥ ਦੇ ਆਰੰਭ ਹੋਣ ਦਾ ਸਭ ਤੋਂ ਵੱਡਾ ਕਾਰਨ ਵਿਹਲ ਹੀ ਹੈ, ਕਿਉਂਕਿ ਜਿਹੜਾ ਮਨੁੱਖ ਹੈ ਉਹ ਜਦੋਂ ਕੰਮ ਕਰਕੇ ਥੱਕਦਾ ਤਾਂ ਆਪਣੇ ਸਰੀਰ ਨੂੰ ਦੁਬਾਰਾ ਕੰਮ ਕਰਨ ਦੇ ਯੋਗ ਬਣਾਉਣ ਲਈ ਕਿਸੇ ਨਾ ਕਿਸੇ ਤਰੀਕੇ ਕੋਈ ਨਾ ਕੋਈ ਹੱਲ ਕੱਢਦਾ, ਕੋਈ ਮਨੋਰੰਜਨ ਦਾ ਸਾਧਨ ਚਾਹੁੰਦਾ ਸੀ। ਅਤੇ ਇਹ ਘਰਾਂ ਦੇ ਵਿੱਚ ਸੰਭਵ ਨਹੀਂ ਸੀ। ਅੱਜ ਵਾਂਗ ਤਾਂ ਬਿਲਕੁਲ ਵੀ ਸੰਭਵ ਨਹੀਂ ਸੀ, ਕਿਉਂਕਿ ਅੱਜ ਘਰਾਂ ਦੇ ਵਿੱਚ ਮਨੋਰੰਜਨ ਦੇ ਸਮਾਂ ਬਤੀਤ ਕਰਨ ਦੇ ਅਨੇਕਾਂ ਸਾਧਨ ਨੇ, ਰੇਡੀਓ ਤੋਂ ਲੈ ਕੇ TV LED ਤੱਕ। ਪਰ ਉਦੋਂ ਇਸ ਤਰ੍ਹਾਂ ਦਾ ਕੋਈ ਸਾਧਨ ਨਹੀਂ ਸੀ। ਉਦੋਂ ਦੁਪਹਿਰਾਂ ਵੇਲੇ ਸੱਥਾਂ ਦੇ ਵਿੱਚ ਇਕੱਠੇ ਹੋਣਾ, ਉੱਥੇ ਤਾਸ਼ ਖੇਡਣੀ, ਇੱਕ ਦੂਜੇ ਨਾਲ ਗੱਲਾਂ ਕਰਨੀਆਂ, ਕਈ ਵਾਰ ਦੂਸਰੇ ਪਿੰਡਾਂ ਤੋਂ ਜਾਂ ਰਾਹ ਵਿੱਚ ਚੱਲਦੇ ਬੰਦੇ ਵੀ ਸੱਥਾਂ ਵਿੱਚ ਬੈਠ ਕੇ ਗੱਲਾਂ ਸੁਣਾ ਦਿੰਦੇ ਸਨ। ਅਤੇ ਹੌਲੀ ਹੌਲੀ ਉਹ ਥਾਂ ਪੱਕਾ ਹੀ ਸੱਥ ਬਣ ਗਈ ਸੀ ਅਤੇ ਇਹ ਆਦਤ ਬਣ ਗਈ ਕਿ ਉੱਥੇ ਜਾ ਕੇ ਬੈਠਣਾ, ਵਿਹਲੇ ਵੇਲੇ ਅਸੀਂ ਸਮਾਂ ਪਾਸ ਕਰਨਾ। ਅਗਲਾ ਜਿਹੜਾ ਇਹਦਾ ਮੁੱਖ ਕਾਰਨ ਬਣਦਾ ਪਿੰਡਾਂ 'ਚ ਸੱਥ 'ਤੇ ਪੈਦਾ ਹੋਣ ਦਾ, ਖੇਤੀਬਾੜੀ ਦੇ ਕੰਮਾਂ ਲਈ ਸਲਾਹ ਲੈਣ ਸੰਬੰਧੀ। ਹੁਣ ਜੇ ਦੇਖਿਆ ਜਾਵੇ ਤਾਂ ਅੱਜ ਤੋਂ ਸੈਂਕੜੇ ਵੜੇ ਪਹਿਲਾਂ ਖੇਤੀ ਦਾ ਕੰਮ ਸੁਖਾਲਾ ਨਹੀਂ ਸੀ। ਅੱਜ ਤਾਂ ਸਾਰੀ ਖੇਤੀ ਟਰੈਕਟਰ ਟਰਾਲੀਆਂ ਕਹਿ ਲਈਏ ਜਾਂ ਤਕਨੀਕ ਦੇ ਉੱਪਰ ਆਧਾਰਿਤ ਹੈ, ਪਰ ਪਹਿਲਾਂ ਸਾਰਾ ਕੁਛ ਕੁਦਰਤੀ ਹੁੰਦਾ ਸੀ, ਬਲਦਾਂ ਨਾਲ ਖੇਤੀ ਕਰਨੀ। ਜਿਵੇਂ ਅੱਜ ਕੱਲ੍ਹ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਦੇ ਅਫਸਰ ਅਤੇ ਕਰਮਚਾਰੀ ਪਿੰਡਾਂ ਵਿੱਚ ਜਾਂਦੇ ਹਨ, ਕਿਸਾਨ ਮੇਲੇ ਲੱਗਦੇ ਹਨ, ਕਿਸਾਨਾਂ ਨੂੰ ਨਵੀਆਂ ਖਾਦਾਂ ਬਾਰੇ, ਬੀਜਾਂ ਬਾਰੇ ਦੱਸਦੇ ਹਨ। ਇਹ ਜਿਹੜਾ ਸਾਰਾ ਕੰਮ ਸੀ ਇਹ ਉਸ ਵੇਲੇ ਪਿੰਡਾਂ ਵਿੱਚ ਸੱਥ ਕਰਦੀ ਸੀ। ਸੱਥ

ਦੇ ਵਿੱਚ ਸਿਆਣੇ ਅਤੇ ਬਜ਼ੁਰਗ ਬੰਦੇ ਬੈਠਦੇ, ਉਹ ਆਪਣੀ ਨੌਜਵਾਨ ਪੀੜ੍ਹੀ ਨੂੰ ਦੱਸਦੇ ਕਿ ਇਹ ਬੀਜ ਵਧੀਆ ਹੈ, ਇਸ ਬੀਜ ਦਾ ਨਿਕਾਲ ਜ਼ਿਆਦਾ ਹੈ, ਇਹ ਬੀਜ ਨਹੀਂ ਬੀਜਣਾ, ਇਹ ਫਸਲ ਕਦੋਂ ਬੀਜਣੀ ਹੈ, ਕਦੋਂ ਵੱਢਣੀ ਹੈ। ਇਸ ਗੱਲ ਦੀ ਜਿਹੜੀ ਮੁੱਢਲੀ ਜਾਣਕਾਰੀ ਹੈ ਉਹ ਜੇ ਦੇਖਿਆ ਜਾਵੇ ਤਾਂ ਪਿੰਡਾਂ ਦੇ ਵਿੱਚ ਇੱਕੋ ਇੱਕ ਥਾਂ ਸੀ, ਉਹ ਸੀ ਸੱਥ, ਅਤੇ ਉੱਥੇ ਮਿਲਦੀ ਸੀ। ਸੋ ਇਹ ਸੱਥ ਦੇ ਪੈਦਾ ਹੋਣ ਦਾ ਬਹੁਤ ਵੱਡਾ ਕਾਰਨ ਮੰਨ ਸਕਦੇ ਹਾਂ ਕਿ ਖੇਤੀਬਾੜੀ ਦੇ ਕੰਮਾਂ ਲਈ ਜਿਹੜੀ ਇੱਕ ਦੂਜੇ ਦੀ ਜਾਂ ਬਜ਼ੁਰਗਾਂ ਦੀ ਸਲਾਹ ਲਈ ਜਾਂਦੀ ਸੀ। ਸੱਥ ਦਾ ਆਰੰਭ ਮਨੋਰੰਜਨ ਦੇ ਕਾਰਨ ਵੀ ਹੋਇਆ। ਮਨੁੱਖੀ ਸੁਭਾਅ ਦੇ ਵਿੱਚ ਮੁੱਢ ਤੋਂ ਹੀ ਰਿਹਾ ਹੈ ਕਿ ਉਹ ਮਨੋਰੰਜਨ ਭਾਲਦਾ ਹੈ। ਹੁਣ ਸੱਥ ਦੇ ਵਿੱਚ ਸਿਰਫ ਤਾਸ਼ ਜਾਂ ਗੱਲਾਂ ਨਾਲ ਮਨੋਰੰਜਨ ਨਹੀਂ ਸੀ ਹੁੰਦਾ, ਜਿਹੜੇ ਕੋਈ ਬਾਹਰੋਂ ਕੋਈ ਨਕਲੀ ਆ ਗਏ, ਕੋਈ ਹੋਰ ਮਰਾਸੀ ਆ ਗਏ ਜਾਂ ਹੋਰ ਕੋਈ ਗਵੰਤਰੀ ਜਿਹੜੇ ਆਉਂਦੇ ਸੀ, ਉਹ ਸੱਥ ਵਿੱਚ ਹੀ ਬੈਠ ਕੇ ਲੋਕਾਂ ਦਾ ਮਨੋਰੰਜਨ ਕਰਦੇ ਸੀ। ਸੋ ਸੱਥ ਹੋਰ ਕੰਮਾਂ ਦੇ ਨਾਲ ਨਾਲ ਪਿੰਡ ਦਾ ਰੰਗ ਮੰਚ ਵੀ ਸੀ। ਅਗਲਾ ਜਿਹੜਾ ਮੁੱਖ ਕਾਰਨ ਹੈ, ਝਗੜਿਆਂ ਦਾ ਨਿਪਟਾਰਾ। ਅੱਜ ਕੱਲ੍ਹ ਜਿਸ ਤਰ੍ਹਾਂ ਪੰਚਾਇਤਾਂ ਨੇ, ਥਾਣੇ ਨੇ, ਕਚਹਿਰੀਆਂ ਨੇ, ਪਹਿਲਾਂ ਇਸ ਤਰ੍ਹਾਂ ਦਾ ਕੋਈ ਸਿਸਟਮ ਨਹੀਂ ਸੀ ਹੁੰਦਾ। ਪਿੰਡਾਂ ਦੇ ਵਿੱਚ ਜੇਕਰ ਕੋਈ ਝਗੜਾ ਹੁੰਦਾ ਸੀ, ਉਸ ਝਗੜੇ ਦਾ ਨਿਪਟਾਰਾ ਸੱਥ ਵਿੱਚ ਬੈਠ ਕੇ ਹੀ ਹੁੰਦਾ ਸੀ। ਸੱਥ ਵਿੱਚ ਕੋਈ ਚੁਣਿਆ ਹੋਇਆ ਨੁਮਾਇੰਦਾ ਨਹੀਂ ਸੀ ਹੁੰਦਾ, ਜਿਸ ਤਰ੍ਹਾਂ ਕੋਈ ਅੱਜ ਕੋਈ ਪੰਚ ਸਰਪੰਚ ਨੇ। ਉਦੋਂ ਸਿਰਫ ਪਿੰਡ ਦੇ ਮੋਤਬਰ ਸਿਆਣੇ ਅਤੇ ਤਜਰਬੇਕਾਰ ਬੰਦੇ ਸੱਥ ਵਿੱਚ ਬੈਠਦੇ ਸੀ, ਝਗੜਾ ਸੁਣਦੇ ਸੀ, ਅਤੇ ਜਿਹੜਾ ਫੈਸਲਾ ਹੈ ਉਹ ਆਪਣੀ ਮੁਤਾਬਕ ਸਹੀ ਕਰਦੇ ਸੀ। ਉਹ ਫੈਸਲਾ ਸਭ ਨੂੰ ਮੰਨਣਾ ਪੈਂਦਾ ਸੀ। ਇਸ ਦੇ ਉਲਟ ਜੇ ਅੱਜ ਦੇਖੀਏ ਤਾਂ ਸੱਥ ਦੀ ਜਿਹੜੀ ਉਹ ਜਿਹੜੀ ਪਾਵਰ ਹੈ, ਸ਼ਕਤੀ, ਉਹ ਘੱਟ ਗਈ ਹੈ। ਹੁਣ ਮਰਦਾਂ ਦੀ ਸੱਥ ਦੇ ਨਾਲ ਨਾਲ ਇੱਕ ਹੋਰ ਤੱਥ ਨਿਕਲਦਾ ਹੈ ਕਿ ਔਰਤਾਂ ਦੀ ਸੱਥ। ਔਰਤਾਂ ਦੀ ਵੀ ਸੱਥ ਹੁੰਦੀ ਸੀ, ਪਰ ਉਹਦੀ ਬਣਤਰ, ਉਹਦੀਆਂ ਗੱਲਾਂ ਬਾਤਾਂ, ਉਹਦੀ ਕਾਰਜ ਜਿਹੜੀ ਕਾਰਨੀ ਹੈ ਉਹ ਅਲੱਗ ਸੀ। ਔਰਤਾਂ ਕਿੱਥੇ ਇਕੱਠੀਆਂ ਹੁੰਦੀਆਂ ਸੀ? ਤ੍ਰਿੰਜਣ 'ਤੇ, ਤੰਦੂਰ 'ਤੇ ਰੋਟੀਆਂ ਲਾਉਣ ਵੇਲੇ, ਖੂਹ 'ਤੇ ਪਾਣੀ ਭਰਨ ਸਮੇਂ। ਤ੍ਰਿੰਜਣ ਦੇ ਉੱਤੇ ਜਦੋਂ ਇਕੱਠੀਆਂ ਹੋਣਾ, ਕੁੜੀਆਂ ਨੇ, ਬੁੱਢੀਆਂ ਨੇ, ਜਿਹੜੀਆਂ ਵਿਆਹੀਆਂ ਸੀਗੀਆਂ ਸਾਰੀਆਂ, ਉਹਨਾਂ ਨੇ ਆਪਸੀ ਗੱਲਾਂ ਕਰਨੀਆਂ, ਗੀਤ ਗਾਉਣੇ, ਆਪਣੇ ਸਹੁਰੇ ਪੇਕਿਆਂ ਦੀਆਂ ਗੱਲਾਂ ਕਰਨੀਆਂ, ਕੁੜੀਆਂ ਨੇ ਉਹਨਾਂ ਤੋਂ ਸਿੱਖਣਾ, ਇਹ ਵੀ ਇੱਕ ਤਰ੍ਹਾਂ ਦੀ ਸੱਥ ਹੀ ਸੀ। ਤੰਦੂਰ ਘਰਾਂ ਦਾ ਇਕੱਲਾ ਇਕੱਲਾ ਨਹੀਂ ਸੀ ਹੁੰਦਾ, ਇੱਕ ਗਲੀ ਦੇ ਜੇ 10-12 ਘਰ ਹੁੰਦੇ ਸੀ ਤਾਂ ਉਹਨਾਂ ਦੇ ਵਿੱਚੋਂ 1-2 ਤੰਦੂਰ ਹੀ ਬਾਲੇ ਜਾਂਦੇ ਸੀ, ਅਤੇ ਇਹ ਸੱਦਾ ਦਿੱਤਾ ਜਾਂਦਾ ਸੀ ਦੂਸਰੀਆਂ ਘਰਾਂ ਦੀਆਂ ਔਰਤਾਂ ਨੂੰ ਕਿ ਫਲਾਣੇ ਫਲਾਣੇ ਨੇ ਅੱਜ ਤੰਦੂਰ ਬਾਲਿਆ, ਜਲਦੀ ਆ ਕੇ ਰੋਟੀਆਂ ਲਾ ਲਓ। ਸੋ ਉੱਥੇ ਉਹਨਾਂ ਨੇ ਆਪਸੀ ਗੱਲਾਂ ਕਰਨੀਆਂ, ਆਪਣੇ ਘਰ ਦੀਆਂ ਗੱਲਾਂ ਕਰਨੀਆਂ, ਤਾਂ ਇਹ ਵੀ ਇੱਕ ਸੱਥ ਦਾ ਹੀ ਰੂਪ ਸੀ। ਮੁੱਖ ਕਾਰਨ ਹੈ ਜਿਹੜਾ ਸੱਥ ਦਾ ਪੈਦਾ ਹੋਣਾ ਸੀ, ਉਹ ਆਪਸੀ ਮੇਲ ਜੋਲ ਹੀ ਹੈ। ਮਨੁੱਖ ਨੇ ਆਪਸ ਦੇ ਵਿੱਚ ਮਿਲਣਾ, ਆਪਸ ਦੇ ਵਿੱਚ ਗੱਲਾਂ ਕਰਨੀਆਂ, ਇਸ ਆਪਸੀ ਮੇਲ ਜੋਲ ਵਿੱਚੋਂ ਹੀ ਬਹੁਤ ਸਾਰੇ ਸਾਂਝੇ ਨਿਯਮ ਉਸਰੇ ਹੋਣਗੇ। ਕੋਈ ਸਾਂਝੀ ਗੱਲਬਾਤ ਦਾ ਤਰੀਕਾ ਨਿਸ਼ਚਿਤ ਹੋਇਆ ਹੋਵੇਗਾ, ਕੋਈ ਮਿਲਣ ਦਾ ਸਮਾਂ ਨਿਸ਼ਚਿਤ ਹੋਇਆ, ਸਥਾਨ ਵੀ ਪੱਕਾ ਹੋਇਆ ਹੋਵੇਗਾ। ਇਸ ਤਰ੍ਹਾਂ ਸੱਥ ਨੇ ਆਪਣਾ ਮੁੱਢਲਾ ਰੂਪ ਧਾਰਨ ਕੀਤਾ, ਅਤੇ ਹੌਲੀ ਹੌਲੀ ਵਿਕਾਸ ਕਰਦੀ ਹੋਈ ਸੱਥ, ਜੇਕਰ ਅੱਜ ਦੇਖੀਏ ਇਹਦੇ ਨਿਕਾਸ ਤੋਂ ਬਾਅਦ ਇਹਦੇ ਵਿਕਾਸ 'ਤੇ ਆਪਾਂ ਨਜ਼ਰ ਮਾਰੀਏ ਤਾਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਸੱਥਾਂ ਦੀ ਜਿਹੜੀ ਬੈਠਣ ਵਾਲੀ ਥਾਂ ਹੈ ਉਹ ਪੱਕੀ ਬਣ ਚੁੱਕੀ ਹੈ। ਉੱਥੇ ਸੰਗਮਰਮਰ ਤੋਂ ਲੈ ਕੇ ਪੱਕੇ ਫਰਸ਼ ਪਾਏ ਹੋਏ ਹਨ, ਪੱਖੇ ਲੱਗੇ ਹੋਏ ਹਨ, ਅਤੇ ਜਿਹੜੀ ਉੱਥੇ ਬੈਠਣ ਵਾਲੇ ਬੰਦੇ ਹੁੰਦੇ ਸੀ ਉਹਨਾਂ ਦੇ ਗੱਲਬਾਤ ਕਰਨ ਦਾ ਤਰੀਕਾ, ਉਹਦੇ ਵਿੱਚ ਵੀ ਬੜਾ ਬਦਲ ਆਇਆ। ਪਹਿਲਾਂ ਸੱਥ ਦੇ ਵਿੱਚ ਕੀ ਹੁੰਦਾ ਸੀ ਕਿ ਇੱਕ ਕੋਈ ਬਜ਼ੁਰਗ ਬੈਠਾ ਹੈ ਜਾਂ ਕੋਈ ਬਾਹਰੋਂ ਆਇਆ, ਕੋਈ ਸ਼ਹਿਰ ਗਿਆ ਜਾਂ ਕੋਈ ਗੁਆਂਢੀ ਪਿੰਡ ਗਿਆ ਬੰਦਾ, ਉਹ ਬੈਠਦਾ, ਉਹ ਆਪਣੀਆਂ ਗੱਲਾਂ ਸੁਣਾਉਂਦਾ ਸੀ, ਅਤੇ ਸਿਰਫ ਸੁਣੀਆਂ ਸੁਣਾਈਆਂ ਗੱਲਾਂ ਹੀ ਕਰੀਆਂ ਜਾਂਦੀਆਂ ਸਨ। ਪਰ ਅੱਜ ਸੱਥ ਵਿੱਚ ਬੜੇ ਸਾਧਨ ਹੋ ਗਏ। ਸਭ ਤੋਂ ਪਹਿਲਾਂ ਸੱਥ ਦੇ ਵਿੱਚ ਅਖਬਾਰ ਆਇਆ। ਅਖਬਾਰ ਨੇ ਸੱਥ ਨੂੰ ਜਿਹੜੀ ਜਾਣਕਾਰੀ ਦਾ ਪੱਧਰ ਆ ਉਹ ਵਧਾਇਆ। ਇੱਕ ਬੰਦਾ ਸੱਥ ਵਿੱਚ ਅਖਬਾਰ ਪੜ੍ਹ ਕੇ ਸੁਣਾਉਂਦਾ ਅਤੇ ਸਾਰੇ ਸੁਣਦੇ, ਅਤੇ ਆਪਣੇ ਪਿੰਡਾਂ ਦੇ ਨਾਲ, ਦੇਸ਼ ਦੇ ਨਾਲ ਨਾਲ ਅੰਤਰਰਾਸ਼ਟਰੀ ਪੱਧਰ ਦੀ ਜਿਹੜੀ ਜਾਣਕਾਰੀ ਉਹ ਸੱਥਾਂ ਵਿੱਚ ਪਹੁੰਚੀ, ਰੇਡੀਓ ਦੇ ਨਾਲ ਜਾਣਕਾਰੀ ਪਹੁੰਚੀ। ਹੌਲੀ ਹੌਲੀ ਅੱਗੇ ਵਿਕਾਸ ਕਰਦੇ ਹੋਏ ਫਿਰ ਮੋਬਾਈਲ ਪਹੁੰਚੇ ਨੇ। ਮੋਬਾਈਲ ਤੋਂ ਬਾਅਦ ਸੱਥ ਦੇ ਵਿੱਚ ਹੁਣ ਸਮਾਰਟਫੋਨ ਵੀ ਪਹੁੰਚਿਆ। ਬਹੁਤ ਸਾਰੇ ਪਿੰਡਾਂ ਵਿੱਚ ਦੇਖਿਆ ਜਾਂਦਾ ਹੈ ਕਿ ਜੇ ਬਜ਼ੁਰਗ ਇਕੱਠੇ ਬੈਠਦੇ ਹਨ ਜਾਂ ਨੌਜਵਾਨ ਪੀੜ੍ਹੀ ਬੈਠਦੀ ਹੈ, ਜੇਕਰ ਉਹ ਤਾਸ਼ ਨਹੀਂ ਖੇਡਦੇ, ਗੱਲਬਾਤ ਨਹੀਂ ਕਰਦੇ, ਤਾਂ ਉਹ ਕਿਸੇ ਕੋਈ ਰਾਜਨੀਤੀ ਦੀ ਖਬਰ, ਕੋਈ ਉਹਨਾਂ ਨੇ ਪਤਾ ਕਰਨੀ ਹੈ ਤਾਂ ਮੋਬਾਈਲ 'ਤੇ ਸੁਣਦੇ ਹਨ, ਰੀਲਾਂ ਦੇਖਦੇ ਹਨ। ਸੋ ਇਹ ਵੀ ਇੱਕ ਸੱਥ ਦਾ ਨਵਾਂ ਸਾਧਨ ਹੋਇਆ। ਹੁਣ ਜੇ ਅਸੀਂ ਦੇਖੀਏ ਤਾਂ ਹੋਰ ਵੀ ਇਸ ਤਰ੍ਹਾਂ ਦੇ ਬਹੁਤ ਸਾਧਨ ਨੇ ਜਿਹੜੇ ਅੱਜ ਕੱਲ੍ਹ ਆ ਰਹੇ ਹਨ। ਹੁਣ ਇੱਥੇ ਇਹ ਮੰਨਣਯੋਗ ਹੋਵੇਗਾ ਕਿ ਜਿਹੜਾ ਸੱਥ ਦਾ ਪੁਰਾਣਾ ਰੂਪ ਹੈ ਬਦਲ ਰਿਹਾ, ਹੌਲੀ ਹੌਲੀ ਸੱਥ ਬਦਲ ਰਹੀ ਹੈ, ਪਰ ਪਿਛਲਾ ਰੂਪ ਵੀ ਹਾਲੇ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ, ਉਹ ਵੀ ਚੱਲ ਰਿਹਾ, ਅਤੇ ਨਵੇਂ ਨਵੇਂ ਜਿਹੜੇ ਸਾਧਨ ਨੇ ਉਹ ਪੈਦਾ ਹੋ ਰਹੇ ਹਨ। ਸੋ ਜਿਹੜਾ ਸੱਥ ਹੈ ਕਿਸੇ ਨਾ ਕਿਸੇ ਤਰੀਕੇ ਅੱਜ ਆਪਣਾ ਰੂਪ ਬਦਲ ਚੁੱਕੀ ਹੈ। ਧੰਨਵਾਦ ਜੀ।

ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਾਰਤਾ। ਵਾਰਤਾ ਦਾ ਵਿਸ਼ਾ ਸੀ ਪੰਜਾਬੀ ਸੱਤ ਦਾ ਨਿਕਾਸ ਤੇ ਵਿਕਾਸ। ਵਾਰਤਾਕਾਰ ਸਨ ਡਾਕਟਰ ਸੁਖਵਿੰਦਰ ਸਿੰਘ ਢਿੱਲੋਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, TRM 864 ਕਿਲੋ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਰਾਤ ਦੇ 8 ਵੱਜ ਰਹੇ ਨੇ। ਹੁਣ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਜਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੇ ਅਧਾਰਿਤ ਵਿਸ਼ੇਸ਼ ਪ੍ਰੋਗਰਾਮ ਚੇਅਰ ਫਾਰ ਭਾਰਤ।

ਦੋਸਤੋ ਪ੍ਰੋਗਰਾਮ ਜ਼ਿੰਦਗੀ ਸੀਨਾ ਲੈ ਕੇ ਤੁਹਾਡਾ ਦੋਸਤ ਗਗਨ ਤੁਹਾਡੇ ਸਾਹਮਣੇ ਹਾਜ਼ਰ ਹੋ ਗਿਆ, ਤੁਹਾਡੇ ਦਿਲਾਂ ਦੇ ਵਿੱਚ ਪਹੁੰਚ ਗਿਆ। ਔਰ ਇਸ ਪ੍ਰੋਗਰਾਮ ਵਿੱਚ ਅਸੀਂ ਬਹੁਤ ਸਾਰੀਆਂ ਗੱਲਾਂ ਕਰਦੇ ਹਾਂ, ਗੱਲਾਂ ਜਿਹੜੀਆਂ ਦਿਲ ਤੱਕ ਪਹੁੰਚਦੀਆਂ ਨੇ, ਗੱਲਾਂ ਉਹ ਜਿਹੜੀਆਂ ਸਾਡੀਆਂ ਡੇਲੀ ਦੀਆਂ ਜਿਹੜੀਆਂ ਰੋਜ਼ ਦੀਆਂ ਰਿਲੇਟ ਹੁੰਦੀਆਂ ਨੇ ਗੱਲਾਂ, ਜਿਹਦੇ ਨਾਲ ਸਾਡੀ ਜ਼ਿੰਦਗੀ ਹਸੀਨ ਬਣਦੀ ਹੈ। ਅਤੇ ਨਾਲ ਦੇ ਨਾਲ ਅਸੀਂ ਗੀਤ ਸੰਗੀਤਾਂ ਦੀ ਜਿਹੜੀ ਲੜੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਬਾਰੋ ਬਾਰ ਜਿਹੜੇ ਗੀਤ ਆਉਂਦੇ ਨੇ, ਸਾਡਾ ਮਕਸਦ ਹੁੰਦਾ ਕਿ ਸਰੋਤਿਆਂ ਤੱਕ ਚੰਗੀਆਂ ਚੰਗੀਆਂ ਗੱਲਾਂ ਕਰਨੀਆਂ, ਤਾਂ ਕਿ ਸਰੋਤਿਆਂ ਦੀ ਜ਼ਿੰਦਗੀ ਵੀ ਹਸੀਨ ਹੋ ਜਾਵੇ। ਕਿਉਂਕਿ ਜ਼ਿੰਦਗੀ ਹਸੀਨ ਹੈ ਪ੍ਰੋਗਰਾਮ ਦਾ ਜਿਹੜਾ ਮਹੱਤਵ ਹੈ, ਜਿਹੜਾ ਮੇਨ ਰੀਜ਼ਨ ਹੈ ਤੁਹਾਡੇ ਤੱਕ ਲੈ ਕੇ ਆਉਣ ਦਾ ਪ੍ਰੋਗਰਾਮ, ਉਹੀ ਹੈ ਕਿ ਸਾਰਿਆਂ ਦੀ ਅਸੀਂ ਜ਼ਿੰਦਗੀ ਹਸੀਨ ਹੈ ਬਣਾਉਣਾ। ਲਓ ਜੀ, ਜ਼ਿੰਦਗੀ ਹਸੀਨ ਹੈ ਪ੍ਰੋਗਰਾਮ ਦੇ ਵਿੱਚ ਅਸੀਂ ਪਹਿਲੀ ਗੱਲ ਕਰੀਏ ਕਿ ਜ਼ਿੰਦਗੀ ਦੇ ਵਿੱਚ ਅਸੀਂ ਜੇ ਜ਼ਿੰਦਗੀ ਨੂੰ ਹਸੀਨ ਬਣਾਉਣਾ ਤਾਂ ਸਭ ਤੋਂ ਪਹਿਲਾਂ ਸਾਨੂੰ ਆਪਣੇ ਆਪ ਲਈ ਟਾਈਮ ਕੱਢਣਾ ਪੈਣਾ। ਅਗਰ ਅਸੀਂ ਆਪਣੇ ਆਪ ਨੂੰ ਟਾਈਮ ਨਹੀਂ ਦੇਵਾਂਗੇ ਤਾਂ ਸਾਡਾ ਕੋਈ ਵੀ ਐਕਸ਼ਨ, ਅਸੀਂ ਰੋਜ਼ ਕੁਛ ਵੀ ਕਰਾਂਗੇ ਤਾਂ ਉਹ ਠੀਕ ਨਹੀਂ ਹੋਏਗਾ। ਅਗਰ ਹੋਏਗਾ ਵੀ ਤਾਂ ਵਿੱਚ ਵਿਚਾਲੇ ਰਹਿ ਜਾਏਗਾ, ਕਾਹਲੀ ਕਾਹਲੀ ਹੋਏਗਾ। ਕਿਉਂਕਿ ਜ਼ਿੰਦਗੀ ਨੂੰ ਅਗਰ ਹਸੀਨ ਬਣਨਾ, ਸਾਡੇ ਹਰ ਇੱਕ ਐਕਸ਼ਨ, ਸਾਡਾ ਹਰ ਇੱਕ ਜਿਹੜਾ ਅੰਦਾਜ਼ ਹੈ, ਕੁਛ ਵੀ ਆਪਾਂ ਕਰਦੇ ਹਾਂ ਨਾ, ਉਹਦੇ ਵਿੱਚ ਸਬਰ ਹੋਣਾ ਬਹੁਤ ਜ਼ਰੂਰੀ ਹੈ। ਔਰ ਜ਼ਿੰਦਗੀ ਵਿੱਚ ਸਬਰ ਤਦੀ ਆਉਂਦਾ ਹੈ ਜੇ ਅਸੀਂ ਆਪਣੇ ਆਪ ਦੇ ਨਾਲ ਟਾਈਮ ਸਪੈਂਡ ਕਰਨਾ ਸ਼ੁਰੂ ਕਰਦੇ ਹਾਂ। ਤੁਸੀਂ ਸਵੇਰੇ ਉੱਠ ਕੇ ਸ਼ੁਕਰ ਕਰ ਸਕਦੇ ਹੋ, ਤੁਸੀਂ ਸਵੇਰੇ ਉੱਠ ਕੇ ਕੁਦਰਤ ਦੇ ਨਜ਼ਾਰੇ ਲੈ ਸਕਦੇ ਹੋ, ਉੱਠ ਕੇ ਚਾਹ ਜਦੋਂ ਪੀਣੀ ਹੈ ਇੱਕ ਇੱਕ ਘੁੱਟ ਨੂੰ ਇੰਜੋਏ ਕਰ ਸਕਦੇ ਹੋ। ਇਸ ਦੇ ਨਾਲ ਹੀ ਅਗਰ ਮਾਂ ਬਾਪ ਤੁਹਾਡੇ ਕੋਲ ਹੈ, ਤੁਸੀਂ ਖੁਸ਼ ਨਸੀਬ ਹੋ, ਉਹਨਾਂ ਨਾਲ ਗੱਲਾਂ ਬਾਤਾਂ ਕਰਕੇ ਤੁਸੀਂ ਛੋਟੀਆਂ ਛੋਟੀਆਂ ਖੁਸ਼ੀਆਂ ਦਾ ਆਨੰਦ ਮਾਣ ਸਕਦੇ ਹੋ। ਸੋ ਦੋਸਤੋ, ਜੇ ਜ਼ਿੰਦਗੀ ਹਸੀਨ ਹੈ ਬਣਾਉਣੀ ਹੈ ਤਾਂ ਅਸੀਂ ਪਹਿਲੀ ਗੱਲ ਇਹ ਪੱਲੇ ਬੰਨ ਲਈਏ ਕਿ ਅਸੀਂ ਆਪਣੇ ਆਪ ਨਾਲ ਸਮਾਂ ਬਿਤਾਈਏ। ਜੇ ਅਸੀਂ ਆਪਣੇ ਆਪ ਨਾਲ ਸਮਾਂ ਨਹੀਂ ਬਿਤਾਵਾਂਗੇ ਤਾਂ ਅਸੀਂ ਕਿੱਦਾਂ ਆਪਣੀ ਜ਼ਿੰਦਗੀ ਹਸੀਨ ਕਰ ਸਕਦੇ ਹਾਂ। ਸੋ ਸਰੋਤਿਓ, ਹੁਣ ਵੇਲਾ ਹੋ ਗਿਆ ਪ੍ਰੋਗਰਾਮ ਦੇ ਪਹਿਲੇ ਗੀਤ ਦਾ ਜੀ, ਆਨੰਦ ਮਾਣਦੇ ਹਾਂ ਜੀ ਇਸ ਗੀਤ ਦਾ।

ਭੁੱਲ ਹੀ ਜਾਂਦੇ ਹਾਂ। ਖੱਬੇ ਸੱਜੇ ਤੋਂ ਛੱਡੋ, ਜਿਹਦੇ ਉੱਤੇ ਅਸੀਂ ਧਿਆਨ ਦੇਣਾ ਹੁੰਦਾ ਉਹ ਵੀ ਭੁੱਲ ਜਾਂਦੇ ਹਾਂ ਕਿ ਅਸੀਂ ਕੰਮ ਹੀ ਇਹ ਕਰਨਾ ਸੀ। ਹਾਲਾਂਕਿ ਉਹ ਭਾਵੇਂ ਅਗਲੇ ਨੇ ਅਚਨਚੇ ਚ ਗੱਲ ਕਰ ਦਿੱਤੀ ਹੋਵੇ, ਅਗਲੇ ਸੁਭਾਅ ਹੀ ਉਦਾਂ ਦਾ ਹੋਵੇ, ਪਰ ਓਵਰ ਥਿੰਕਿੰਗ ਜਿਹਨੂੰ ਅੰਗਰੇਜ਼ੀ ਚ ਕਹਿ ਦਿੰਦੇ ਨਾ, ਜਦੋਂ ਅਸੀਂ ਉਹ ਕਰਨੀ ਸ਼ੁਰੂ ਕਰ ਦਿੰਦੇ ਹਾਂ ਕਿ ਇੱਕ ਗੱਲ ਜਦੋਂ ਕਿਸੇ ਨੇ ਕਿਹਾ ਤੀ ਬਸ ਉਹ ਤੁਸੀਂ ਸੋਚੀ ਜਾਣੀ, ਜਿਹਦੇ ਨਾਲ ਤੁਸੀਂ ਆਪਣਾ ਟਾਈਮ ਤਾਂ ਖਰਾਬ ਕਰਦੇ ਹੀ ਹੋ ਪਰ ਉਹਦੇ ਨਾਲ ਨਾਲ ਆਪਣੀ ਐਨਰਜੀ ਸੋਚਣ ਦੀ ਉਹ ਵੀ ਖਰਾਬ ਕਰ, ਜਿਹਦੇ ਨਾਲ ਹੌਲੀ ਹੌਲੀ ਕੀ ਹੁੰਦਾ ਤੁਹਾਡੀ ਬਲਰਨੈਸ ਧੁੰਦਲਾਪਨ ਦਿਖਾਈ ਦਿੰਦਾ। ਧੁੰਦਲਾਪਨ ਉਹ ਨਹੀਂ ਜਿਹੜਾ ਅੱਖਾਂ ਨਾਲ ਦਿਖਾਈ ਦਿੰਦਾ, ਤੁਹਾਡੇ ਵਜ਼ਨ ਦੇ ਵਿੱਚ, ਤੁਹਾਡੀ ਗੋਲ ਨੂੰ ਲੈ ਕੇ ਜੋ ਤੁਸੀਂ ਕਰਨਾ ਉਹ ਕੰਮ ਪੂਰਾ ਨਹੀਂ, ਤੁਹਾਨੂੰ ਧੁੰਦਲਾ ਧੁੰਦਲਾ ਦਿਖਾਈ ਦਿੰਦਾ ਕਿ ਇਹ ਕੰਮ ਕਰਾਂ ਜਾਂ ਨਾ ਕਰਾਂ, ਤੁਹਾਡਾ ਕੌਨਫੀਡੈਂਸ ਲੋ ਹੋ ਜਾਂਦਾ। ਸੋ ਯਕੀਨ ਕਰੋ, ਅਗਰ ਕਿਸੇ ਦੀ ਗੱਲ ਤੁਹਾਡੇ 'ਤੇ ਹਾਵੀ ਹੁੰਦੀ ਹੈ, ਕੋਈ ਤੁਹਾਨੂੰ ਕਹਿੰਦਾ, ਤੁਹਾਨੂੰ ਕੋਸ਼ਿਸ਼ ਕਰੋ ਉੱਥੇ ਹੀ ਖਤਮ ਕਰ, ਉੱਥੇ ਹੀ ਭੁੱਲ ਜਾਣ ਦੀ ਕੋਸ਼ਿਸ਼ ਕਰੋ। ਇਹ ਬਹੁਤ ਸੌਖਾ ਤਰੀਕਾ ਹੈ, ਬਹੁਤ ਵੱਡਾ ਫਾਰਮੂਲਾ ਹੈ ਜਿਹਦੇ ਨਾਲ ਤੁਹਾਡੀ ਜ਼ਿੰਦਗੀ ਸੌਖੀ ਅਤੇ ਹੋਰ ਹਸੀਨ ਹੋ ਜਾਏਗੀ। ਕੋਸ਼ਿਸ਼ ਕਰੋ, ਅੱਜ ਨਹੀਂ ਕੱਲ੍ਹ ਨਹੀਂ ਜ਼ਰੂਰ ਹੋਏਗਾ, ਪਰ ਇਹਦਾ ਮੰਤਰ ਇੱਕ ਹੀ ਹੈ ਜਿਹੜਾ ਅਸੀਂ ਸਭ ਤੋਂ ਪਹਿਲੀ ਗੱਲ ਕੀਤੀ ਕਿ ਆਪਣੇ ਆਪ ਨੂੰ ਟਾਈਮ ਦੇ ਨਾਲ ਜ਼ਰੂਰ ਸ਼ੁਰੂ ਕਰੋ, ਛੋਟੀਆਂ ਛੋਟੀਆਂ ਖੁਸ਼ੀਆਂ ਵੱਲ ਧਿਆਨ ਦੇਵੋ। ਦੇਖਣਾ ਇੱਕ ਨਾ ਇੱਕ ਦਿਨ ਜ਼ਰੂਰ ਤੁਸੀਂ ਕਹੋਗੇ ਕਿ ਮੈਂ ਹਲਕਾ ਹਾਂ, ਮੈਂ ਬਹੁਤ ਖੁਸ਼ ਹਾਂ, ਸ਼ੁਕਰਾਨੇ ਵਿੱਚ ਤੁਸੀਂ ਜੀਣਾ ਸ਼ੁਰੂ ਕਰੋ। ਤਾਂ ਜੀ, ਇਸ ਨਾਲ ਹੀ ਹੁਣ ਪ੍ਰੋਗਰਾਮ ਦੇ ਅਗਲੇ ਗੀਤ ਦੀ ਵਾਰੀ ਆ ਗਈ, ਕਿਉਂਕਿ ਬਹੁਤ ਜ਼ਿਆਦਾ ਸਮਾਂ ਨਹੀਂ ਰਹਿ ਗਿਆ ਸਾਡੇ ਕੋਲ। ਆਨੰਦ ਮਾਣਦੇ ਜੀ ਅਗਲੇ ਗੀਤ ਦਾ।

ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਰਾਤ ਦੇ 10 ਵਜ ਰਹੇ ਨੇ। ਲਾਉਣ ਪੇਸ਼ ਹੈ ਅੱਜ ਦੀਆਂ ਮੁੱਖ ਖਬਰਾਂ। ਕੇਂਦਰੀ ਮੰਤਰੀ ਮੰਡਲ ਨੇ ਕਰਮਚਾਰੀ ਵਿਭਾਗ ਨੀਤੀ ਸੰਗਠਨ EPFO ਅਧੀਨ ਲਾਜ਼ਮੀ ਕਵਰੇਜ ਲਈ ਤਨਖਾਹ ਸੀਮਾ 15,000 ਰੁਪਏ ਤੋਂ ਵਧਾ ਕੇ 25,000 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਟੈਕਸ ਤਜਵੀਜ਼ਾਂ ਵਿੱਚ ਰਾਸ਼ਟਰੀ ਹਿੱਤਾਂ ਨੂੰ ਸਭ ਤੋਂ ਉੱਪਰ ਰੱਖਿਆ ਜਾਣਾ ਚਾਹੀਦਾ ਹੈ। ਸਰਕਾਰ ਨੇ ਸ਼ਹਿਜ਼ਾਦ ਪੱਟੀ ਨੈਟਵਰਕ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ ਤਹਿਤ ਇੱਕ ਦਹਿਸ਼ਤਗਰਦੀ ਸਮੂਹ ਐਲਾਨ ਕਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਨੇ ਅੱਜ ਨਵੀਂ ਦਿੱਲੀ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਦੇ ਚਾਰਜ ਡੀਐਫਰਸ ਨੂੰ ਤਲਬ ਕੀਤਾ ਅਤੇ ਸਮੁੰਦਰ ਵਿੱਚ ਪਾਕਿਸਤਾਨ ਜਲ ਸੈਨਾ ਯੂਨਿਟ ਦੇ ਗੈਰ ਜ਼ਿੰਮੇਵਾਰਨਾ ਵਿਹਾਰ ਤੋਂ ਸਖ਼ਤ ਵਿਰੋਧ ਦਰਜ ਕੀਤਾ ਹੈ। ਉੱਘੇ ਅਧਿਕਾਰ ਅਨੰਤ ਨਾਗ ਨੂੰ ਭਾਰਤੀ ਸਿਨੇਮਾ ਵਿੱਚ ਉਹਨਾਂ ਦੇ ਯੋਗਦਾਨ ਲਈ 2024 ਦਾ ਪ੍ਰਤਿਸ਼ਠ ਦਾਦਾ ਸਾਹਿਬ ਫਾਲਕੇ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ। ਸਰਕਾਰ ਨੇ ਸਰਕਾਰੀ ਖੇਤਰ ਦੇ ਬੈਂਕਾਂ ਦੇ ਰਲੇਵੇ ਸੰਬੰਧੀ ਸੋਸ਼ਲ ਮੀਡੀਆ 'ਚ ਚੱਲ ਰਹੀਆਂ ਰਿਪੋਰਟਾਂ ਨੂੰ ਫਰਜ਼ੀ ਕਰਾਰ ਦਿੰਦਿਆਂ ਖਾਰਜ ਕੀਤਾ ਹੈ। ਯੁੱਧ ਨਸ਼ਿਆਂ ਵਿਰੁੱਧ ਦੇ ਨਸ਼ਾ ਮੁਕਤ ਮੁਹਿੰਮ ਤਹਿਤ ਮਲੋਟ ਵਿਖੇ ਕਰਵਾਇਆ ਗਿਆ ਰਾਜ ਪੱਧਰੀ ਸਮਾਗਮ। ਇਸ ਮੌਕੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ, ਨਸ਼ਿਆਂ ਦੇ ਖਾਤਮੇ ਲਈ ਸਮਾਜ ਦੇ ਹਰ ਵਰਗ ਦਾ ਸਹਿਯੋਗ ਜ਼ਰੂਰੀ ਹੈ। ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਹੈ ਕਿ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਸਥਾਪਨ ਕੀਤਾ ਜਾ ਰਿਹਾ ਹੈ 300 ਬੈੱਡਾਂ ਦਾ ਟਰੋਮਾ ਸੈਂਟਰ। ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਪਠਾਨਕੋਟ 'ਚ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਨ ਲਈ ਇੱਕ ਵਿਸ਼ੇਸ਼ ਮੀਟਿੰਗ ਕੀਤੀ ਹੈ ਅਤੇ ਮੈਂਬਰ ਪਾਰਲੀਮੈਂਟ ਡਾਕਟਰ ਰਾਜ ਕੁਮਾਰ ਚੱਬੇਵਾਲ ਨੇ ਦੱਸਿਆ ਹੈ ਕਿ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਪਹਿਲੀ ਵਾਰ ਸ਼ਾਮਿਲ ਕੀਤੀ ਗਈ ਟੈਨਿਸ ਬਾਲ ਕ੍ਰਿਕਟ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਾਡੀ ਸਟੂਡੀਓ ਦੀ ਕੜੀ ਤੇ 10:02 ਹੋ ਰਹੇ ਨੇ। ਲਓ ਹੁਣ ਪੇਸ਼ ਹੈ ਪ੍ਰੋਗਰਾਮ ਤੁਹਾਡੀ ਫਰਮਾਇਸ਼। ਜਾਂ ਤੁਹਾਡੀ ਫਰਮਾਇਸ਼ ਪ੍ਰੋਗਰਾਮ ਲੈ ਕੇ ਤੁਹਾਡਾ ਦੋਸਤ ਗਗਨ ਤੁਹਾਡੇ ਸਾਹਮਣੇ ਹਾਜ਼ਰ ਹੋ ਗਿਆ ਔਰ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੀਆਂ ਫਰਮਾਇਸ਼ਾਂ ਲਵਾਂਗੇ, ਤੁਹਾਡੇ ਨਾਲ ਤੁਹਾਡੇ ਭੇਜੇ ਹੋਏ ਮੈਸੇਜ ਅਸੀਂ ਵਟਸਐਪ ਰਾਹੀਂ ਪੜ੍ਹਾਂਗੇ ਔਰ ਜੇ ਤੁਸੀਂ ਸਾਡੇ ਤੱਕ ਆਪਣੇ ਮੈਸੇਜ ਪਹੁੰਚਾਉਣਾ ਚਾਹੁੰਦੇ ਹੋ ਤਾਂ ਸਾਡਾ ਜਿਹੜਾ ਵਟਸਐਪ ਨੰਬਰ ਹੈ 94-655-36-070 ਜੀ ਹਾਂ, ਸਾਡਾ ਵਟਸਐਪ ਨੰਬਰ ਹੈ 94-655-36-070। ਤੁਸੀਂ ਜਲਦੀ ਜਲਦੀ ਸਾਡੇ ਤੱਕ ਪਹੁੰਚੋ, ਪਹੁੰਚ ਕੇ ਆਪਣਾ ਮੈਸੇਜ ਅਸੀਂ ਤੁਹਾਡਾ ਪੜ੍ਹਾਂਗੇ, ਤੁਹਾਨੂੰ ਜੇ ਆਇਆਂ ਨੂੰ ਕਵਾਂਗੇ ਸਾਡੇ ਪ੍ਰੋਗਰਾਮ 'ਚ ਜੁੜਨ ਲਈ ਔਰ ਤੁਹਾਡੇ ਦਿੱਤੇ ਗਏ ਮੈਸੇਜ ਦੇ ਉੱਤੇ ਜਿਹੜਾ ਵੀ ਗੀਤ ਹੋਏਗਾ ਅਸੀਂ ਗੀਤ ਲਗਾਵਾਂਗੇ। ਲਓ ਜੀ ਚੱਲਦੇ ਹਾਂ ਜੀ ਵਟਸਐਪ। ਲਓ ਜੀ ਇਸ ਪ੍ਰੋਗਰਾਮ ਦੇ ਵਿੱਚ ਪਹਿਲਾ ਮੈਸੇਜ ਆਇਆ ਅਵਤਾਰ ਸਿੰਘ ਪੰਨੂ ਹੋਣਾ ਦਾ, ਮਟੋਲਾ ਤੋਂ ਗੱਲ ਕਰ ਰਹੇ ਨੇ ਗੁਰਦਾਸਪੁਰ ਤੋਂ। ਬਹੁਤ ਬਹੁਤ ਸਵਾਗਤ ਹੈ ਜੀ ਜੀ ਆਇਆਂ ਨੂੰ ਆਪਦਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ। ਇਸ ਤੋਂ ਬਾਅਦ ਜਿਹੜਾ ਮੈਸੇਜ ਆਇਆ ਕੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਮੈਸੇਜ ਕਰਦੇ ਨੇ, ਸਤਿ ਸ਼੍ਰੀ ਅਕਾਲ ਕਹਿ ਰਹੇ ਨੇ ਜੀ। ਮਲਕੀਤ ਸਿੰਘ ਕੁੜਿਆਲਾ, ਮਨਜੀਤ ਕੌਰ ਬਠਿੰਡਾ, ਦਵਿੰਦਰ ਸਿੰਘ ਚੇਅਰਮੈਨ ਪੋਤਾ, ਗੁਰਸ਼ਬਦ ਸਿੰਘ, ਜੀਤ ਸਿੰਘ ਕੁੜਿਆਣਾ, ਦਰਸ਼ਨ ਸਿੰਘ, ਸਮੂਹ ਬਰਾੜ ਪਰਿਵਾਰ, ਸੁਖਦੇਵ ਸਿੰਘ ਚਹਿਲ, ਬੁਰਜ ਹਨੂਮਾਨਗੜ੍ਹ, ਕੁਲਵੰਤ ਗਿੱਲ ਮਲੋਟ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ, ਕਹਿੰਦੇ ਕੋਈ ਵੀ ਗੀਤ ਸੁਣਾ ਦਿਓ ਸਾਨੂੰ। ਜੀ ਹਾਂ ਬਿਲਕੁਲ ਸੁਣਾਵਾਂਗੇ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਪ੍ਰੋਗਰਾਮ 'ਚ ਜੁੜਨ ਲਈ। ਇਸ ਤੋਂ ਬਾਅਦ ਜਿਹੜਾ ਮੈਸੇਜ ਹੈ ਪਿੰਡ ਕਬੂਲ ਸ਼ਾਹ ਕੁੱਬਨ ਜ਼ਿਲ੍ਹਾ ਫਾਜ਼ਿਲਕਾ ਤੋਂ ਮੈਸੇਜ ਭੇਜ ਰਹੇ ਨੇ, ਵਧਾਵਾ ਸਿੰਘ

ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਇਸ ਪ੍ਰੋਗਰਾਮ 'ਚ ਜੁੜਨ ਲਈ। ਇਸ ਤੋਂ ਬਾਅਦ ਸਾਨੂੰ ਮੈਸੇਜ ਆਇਆ ਸੁਲਤਾਨਪੁਰ ਉੱਤਰ ਪ੍ਰਦੇਸ਼ ਤੋਂ, ਸਾਨੂੰ ਮੈਸੇਜ ਕਰਦੇ ਨੇ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਯਸ਼ਮੀਤ ਯਸੂ, ਨਿਰੰਜਨ ਸਿੰਘ, ਸੋਨੀਆ ਸਿੰਘ, ਅਵਰਿਲ ਸਿੰਘ ਕਹਿੰਦੇ ਕੋਈ ਵੀ ਗੀਤ ਸੁਣਾ ਦਿਓ ਇਸ ਪ੍ਰੋਗਰਾਮ ਦੇ ਵਿੱਚ, ਤੁਹਾਡੇ ਨਾਲ ਅਸੀਂ ਜੁੜਦੇ ਹਾਂ ਜੀ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ 'ਚ ਜੁੜਨ ਵਾਸਤੇ, ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਜੀ। ਇਸ ਤੋਂ ਬਾਅਦ ਜਿਹੜਾ ਮੈਸੇਜ ਆਇਆ ਜੀ, ਪਹਿਲਾਂ ਤਾਂ ਨਮਸਕਾਰ ਕਰਦੇ ਨੇ ਜੀ, ਸਾਡੇ ਵੱਲੋਂ ਵੀ ਪੂਰਾ ਪੂਰਾ ਨਮਸਕਾਰ ਹੈ ਜੀ, ਪੂਰੀ ਆਕਾਸ਼ਵਾਣੀ ਜਲੰਧਰ ਵੱਲੋਂ ਤੁਹਾਨੂੰ ਨਮਸਕਾਰ ਹੈ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਇਸ ਪ੍ਰੋਗਰਾਮ 'ਚ ਜੁੜਨ ਲਈ। ਕੁਲਮ ਰੋਡ ਹਰਗੋਬਿੰਦ ਨਗਰ ਨਵਾਂ ਸ਼ਹਿਰ ਤੋਂ ਸਾਨੂੰ ਮੈਸੇਜ ਆਇਆ ਹੈ ਸੁਰਿੰਦਰ ਸੰਧੂ, ਅਨੀਤਾ ਸੰਧੂ, ਰੋਹਿਤ ਸੰਧੂ, ਰਿਤੇਸ਼ ਸੰਧੂ, ਸ਼ਿਖਾ ਸੰਧੂ, ਪ੍ਰਤੀਸ਼ਾ ਸੰਧੂ ਅਤੇ ਮੈਕਸ ਕਹਿੰਦੇ ਕੋਈ ਵੀ ਗੀਤ ਸੁਣਾ ਦਿਓ ਜੀ। ਹਾਂ ਸੁਣਾਵਾਂਗੇ, ਤੁਹਾਡਾ ਬਹੁਤ ਹੀ ਕਮਾਲ ਤਰੀਕੇ ਨਾਲ ਤੁਸੀਂ ਮੈਸੇਜ ਭੇਜਿਆ। ਅਗਲਾ ਮੈਸੇਜ ਆਇਆ ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ, ਸਾਨੂੰ ਮੈਸੇਜ ਕਰਦੇ ਨੇ ਵਿਨੋਦ ਪੁਰੀ, ਵੀ ਪੀ ਰੰਜੂ, ਅਸ਼ੋਕ ਪੁਰੀ, ਸੁਸ਼ੀਲ ਪੁਰੀ, ਬੀ ਕੇ ਪੁਰੀ, ਕੈਲਾਸ਼ ਪੁਰੀ, ਨੀਲਮ ਪੁਰੀ, ਰਮਾ ਪੁਰੀ, ਪਾਲੀ ਪੁਰੀ, ਸੁਨੀਲ ਪਾਠਕ, ਵੀ ਕੇ ਪੁਰੀ ਅਤੇ ਵਿਨੋਦ ਪੁਰੀ ਕਹਿੰਦੇ ਕੋਈ ਵੀ ਗੀਤ ਸੁਣਾ ਦਿਓ ਜੀ। ਹਾਂ ਬਿਲਕੁਲ ਸੁਣਾਵਾਂਗੇ। ਇਸ ਤੋਂ ਬਾਅਦ ਜਿਹੜਾ ਸਾਨੂੰ ਮੈਸੇਜ ਆਇਆ ਪੁਟਿਆ ਕਲਾ ਦੁਰਗ ਤੋਂ ਸਾਨੂੰ ਮੈਸੇਜ ਕਰਦੇ ਨੇ ਸੰਜੇ ਕੁਮਾਰ ਸਾਹੂ, ਸੁਜਾਤਾ ਸਾਹੂ, ਸ਼ਸ਼ਾਂਕ ਸਾਹੂ, ਸੀਮਾ ਸਾਹੂ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ। ਇਸ ਤੋਂ ਬਾਅਦ ਜਿਹੜਾ ਮੈਸੇਜ ਆਇਆ ਮੁਹੰਮਦ ਯਸੀਨ ਹਾਸ਼ਮੀ, ਨਾਜ਼ਮਾ ਬੇਗਮ ਹਾਸ਼ਮੀ, ਮੁਹੰਮਦ ਤੁਸੀਹ ਹਾਜ਼ਮੀ, ਮੁਹੰਮਦ ਤੈਮੂਰ ਆਜ਼ਮੀ, ਮੁਹੰਮਦ ਕਲੀਮ ਅੰਸਾਰੀ, ਜਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ। ਲਓ ਜੀ, ਇਸ ਤੋਂ ਬਾਅਦ ਜਿਹੜਾ ਮੈਸੇਜ ਆਇਆ ਪਟੇਲ ਨਗਰ ਮਲੋਟ ਤੋਂ, ਡਾਕਟਰ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ ਜਜੋਰੀਆ, ਗਗਨਦੀਪ ਜਜੋਰੀਆ, ਆਰਜੂ ਜਜੋਰੀਆ ਅਤੇ ਗੁੱਡੂ ਦਾ ਮੈਸੇਜ ਹੈ ਸਾਨੂੰ ਇਸ ਪ੍ਰੋਗਰਾਮ ਦੇ ਵਿੱਚ। ਲਓ ਜੀ, ਬਹੁਤ ਸਾਰੇ ਮੈਸੇਜ ਆ ਗਏ ਹੋਏ ਨੇ ਔਰ ਹੁਣ ਵਿਹਲਾ ਹੋ ਗਿਆ ਪ੍ਰੋਗਰਾਮ ਦੇ ਪਹਿਲੇ ਗੀਤ ਦਾ ਜੀ। ਲਓ ਜੀ, ਸੁਣਦੇ ਹਾਂ ਇਸ ਪ੍ਰੋਗਰਾਮ ਦਾ ਪਹਿਲਾ ਗੀਤ।

ਇਸ ਤੋਂ ਬਾਅਦ ਜਿਹੜਾ ਸਾਨੂੰ ਮੈਸੇਜ ਆਇਆ, ਮੈਸੇਜ ਕਰਦੇ ਨੇ MLB ਰੋਡ ਗਵਾਲੀਅਰ ਤੋਂ ਸਾਨੂੰ ਮੈਸੇਜ ਆਇਆ, ਸੁਰੇਸ਼ ਖੁਰਾਨਾ, ਪੱਪੀ, ਕਿਰਨ ਖੁਰਾਨਾ, ਲਵਿਆ ਖੁਰਾਨਾ, SK ਪੱਪੀ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਜੁੜਨ ਵਾਸਤੇ। ਔਰ ਅਗਲਾ ਜਿਹੜਾ ਮੈਸੇਜ ਬਹੁਤ ਖੂਬਸੂਰਤ ਤਰੀਕੇ ਨਾਲ ਫੁੱਲ ਬੂਟੀਆਂ ਨਾਲ ਸਾਨੂੰ ਮੈਸੇਜ ਭੇਜਿਆ, ਸੈਯਦ ਮਸਰੂਰ, ਸ਼ਾਇਨਾ ਹਸਨ, ਅਕਸਾ ਅਦੀਬ, ਇਬਰਾਹਿਮ ਅਤੇ ਨਾਜ਼ੀਆ ਦਾ ਮੈਸੇਜ ਆਇਆ, ਕਹਿੰਦੇ ਕੋਈ ਵੀ ਗੀਤ ਸੁਣਾ ਦਿਓ। ਇਸ ਤੋਂ ਬਾਅਦ ਜਿਹੜਾ ਮੈਸੇਜ ਆਇਆ ਪਟੇਲ ਨਗਰ ਮਲੌੜ ਤੋਂ ਡਾਕਟਰ ਰਮੇਸ਼ ਕੁਮਾਰ ਜਾਜੂਜੀਆ, ਗੀਤ ਰਾਣੀ, ਗੀਤਾ ਰਾਣੀ, ਗਗਨਦੀਪ, ਆਰਜ਼ੂ ਅਤੇ ਗੁੱਡੂ ਮੈਸੇਜ ਆ ਰਹੇ ਨੇ ਸਾਨੂੰ। ਲਓ ਜੀ, ਇਸ ਦੇ ਨਾਲ ਹੀ ਹੁਣ ਵੇਲਾ ਹੋ ਗਿਆ ਪ੍ਰੋਗਰਾਮ ਦੇ ਅਗਲੇ ਗੀਤ ਦਾ ਜੀ। ਆਨੰਦ ਮਾਣੋ ਜੀ ਇਸ ਗੀਤ ਦਾ।

ਹੁਣ ਤੁਸੀਂ ਸੁਣ ਰਹੇ ਸੀ ਆਪ ਕੀ ਆਂਖੋਂ ਮੇਂ ਕੁਛ, ਕਿਸ਼ੋਰ ਅਤੇ ਲਤਾ ਹੁਣ ਦੀ ਆਵਾਜ਼ ਦੇ ਵਿੱਚ। ਜੇ ਪ੍ਰੋਗਰਾਮ ਤੁਹਾਡੀ ਫਰਮਾਇਸ਼ ਚੱਲ ਰਿਹਾ ਔਰ ਸਾਡੇ ਕੋਲ ਸਿਰਫ ਔਰ ਸਿਰਫ 15 ਮਿੰਟ ਰਹਿ ਗਏ ਨੇ ਇਸ ਪ੍ਰੋਗਰਾਮ ਦੇ, ਪਤਾ ਹੀ ਨਹੀਂ ਲੱਗਾ ਕਦੋਂ ਇਹ ਟਾਈਮ ਬੀਤ ਗਿਆ, ਕਿਉਂਕਿ ਤੁਹਾਡਾ ਪਿਆਰ, ਸਰੋਤਿਆਂ ਦਾ ਮੈਸੇਜ ਦੁਆਰਾ ਜਿਹੜਾ ਭੇਜਿਆ ਗਿਆ ਪਿਆਰ ਅਤੇ ਫਰਮਾਇਸ਼ਾਂ ਅਸੀਂ ਸੁਣਦੇ ਗਏ, ਲਾਉਂਦੇ ਰਹੇ ਔਰ ਆਨੰਦ ਮਾਣਦੇ ਗਏ, ਕਿਉਂਕਿ ਜਿਹੜੀ ਤੁਹਾਡੀਆਂ ਫਰਮਾਇਸ਼ਾਂ ਸੀ ਉਹ ਗੀਤ ਸਾਡੇ ਵੀ ਬਹੁਤ ਜ਼ਿਆਦਾ ਦਿਲ ਦੇ ਕਰੀਬ ਹੈ ਔਰ ਸਦਾ ਬਹਾਰੀ ਗੀਤ ਸਾਨੂੰ। ਇਸ ਤੋਂ ਬਾਅਦ ਜਿਹੜਾ ਮੈਸੇਜ ਆਇਆ ਨੇ, ਮੈਸੇਜ ਬਹੁਤ ਸਾਰੇ ਨੇ, ਪਹਿਲਾ ਮੈਸੇਜ ਅਸੀਂ ਪੜ੍ਹਦੇ ਨੇ। ਸੁਮਿਤ ਕੁਮਾਰ, ਵਿਸ਼ਾਲ ਕੁਮਾਰ, ਕੁਲਦੀਪ ਕੁਮਾਰ, ਕਵਿਤਾ ਰਾਣੀ, ਪਿੰਡ ਕੁੜਿਆਣਾ, ਜ਼ਿਲ੍ਹਾ ਫਾਜ਼ਿਲਕਾ, ਪ੍ਰੋਗਰਾਮ ਤੁਹਾਡੀ ਫਰਮਾਇਸ਼ ਪੇਸ਼ ਕਰਤਾ ਗਗਨ ਜੀ। ਬਿਲਕੁਲ, ਪਹਿਲਾਂ ਤਾਂ ਸਾਡੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਤੁਹਾਡਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ। ਕਹਿੰਦੇ ਕੋਈ ਵੀ ਗੀਤ ਸੁਣਾ ਦਿਓ ਜੀ, ਬਿਲਕੁਲ ਸੁਣਾਵਾਂਗੇ ਗੀਤ ਵੀ। ਅਗਲਾ ਮੈਸੇਜ ਆਇਆ ਨਰੇਸ਼ ਕੁਮਾਰ ਪੌਲ, ਪਿੰਡ ਸੰਗਵਾਲ, ਜ਼ਿਲ੍ਹਾ ਜਲੰਧਰ, ਫਿਲਮ ਪੱਥਰ ਕੀ ਸਨਮ ਗੀਤ ਅਤੇ ਬੋਲ ਮਹਿਬੂਬ ਮੇਰੇ, ਮਹਿਬੂਬ ਮੇਰੇ। ਬਿਲਕੁਲ ਜੀ, ਤੁਹਾਡਾ ਵੀ ਜਿਹੜਾ ਫਰਮਾਇਸ਼ ਹੈ ਤੁਹਾਡੀ ਪੂਰੀ ਕਰਾਂਗੇ। ਮੰਡੀ ਹਰਜੀ ਰਾਮ ਮਲੋਡ ਤੋਂ ਮੈਸੇਜ ਕਰ ਰਹੇ ਨੇ, ਨੱਥੂ ਰਾਮ ਸ਼ਰਮਾ, ਲਲਿਤ ਸ਼ਰਮਾ, ਇੰਦਾਜ ਸ਼ਰਮਾ, ਸੁਰੇਸ਼ ਸ਼ਰਮਾ, ਕਹਿੰਦੇ

ਦੀ ਗੀਤ ਸੁਣਾ ਦਿਓ। ਬਿਲਕੁਲ ਜੀ, ਸੁਣਾਵਾਂਗੇ ਗੀਤ ਵੀ। ਕਨੇਰਾ ਮੁਹੱਲਾ ਪਟਿਆਲਾ ਤੋਂ ਮੈਸੇਜ ਆਇਆ ਬੱਤਾ ਪਰਿਵਾਰ ਦਾ, ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ, ਵੰਸ਼ ਬੱਤਾ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਤੁਹਾਡਾ ਪਹਿਲਾਂ ਵੀ ਮੈਸੇਜ ਆਇਆ ਸੀ ਜੀ। ਮਹਿਰ ਅਰੋੜਾ, ਮਮਤਾ ਅਰੋੜਾ, ਕੀਰਤੀ ਅਰੋੜਾ, ਭੂਮਿਕਾ ਅਰੋੜਾ, ਬਹੁਤ ਬਹੁਤ ਸਵਾਗਤ ਹੈ ਜੀ ਸਾਰੇ ਸਰੋਤਿਆਂ ਦਾ ਸਾਡੇ ਨਾਲ ਜੁੜਨ ਵਾਸਤੇ ਜੀ। ਹੁਣ ਵਾਰੀ ਹੈ ਅਗਲੇ ਗੀਤ ਦੀ ਜੀ, ਆਨੰਦ ਮਾਣੋ ਜੀ ਇਸ ਗੀਤ ਦਾ।

ਜੀ ਪ੍ਰੋਗਰਾਮ ਤੁਹਾਡੀ ਫਰਮਾਇਸ਼ ਚੱਲ ਰਿਹਾ ਔਰ ਬਹੁਤ ਜ਼ਿਆਦਾ ਸਮਾਂ ਨਹੀਂ ਰਹਿ ਗਿਆ ਸਾਡੇ ਕੋਲ, ਸਿਰਫ ਔਰ ਸਿਰਫ 8 ਮਿੰਟ ਹੈ। 8 ਮਿੰਟ ਦੇ ਵਿੱਚ ਤੁਹਾਡੀਆਂ ਫਰਮਾਇਸ਼ਾਂ ਜਿਹੜੀਆਂ ਆ ਗਈਆਂ ਔਰ ਅਸੀਂ ਪੂਰੀਆਂ ਕਰਦੇ ਹਾਂ। ਲਓ ਜੀ ਮੈਸੇਜ ਕਰ ਰਹੇ ਨੇ ਸਾਡੇ ਅਗਲੇ ਸਰੋਤਾ, ਸਾਨੂੰ ਮੈਸੇਜ ਕਰ ਰਹੇ ਨੇ, ਕਹਿ ਰਹੇ ਕਿ ਫਿਲਮ ਜਨੂਨ ਗੀਤ ਦੇ ਬੋਲ ਨੇ ਮਿਲਤੇ ਮਿਲਤੇ ਹਸੀ ਵਾਦੀਓਂ ਮੈਂ, ਜਾਂ ਬਿਲਕੁਲ ਗੀਤ ਲਗਾਵਾਂਗੇ ਜੀ। ਮੈਸੇਜ ਕਰਦੇ ਨੇ ਜ਼ਿਲ੍ਹਾ ਅੰਬਾਲਾ ਤੋਂ, ਹਰਿਆਣਾ ਤੋਂ ਗੱਲ ਕਰ ਰਹੇ ਨੇ ਰਜਿੰਦਰ ਕੁਮਾਰ, ਮਲਕੀਤ ਕੌਰ, ਆਰਤੀ ਰਾਣੀ, ਰਾਘਵ, ਹਰਮਨ ਅਤੇ ਪੂਰੇ ਪਰਿਵਾਰ ਵੱਲੋਂ ਮੈਸੇਜ ਹੈ ਜੀ। ਸਤਿ ਸ਼੍ਰੀ ਅਕਾਲ। ਬਠਿੰਡੇ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਰਵਿੰਦਰ ਸਿੰਘ, ਗਗਨਦੀਪ ਕੌਰ, ਜਸਮੀਨ ਕੌਰ, ਗੁਰਲੀਨ ਕੌਰ, ਸ਼ਿੰਦਰਪਾਲ, ਕਹਿੰਦੇ ਕੋਈ ਵੀ ਗੀਤ ਸੁਣਾਉ ਜੀ, ਬਿਲਕੁਲ ਸੁਣਾਵਾਂਗੇ ਜੀ ਗੀਤ ਵੀ। ਮੁਕੇਸ਼ ਕਸ਼ਯਪ, ਸ਼ੀਤਲ ਕਸ਼ਯਪ, ਸੋਨੂ ਸੁਰੇਸ਼, ਰਾਜਪਾਲ, ਪੰਕਜ, ਕਾਜਲ, ਸੀਮਾ, ਮਾਨਵੀ ਤਨਵੀ, ਲਕਸ਼ ਸੋਨੀ, ਮੋਹਿਨੀ, ਰਿਤਿਕਾ, ਬਲਵੀਰ ਸਿੰਘ ਹੁਣੀ ਮੈਸੇਜ ਕਰ ਰਹੇ ਨੇ ਜੀ। ਬਿਲਕੁਲ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਸਾਡੇ ਇਸ ਪ੍ਰੋਗਰਾਮ 'ਚ ਜੁੜਨ ਵਾਸਤੇ। ਲਓ ਜੀ ਆਨੰਦ ਮਾਣੋ ਜੀ ਇਸ ਗੀਤ ਦਾ।

ਔਰ ਜਿਸ ਦੇ ਨਾਲ ਹੀ ਪ੍ਰੋਗਰਾਮ ਤੁਹਾਡੀ ਫਰਮਾਇਸ਼ ਤੋਂ ਮੈਂ ਤੁਹਾਡੇ ਦੋਸਤ ਸਿਕੋਗੇ ਨਿਗਾਹੀ ਨਾਲ ਫਿਰ ਮਿਲਦੇ ਹਾਂ ਕਿਸੇ ਦਿਨ ਸੰਤੋਸ਼। ਮੀਡੀਅਮ ਵੇਵ 343 ਸ਼ਰਿਆ 6 ਮੀਟਰ ਯਾਨੀ 873 ਕਿਲੋ ਹਰਟਸ, ਡੀਆਰਐਮ 854 ਕਿਲੋ ਹਰਟਸ, ਐਫ ਐਮ ਬੈਂਡ 100 ਸ਼ਰਿਆ 8 ਮੈਗਾ ਹਰਟਸ, ਐਫ ਐਮ ਬੈਂਡ 100 ਸ਼ਰਿਆ 9 ਮੈਗਾ ਹਰਟਸ ਅਤੇ ਡੀ ਟੀ ਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਇਸ ਵੇਲੇ ਸਾਡੀ ਸਟੂਡੀਓ ਦੀ ਕੜੀ 'ਤੇ 11 ਵੱਜ ਰਹੇ ਨੇ। ਹੁਣ ਤੁਸੀਂ ਸੁਣੋਗੇ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।

ਪ੍ਰੋਗਰਾਮ ਦਾ ਆਗਾਜ਼ ਕਰਨ ਤੋਂ ਪਹਿਲਾਂ ਆਓ ਜੀ ਥੋੜ੍ਹੀ ਜਿਹੀ ਜਾਣਕਾਰੀ ਲਈਏ, ਪ੍ਰੋਗਰਾਮ ਦਾ ਵੇਰਵਾ ਲਈਏ। ਪ੍ਰੋਗਰਾਮ ਸੁਗਾਤ 11:10 ਤੋਂ ਸ਼ੁਰੂ ਹੋ ਕੇ ਸਵੇਰੇ 1 ਵਜੇ ਤੱਕ ਜਾਰੀ ਰਹੇਗਾ। 1 ਵਜੇ ਤੁਸੀਂ ਸੁਣ ਸਕੋਗੇ ਪੰਜਾਬੀ ਮੈਲੋਡੀਅਸ ਗੀਤ। ਪੰਜਾਬੀ ਮੈਲੋਡੀਅਸ ਗੀਤ ਸਵੇਰੇ 2 ਵਜੇ ਤੱਕ ਜਾਰੀ ਰਹੇਗਾ। 2 ਵਜੇ ਸੁਣ ਸਕੋਗੇ ਤੁਸੀਂ ਪੰਜਾਬੀ ਯੁਗਲ ਗੀਤਾਂ ਦਾ ਪ੍ਰੋਗਰਾਮ ਪੰਜਾਬੀ ਟਿਊਟ ਮਿਊਜ਼ਿਕ। ਅਸੀਂ ਦੱਸਣਾ ਚਾਹਾਂਗੇ ਪੰਜਾਬੀ ਮੈਲੋਡੀਅਸ ਗੀਤ ਔਰ ਪੰਜਾਬੀ ਟਿਊਟ ਮਿਊਜ਼ਿਕ ਵਿੱਚ ਅਸੀਂ ਉਹੀ ਗੀਤ ਸ਼ਾਮਿਲ ਕਰਦੇ ਹਾਂ ਜਿਨ੍ਹਾਂ ਦੀ ਪਸੰਦ ਜਾਂ ਦੀ ਫਰਮਾਇਸ਼ ਸਾਡੇ ਸਰੋਤਾ ਵੱਖ ਵੱਖ ਪ੍ਰੋਗਰਾਮਾਂ 'ਚ ਕਰਦੇ ਨੇ। ਸਵੇਰੇ 3 ਵਜੇ ਤੜਕੇ ਅੰਮ੍ਰਿਤ ਵੇਲਾ ਹੁੰਦਾ, ਸਮਾਂ ਆਉਂਦਾ ਹੈ ਪ੍ਰਭੂ ਭਗਤੀ ਦਾ, ਸਰਵਣ ਕਰਾਂਗੇ ਗੁਰਬਾਣੀ ਵਿਚਾਰ, ਔਰ 3:30 'ਤੇ ਸਰਵਣ ਕਰਾਂਗੇ ਕੁਛ ਭਜਨ ਕੁਛ ਭਗਤੀ ਗੀਤ। ਠੀਕ 4 ਵਜੇ ਸਵੇਰੇ ਤੜਕੇ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਾਂਗੇ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਐਸੀ ਸਵੇਰੇ 4 ਵਜੇ ਤੱਕ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦੀ ਰੂਪਰੇਖਾ। ਅਤੇ ਆਓ ਜੀ ਫਿਰ ਆਗਾਜ਼ ਕਰਦੇ ਹਾਂ ਪ੍ਰੋਗਰਾਮ ਸੁਗਾਤ ਦਾ। ਸਭ ਤੋਂ ਪਹਿਲਾਂ ਸੁਣਦੇ ਹਾਂ ਮਿੱਕਾ ਅਤੇ ਸਾਥੀਆਂ ਦਾ ਗਾਇਆ ਹੋਇਆ ਪੰਜਾਬੀ ਗੀਤ।

ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਸਾਰੇ ਸੁਣਨ ਵਾਲਿਆਂ ਦਾ। ਜੀ ਆਇਆਂ ਨੂੰ ਆਖਦੇ ਹਾਂ ਵੈਲਕਮ ਕਰਦੇ ਹਾਂ ਪ੍ਰੋਗਰਾਮ ਸੁਗਾਤ ਵਿੱਚ। ਮੈਂ ਤੁਹਾਡਾ ਅੱਜ ਦੋਸਤ ਅਮਿਤ ਤੁਹਾਡੀ ਸੇਵਾ ਵਿੱਚ ਹਾਜ਼ਰ। ਪ੍ਰੋਗਰਾਮ ਸੁਗਾਤ ਲੈ ਕੇ ਤੁਹਾਡਾ ਆਪਣਾ ਸਾਡਾ ਸਭ ਦਾ ਮਨ ਪਾਉਂਦਾ ਪ੍ਰੋਗਰਾਮ ਸੁਗਾਤ। ਇਸ ਪ੍ਰੋਗਰਾਮ ਵਿੱਚ ਤੁਸੀਂ ਵੀ ਹਿੱਸਾ ਲੈ ਸਕਦੇ ਹੋ, ਆਨਲਾਈਨ ਹੋ ਕੇ ਗੱਲਬਾਤ ਕਰ ਸਕਦੇ ਹੋ, ਆਪਣੀ

0: ਪਸੰਦ ਆ, ਪੰਜਾਬੀ ਗੀਤ ਸੁਣ ਸਕਦੇ ਹੋ। ਕਰਨ ਸਿਰਫ ਇਹ ਹੈ, ਨੰਬਰ ਮਿਲਾਉਣਾ 081-2342-171। ਔਰ ਇਹੀ ਨੰਬਰ ਮਿਲਾ ਕੇ ਸਾਡੇ ਨਾਲ ਪ੍ਰੋਗਰਾਮ ਦੇ ਪਹਿਲੇ ਕਾਲਰ ਲਾਈਨ 'ਤੇ ਜੁੜ ਚੁੱਕੇ ਨੇ ਜੀ। ਆਓ ਦੇਖੀਏ ਕੌਣ ਨੇ, ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ ਔਰ ਕਿਹੜਾ ਗੀਤ ਸੁਣਨਾ ਚਾਹੁੰਦੇ ਨੇ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਸਰ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ?
1: ਸਰ ਜੀ, ਮੈਂ ਰਾਜੂ, ਚੰਡੀਗੜ੍ਹ
0: ਤੋਂ। ਰਾਜੂ ਜੀ ਚੰਡੀਗੜ੍ਹ ਤੋਂ ਬੋਲਦੇ ਨੇ, ਵਾਹ ਜੀ ਵਾਹ, ਬਹੁਤ ਬਹੁਤ ਸਵਾਗਤ ਰਾਜੂ ਜੀ, ਕੀ ਹਾਲ ਚਾਲ ਨੇ? ਰਾਜੂ ਜੀ, ਮੈਂ ਤੁਹਾਡਾ ਆਰੇ ਦੋਸਤ ਅਮਿਤ ਬੋਲਿਆ ਜੀ, ਤੁਹਾਡੇ ਨਾਲ ਅੱਗੇ ਵੀ ਇੱਕ ਦੋ ਵਾਰੀ ਗੱਲ ਹੋਈ ਹੈ, ਅਤੇ ਹੋਰ ਸੁਣਾਓ ਕੀ ਹਾਲ ਚਾਲ ਤੁਹਾਡੇ?
1: ਵਧੀਆ ਨੇ।
0: ਕੰਮ ਕਾਰ ਕਿਸ ਤਰ੍ਹਾਂ, ਸਿਹਤਾਂ ਕਿਸ ਤਰ੍ਹਾਂ ਨੇ?
1: ਠੀਕ ਹੈ ਜੀ,
0: ਕੰਮ ਕਾਰ ਠੀਕ ਨੇ, ਚਲੋ ਸਿਹਤਾਂ ਵੀ ਠੀਕ ਨੇ, ਬਹੁਤ ਅੱਛੀ ਗੱਲ, ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਗੱਲਬਾਤ ਕਰਕੇ। ਅੱਜ ਕਿਹੜਾ ਗੀਤ ਸਾਨੂੰ ਸਾਰਿਆਂ ਨੂੰ ਸੁਣਾਓਗੇ? ਕੋਈ ਖਾਸ ਕਿਹੜਾ ਮਰਜ਼ੀ ਲਾ ਦਈਏ? ਠੀਕ ਹੈ ਰਾਜੂ ਜੀ, ਤੁਹਾਨੂੰ ਗੱਲਬਾਤ ਕਰਕੇ ਚੰਗਾ ਲੱਗਾ, ਉਮੀਦ ਕਰਦੇ ਹਾਂ ਸਾਨੂੰ ਤੁਸੀਂ ਦੁਬਾਰਾ ਵੀ ਕਾਲ ਕਰੋਗੇ। ਤੁਹਾਡੀ ਪਸੰਦ ਦਾ ਗੀਤ ਤੱਕ ਪਹੁੰਚ ਰਿਹਾ ਜੀ, ਮੰਨਤ ਮੁਰਦਾ ਗਾਇਆ ਹੋਇਆ ਲੌਂਗ ਲਾਚੀ। ਸਾਨੂੰ ਫਟਾਫਟ ਕਾਲ ਕਰੋ ਜੀ, ਅਸੀਂ ਵੇਟ ਕਰ ਰਹੇ ਹਾਂ ਤੁਹਾਡੀ ਕਾਲ ਦੀ ਔਰ ਤੁਹਾਡੇ ਵਟਸਐਪ ਮੈਸੇਜਿਸ ਦੀ।

ਡਾਕ ਨੇ ਲੋਕ ਠਾਕਰਾਂ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਗੁਰਨੂਰ ਸਿੰਘ, ਡਾਕਟਰ ਰਾਮ ਕੁਮਾਰ ਨਾਰੰਗ, ਬਲਦੇਵ ਸਿੰਘ ਭਵਾਨਗੜ ਵੱਲ ਬਹੁਤ ਬਹੁਤ ਸਵਾਗਤ ਹੈ ਜੀ। ਤੁਹਾਡਾ ਧੰਨਵਾਦ ਹੈ ਮੈਸੇਜ ਭੇਜਣ ਦੇ ਲਈ। ਸਰਹੰਦੀ ਬਾਜ਼ਾਰ ਪਟਿਆਲਾ ਤੋਂ ਹਾਜ਼ਰੀ ਲਵਾ ਰਹੇ ਨੇ ਪ੍ਰੇਮ ਕੁਮਾਰ ਰਹਿਜਾ, ਕਾਂਤਾ ਰਾਣੀ, ਚਰਨ ਰਹਿਜਾ, ਟੈਨੀ, ਨੀਤੂ, ਜੋਤ ਅਤੇ ਸਚਨੀ, ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ। ਨਮਸਕਾਰ ਜੀ, ਆਦਾਬ, ਆਪ ਹਮੇ ਕਿਸੀ ਵੀ ਸਦਾਬਹਾਰ ਪੰਜਾਬੀ ਗੀਤ ਮੇ ਸ਼ਾਮਿਲ ਕੀਜੀਏ। ਇਸ ਤਰ੍ਹਾਂ ਲਿਖ ਕੇ ਬੜਾ ਪਿਆਰਾ ਜਿਹਾ ਮੈਸੇਜ ਭੇਜ ਰਹੇ ਨੇ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਰ ਰਾਹੀ, ਮੇਰਾਜ ਜਹਾਂ, ਆਜ਼ਾਦ ਨੇ ਲਖਸਰ ਹਰਿਦੁਆਰ ਉੱਤਰਾਖੰਡ ਤੋਂ ਮੈਸੇਜ ਭੇਜ ਰਹੇ ਨੇ। ਤਾਜ ਮੁਹੰਮਦ ਜੀ, ਬਹੁਤ ਬਹੁਤ ਸਵਾਗਤ ਆਪਕਾ ਮੈਸੇਜ ਕੇ ਲਈ, ਥੈਂਕ ਯੂ, ਸ਼ੁਕਰੀਆ। ਸੈਕਟਰ 67 ਮੋਹਾਲੀ, ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ, ਡਾਕਟਰ ਅਮਨਦੀਪ। ਕਾਲਕਾ ਤੋਂ ਸ਼ੁਭ ਚੰਦਰ ਬਜਾਜ, ਸਾਹਿਲ ਬਜਾਜ ਅਤੇ ਬਿੱਟਾ ਬਜਾਜ, ਇਹਨਾਂ ਦਾ ਵੀ ਸਵਾਗਤ ਹੈ ਜੀ। ਚੰਡੀਗੜ੍ਹ ਰਹਿਣ ਵਾਲੀਏ, ਇਹ ਗੀਤ ਸੁਣਾਇਆ ਜਾਵੇ, ਆਵਾਜ਼ਾਂ ਨਰਿੰਦਰ ਬੀਬਾ। ਇਸ ਤਰ੍ਹਾਂ ਲਿਖ ਕੇ ਸਾਨੂੰ ਭੇਜ ਰਹੇ ਨੇ ਮਿਰਜ਼ਾਪੁਰ ਕੁਰਕਸ਼ੇਤਰ ਤੋਂ ਯਸ਼ਪਾਲ ਤਿਮਾਨ, ਕ੍ਰਿਸ਼ਨਾ ਤਿਮਾਨ, ਕੋਮਲ ਤਿਮਾਨ, ਪ੍ਰਿਯੰਕਾ, ਆਂਚਲ, ਕੁੰਜ, ਪਰਵ, ਪ੍ਰਵੀਨ ਅਤੇ ਬਹੁਤ ਸਾਰੇ ਸਾਥੀ ਨੇ। ਕਹਿੰਦੇ ਥੈਂਕ ਯੂ ਸਰ ਜੀ, ਨਮਸਕਾਰ। ਆਦਰਣੀ ਮਹੋਦਯ ਜੀ, ਨਮਸਕਾਰ, ਤੁਹਾਨੂੰ ਵੀ ਵਾਰ ਵਾਰ ਨਮਸਕਾਰ ਹੈ ਜੀ, ਸਾਰੇ ਆਦਰਣੀ ਸਾਡੇ ਤਿਮਾਨ ਪਰਿਵਾਰ ਦੇ ਮੈਂਬਰਾਂ ਨੂੰ। ਔਰ ਆਦਰਣੀ ਮੇਜ਼ਬਾਨ, ਕੋਈ ਵੀ ਗੀਤ ਸੁਣਾ ਦੇ, ਥੈਂਕਸ। ਇਸ ਤਰ੍ਹਾਂ ਲਿਖ ਕੇ ਸਾਨੂੰ ਬੜਾ ਪਿਆਰ ਦਾ ਮੈਸੇਜ ਭੇਜਿਆ ਆਦਰਸ਼ ਨਗਰ ਮਲੋਟ ਤੋਂ, ਰਾਜ ਸ਼ਰਮਾ, ਮਿਨੀ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸਾਇਨਾ, ਨਿਵਾਨ ਸ਼ਰਮਾ। ਸਤਿ ਸ਼੍ਰੀ ਅਕਾਲ ਜੀ, ਕਿਸੇ ਵੀ ਪੰਜਾਬੀ ਗੀਤ ਵਿੱਚ ਸ਼ਾਮਿਲ ਕਰੋ, ਮਿਹਰਬਾਨੀ ਜੀ। ਮਜਨੂੰ ਕਾ ਟਿੱਲਾ ਤੋਂ ਮੈਸੇਜ ਭੇਜ ਰਹੇ ਨੇ ਕਮਲ ਬਾਲੂਜਾ, ਮਧੂ ਬਾਲੂਜਾ, ਸਾਗਰ ਬਾਲੂਜਾ, ਉਮੰਗ ਮਲਿਕ, ਆਕਾਂਕਸ਼ਾ ਗੁੜੀਆ, ਇਸ਼ਿਤਾ ਅਰੋੜਾ, ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਭੇਜਣ ਦੇ ਲਈ। ਤਲੋ ਜੀ ਨੇ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼, ਦਸ ਮੇਰੀਆ ਦਿਲ ਭਰਾਵੇ।

0: ਬਹੁਤ ਹੀ ਪਿਆਰਾ ਗੀਤ ਇੰਜੋਏ ਅਸੀਂ ਕੀਤਾ ਜੀ, ਮੁਹੰਮਦ ਰਫੀ ਅਤੇ ਸਾਥੀਆਂ ਨੇ ਗਾਇਆ ਹੋਇਆ। ਪ੍ਰੋਗਰਾਮ ਜਾਰੀ ਰੱਖਦੇ ਹਾਂ ਜੀ ਅਤੇ ਗੱਲਬਾਤ ਕਰਦੇ ਹਾਂ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ
1: ਹੈਲੋ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ, ਕਿਹੜੇ ਸ਼ਹਿਰ, ਕਿਹੜੇ ਪਿੰਡ, ਗ੍ਰਾਂ ਤੋਂ?
1: ਅਸੀਂ ਬੋਲ ਰਹੇ ਹਾਂ ਦਿੱਲੀ ਤੋਂ।
0: ਆਪਣਾ ਨਾਮ ਹੀ ਦੱਸੋ ਜੀ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ। ਕੀ ਹਾਲ ਚਾਲ ਨੇ?
1: ਬਿਲਕੁਲ
0: ਬਹੁਤ ਪਿਆਰੀ ਤੁਸੀਂ ਗੱਲ ਕੀਤੀ। ਵਾਕਈ ਬੰਦੇ ਨੂੰ ਸਬਰ ਰੱਖਣਾ ਚਾਹੀਦਾ, ਕਿਉਂਕਿ ਮਾਲਕ ਚੰਗਾ ਹੀ ਕਰਦਾ। ਜੇ ਮਾੜਾ ਲੱਗ ਰਿਹਾ ਤਾਂ ਹੋ ਸਕਦਾ, ਜੇ ਤੁਹਾਨੂੰ ਲੱਗ ਰਿਹਾ ਕਿ ਮਾੜਾ ਤੇ ਰੱਬ ਇਸ ਤੋਂ ਮਾੜਾ ਹੋਣ ਤੋਂ ਰੋਕਦਾ ਤੇ ਉਹਦੇ ਵਿੱਚ ਸਬਰ ਕਰਨਾ ਚਾਹੀਦਾ। ਬਹੁਤ ਅੱਛੀ ਗੱਲ ਹੈ, ਬਹੁਤ ਤੁਹਾਡਾ ਵਿਚਾਰ ਸੁਣ ਕੇ ਬਹੁਤ ਚੰਗਾ ਲੱਗਿਆ। ਹੁਣ ਦੱਸੋ ਗੀਤ ਕਿਹੜਾ ਸੁਣਾਓਗੇ? ਠੀਕ ਹੈ ਜੀ, ਤੁਹਾਡੀ ਪਸੰਦ ਉੱਪਰ ਆਓ ਸੁਣਦੇ ਹਾਂ ਜੀ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼, ਸਤਵਿੰਦਰ ਬਿੱਟੀ ਦੀਆਂ ਬੋਲੀਆਂ।

0: ਬਿਲਕੁਲ ਜੀ, ਅਗਰ ਤੁਹਾਨੂੰ ਇਹਦਾ ਗੀਤ ਚੰਗਾ ਲੱਗਿਆ, ਤੁਸੀਂ ਇੰਜੋਏ ਕੀਤਾ, ਤਾਂ ਤੁਸੀਂ ਸਭ ਨੇ ਥੈਂਕ ਯੂ ਕਰਨਾ ਮਨਜੀਤ ਕੌਰ ਜੀ ਦਾ ਦਿੱਲੀ ਤੋਂ, ਕਿਉਂਕਿ ਇਸ ਗੀਤ ਦੀ ਫਰਮਾਇਸ਼ ਉਹਨਾਂ ਨੇ ਕੀਤੀ ਸੀ। ਔਰ ਪ੍ਰੋਗਰਾਮ ਚਾਹੀਏ ਜੀ ਸੌਗਾਤ, ਬਿਲਕੁਲ ਠੀਕ ਤੁਸੀਂ ਕਹਿ ਰਹੇ ਹੋ ਜੀ, ਇਸ ਪ੍ਰੋਗਰਾਮ ਵਿੱਚ ਤੁਸੀਂ ਵੀ ਹਿੱਸਾ ਲੈ ਸਕਦੇ ਹੋ। ਅਗਰ ਤੁਸੀਂ ਹਿੱਸਾ ਲੈਣਾ ਚਾਹੁੰਦੇ ਹੋ, ਸਾਨੂੰ ਕਾਲ ਕਰੋ 0181 23 41, ਔਰ ਵਟਸਐਪ ਵਾਸਤੇ ਨੰਬਰ ਨੋਟ ਕਰੋ 9465536077। ਹੁਣ ਮੈਨੂੰ ਇੱਕ ਮੈਸੇਜ ਮਿਲਿਆ ਜੀ ਭਾਰਗੋ ਕੈਂਪ ਜਲੰਧਰ ਤੋਂ ਸਾਡੇ ਸਾਥੀ ਨੇ ਵਿਨੋਦ ਖੱਤਰੀ। ਇਹ ਕਹਿ ਰਹੇ ਨੇ ਤੁਹਾਡਾ ਫੋਨ ਬਹੁਤ ਬਿਜ਼ੀ ਜਾ ਰਿਹਾ ਅਤੇ ਅਸੀਂ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹਾਂ, ਕੋਈ ਹੋਰ ਨੰਬਰ? ਵਿਨੋਦ ਜੀ, ਸਾਡੇ ਕੋਲ ਨੰਬਰ ਇੱਕੋ ਹੀ ਹੈ, ਔਰ ਬਿਲਕੁਲ ਸਾਡੇ ਕਾਲ ਬਹੁਤ ਸਾਰੇ ਆ ਰਹੇ ਨੇ ਅਤੇ ਫੋਨ ਅਸੀਂ ਅਟੈਂਡ ਵੀ ਕਰ ਰਹੇ ਹਾਂ। ਅਤੇ ਅਗਰ ਤੁਸੀਂ ਸੋਚੋ ਬਹੁਤ ਸਾਰੇ ਨੰਬਰ ਹੋਣਗੇ, ਤਾਂ ਆਪਾਂ ਗੱਲਬਾਤ ਇੱਕੋ ਨੰਬਰ 'ਤੇ ਕਰਨੀ ਹੈ ਨਾ ਜੀ, ਇਸ ਕਰਕੇ ਪਲੀਜ਼ ਟਰਾਈ ਕਰਦੇ ਰਹੋ, ਕਿਉਂਕਿ ਟਰਾਈ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ, ਜਿੱਤ ਹੋਣੀ ਹੋਣੀ ਹੈ। ਨਾਲੇ ਅਸੀਂ ਵਾਅਦਾ ਕੀਤਾ ਕਿ ਵਟਸਐਪ ਮੈਸੇਜ ਅਸੀਂ ਸਾਰੇ ਪੜ੍ਹਨੇ ਨੇ, ਕੋਈ ਵੀ ਮੈਸੇਜ ਬਿਨਾਂ ਪੜ੍ਹੇ ਨਹੀਂ ਜਾਏਗਾ। ਅਗਰ ਤੁਹਾਨੂੰ ਲੱਗ ਰਿਹਾ ਕਿ ਤੁਹਾਡੀ ਕਾਲ ਨਹੀਂ ਲੱਗ ਰਹੀ, ਤੁਸੀਂ ਵਟਸਐਪ ਮੈਸੇਜ ਭੇਜ ਦਿਓ, ਨਾਲ ਨਾਲ ਕਾਲ ਟਰਾਈ ਕਰਦੇ ਰਹੋ, ਹੈ ਨਾ ਜੀ। ਲਓ ਤਾਂ ਹੁਣ ਆਪਾਂ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ, ਨਮਸਕਾਰ ਜੀ, ਇੰਨੀ ਪਿਆਰੀ ਆਵਾਜ਼ ਲੈ ਕੇ ਕੌਣ ਹਾਜ਼ਰ ਹੋਏ ਨੇ ਵਿਹੜੇ ਸੁਖਤ? ਵਾਹ ਜੀ ਵਾਹ, ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ, ਕੀ ਹਾਲ ਚਾਲ ਨੇ? ਚਲੋ, ਬਹੁਤ ਖੁਸ਼ੀ ਹੋਈ ਤੁਹਾਨੂੰ ਗੱਲਬਾਤ ਕਰਕੇ। ਤੇ ਅੱਜ ਕਿਹੜਾ ਗੀਤ ਸੁਣਾਓਗੇ? ਚਲੋ, ਕਾਲ ਕਰਨ ਬਿੱਟੂ ਜੀ ਬਹੁਤ ਧੰਨਵਾਦ ਤੁਹਾਡਾ, ਤੁਹਾਨੂੰ ਗੱਲਬਾਤ ਕਰਕੇ ਬਹੁਤ ਚੰਗਾ ਲੱਗਿਆ ਜੀ, ਉਮੀਦ ਕਰਦੇ ਹਾਂ ਸਾਨੂੰ ਤੁਸੀਂ ਦੁਬਾਰਾ ਵੀ ਕਾਲ ਕਰੋਗੇ। ਬਿੱਟੂ ਜੀ ਦੀ ਪਸੰਦ ਦਾ ਗੀਤ ਸੁਣਨ ਤੋਂ ਪਹਿਲਾਂ ਕੁਛ ਵਟਸਐਪ ਮੈਸੇਜ ਫਟਾਫਟ ਸ਼ਾਮਿਲ ਕਰ ਲੈਂਦੇ ਹਾਂ ਜੀ। ਵੜਿੰਗਖੇੜਾ ਪੰਜਾਬ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਮਿੰਟੂ ਟੋਮਸ, ਪਿੰਕੀ ਲਵਲੀ, ਆਰਤੀ ਅਰੋੜਾ, ਕਹਿੰਦੇ ਕੋਈ ਵੀ ਗੀਤ ਸੁਣਾ ਦਿਓ। ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਭੇਜਣ ਦੇ ਲਈ। ਪਿੰਡ ਥਾਣਾ ਬਠਿੰਡਾ ਤੋਂ ਹਰਜਿੰਦਰ ਸ਼ਿੰਦਾ, ਜਸਵੀਰ, ਜੱਸੀ, ਸੀਤਾ ਤੇ ਕੀਤਾ। ਬਠਿੰਡਾ ਤੋਂ ਹੀ ਰਵਿੰਦਰ ਸਿੰਘ, ਗਗਨਦੀਪ ਕੌਰ, ਜਸਮੀਨ ਕੌਰ, ਮੁਰਲੀਨ ਕੌਰ, ਸਿੰਦਰਪਾਲ, ਕਹਿੰਦੇ ਕੋਈ ਵੀ ਪੰਜਾਬੀ ਗੀਤ ਸੁਣਾ ਦਿਓ। ਪੰਜਾਬੀ ਗੀਤੋਂ ਕਾ ਫਰਮਾਇਸ਼ ਪ੍ਰੋਗਰਾਮ, ਆਪਣੀ ਪਸੰਦ ਕਾ ਕੋਈ ਵੀ ਪੰਜਾਬੀ ਗੀਤ ਸੁਣਾ ਦੇ, ਇਸ ਤਰ੍ਹਾਂ ਲਿਖੇ ਸਾਨੂੰ ਭੇਜ ਰਹੇ। ਸ਼ਿਵਾ ਜੀ ਚੌਂਕ ਕਟਾਈ ਤੋਂ, ਅਨਿਲ, ਅਮਰ, ਦਲੀਪ ਵਰਮਾ, ਰਾਜੂ, ਰਜਨ, ਸੰਜੀਵ ਵਰਮਾ, ਵਿਪਿਨ ਗੁਪਤਾ, ਅਰੁਣ, ਸੰਜੀਵ ਸੋਨੀ, ਪਵਨ ਯਾਦਵ, ਸੁਨੀਲ ਲਾਲੂ, ਸੋਨਾ, ਮੋਨਾ, ਹਨੀ, ਯਸ, ਸੋਮਿਆ ਤੇ ਉਨਕੇ ਮੰਮੀ ਪਾਪਾ, ਬਹੁਤ ਬਹੁਤ ਸ਼ੁਕਰੀਆ ਜੀ। ਮੰਡੀ ਹਾਜਰੀ ਮੋੜ ਤੋਂ ਨਤੂ ਰਾਮ ਸ਼ਰਮਾ, ਲਲਿਤ ਸ਼ਰਮਾ, ਇੰਦਰਾ ਸ਼ਰਮਾ, ਸੁਰੇਸ਼ ਸ਼ਰਮਾ, ਕਹਿੰਦੇ ਕੋਈ ਵੀ ਪੰਜਾਬੀ ਗੀਤ ਸੁਣਾ ਦਿਓ। ਹੁਣੇ ਹੁਣੇ ਮੈਸੇਜ ਮਿਲਿਆ ਜੀ ਪਟੇਲ ਨਗਰ ਮਲੋਕ ਤੋਂ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ ਜਜੋਰੀਆ, ਗਗਨਦੀਪ, ਆਰਜ਼ੂ ਤੇ ਕੁੱਟੂ। ਐਮਐਸਏ ਪੇਰੇ ਨੇ ਕਿਸ਼ਨ ਲਾਲ, ਮਿਸ਼ਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲਿੰਦਰ ਕੁਮਾਰ, ਪਿੰਡ ਸਾਵੰਤ ਖੇੜਾ, ਨੇੜੇ ਮੰਡੀ ਡੱਬ ਵਾਲੀ, ਇਹ ਕਹਿੰਦੇ ਕੋਈ ਵੀ ਪੰਜਾਬੀ ਗੀਤ ਸਾਨੂੰ ਸੁਣਾ ਦਿਓ। ਇਹਨਾਂ ਸਭ ਦੀ ਰਲ ਮਿਲੀ ਫਰਮਾਇਸ਼ ਹੈ। ਔਰ ਸਾਡੇ ਬਿੱਟੂ ਜੀ ਇੰਨੇ ਪਿਆਰੇ ਸਰੋਤਾ ਕਹਿ ਰਹੇ ਨੇ ਸੁਣਨਾ ਚਾਹੁੰਦੇ ਨੇ ਸਰਦੂਲ ਸਿਕੰਦਰ ਦਾ ਗੀਤ ਅਮਰ ਨੂਰੀ ਦੇ ਨਾਲ। ਲਓ ਜੀ ਇੱਕ ਯੁਗਲ ਗੀਤ ਸੁਣਦੇ ਹਾਂ ਅਤੇ ਇੰਜੋਏ ਕਰੋ ਜੀ ਸਾਡੇ ਬਿੱਟੂ ਜੀ ਦੀ ਪਸੰਦ। ਪ੍ਰੋਗਰਾਮ ਚੱਲ ਰਿਹਾ ਜੀ ਸੌਗਾਤ।
1: ਇੱਕ ਗੱਭਰੂ ਤੇ ਮੁਟਿਆਰ ਦੇ ਬੜੇ ਚਿਰਾਂ ਪਿਆਰ ਪਿੱਛੋਂ ਇੱਕ ਦਿਨ ਐਸਾ ਆਉਂਦਾ ਹੈ ਕਿ ਗੱਭਰੂ ਨੂੰ ਘਰ ਦੀ ਬਹੁਤ ਵੱਡੀ ਮਜਬੂਰੀ ਕਰਕੇ ਵਿਆਹ ਕਿਤੇ ਹੋਰ ਕਰਵਾਉਣਾ ਪੈਂਦਾ ਅਤੇ ਮੁਟਿਆਰ ਉਹਦੀ ਖੁਸ਼ੀ ਸਮਝ ਕੇ ਸਬਰ ਦਾ ਘੁੱਟ

ਭਰ ਲੈਂਦੀ ਹੈ ਅਤੇ ਵਿਆਹ ਤੋਂ ਬਾਅਦ ਅਚਾਨਕ ਦੋਨਾਂ ਦੀ ਮੁਲਾਕਾਤ ਹੁੰਦੀ ਹੈ। ਗੱਭਰੂ ਮੁਟਿਆਰ ਨੂੰ ਕਹਿੰਦਾ ਕਿ ਜੋ ਹੋ ਗਿਆ ਉਹਨੂੰ ਸੁਪਨਾ ਸਮਝ ਕੇ ਭੁੱਲ ਜਾ, ਤੂੰ ਕਿਤੇ ਵਿਆਹ ਕਰਵਾ ਲੈ। ਤਾਂ ਮੁਟਿਆਰ ਕਹਿੰਦੀ ਹੈ, ਨਾ ਵੇ ਸੱਜਣਾ, ਇੰਨੀ ਬਦਦੁਆ ਨਾ ਦੇ, ਸਾਰੇ ਕਿਤੇ ਤੇਰੇ ਵਰਗੇ ਹੋ ਗਏ।

0: પ્રભુ ચાલે જે સોગાત એક રિફેક્ટ તો મેં તો આજ દોસ્ત હું તો સેવા વિચ હાજર હાં જી આવ હું નંબર કર દે પ્રોગ્રામ દે અગલે કોલર દે નાલ હેલો
1: હેલો અમિત જી નમસ્કાર
0: નમસ્કાર જી કોણ બોલે ને કિર જગ્યા તો બોલે ને
1: ડેરા કોલોની ભાઈ કા તો તરફા ભાગર બોલ રહા સર
0: જી તોડા સ્વાગત હે જી કી હાલ ચાલ હે
1: બહોત બઢિયા સર જી તડા પ્રોગ્રામ એન્જોય કર રહે લાઈટ
0: ચલી ગઈ વાહ જી વાહ હોર સ્નો આજ દા દિન કિસ તરહ બીત્યા જી ચંગા કે માડા કે એવરેજ કિસ તરહ દા अच्छा जी चलो कोई गल नहीं
1: हां जी आकाशवाणी ना जुड़े रही से जान करके माड़ा मुद्दा है अभी निकल
0: गया कोई गल नहीं मंदे चंगे सब दे चलदे दिन सवारी वारी आने सारे परमात्मा शुक्र करिए
1: हां जी हां
0: जी आज केड़े गीत सुनाओगे सम सारे नु
1: जिद्दो को सुनावे संजय में
0: ना केंद्र में ना ठीक है जी कॉल करने बहुत-बहुत शुक्रिया तोड़ा तुमने गलबात करके चंगा लगा जी ਤੇ ਹੁਣ ਅਸੀਂ ਕੁਝ ਵਟਸਐਪ ਮੈਸੇਜ ਪਹਿਲਾਂ ਸ਼ਾਮਿਲ ਕਰਾਂਗੇ ਤੇ ਉਸ ਤੋਂ ਬਾਅਦ ਤੁਹਾਡੀ ਪਸੰਦ ਦਾ ਗੀਤ ਅਸੀਂ ਜ਼ਰੂਰ ਪਲੇ ਕਰਾਂਗੇ ਜੀ ਕੁਮਾਰ ਹੈੜਾ ਸਹਾਰਨਪੁਰ ਤੋਂ ਸਾਨੂੰ ਬੜਾ ਹੀ ਪਿਆਰਾ ਮੈਸੇਜ ਭੇਜ ਰਹੇ ਨੇ ਸਈਦ ਮਸਰੂਰ ਸ਼ਾਇਨਾ ਹਸਨ ਅਕਸਾ ਅਦੀਬ ਨਾਜ਼ੀਆ ਆਫੀਆ ਇਬਰਾਹਿਮ ਤੇ ਸਦਾਮ ਇਹਨਾਂ ਨੇ ਬਹੁਤ ਸਾਰੇ ਕਲਰਫੁੱਲ ਕਲਰਸ ਨਾਲ ਫੁੱਲ ਬਣਾਏ ਨੇ ਪੱਤੀਆਂ ਬਣਾਈਆਂ ਔਰ ਨੀਚੇ ਲਿਖਿਆ ਵੈਲਕਮ ਐਨੀ ਸੌਂਗ ਸ਼ੁਕਰੀਆ ਮੇਨ ਮਿਹਰਬਾਨੀ ਬਹੁਤ ਚੰਗਾ ਲੱਗਿਆ ਜੀ ਤੁਹਾਡਾ ਮੈਸੇਜ ਦੇ ਕੇ ਸ਼ੁਕਰੀਆ ਪਿੰਡ ਡਾਕਾ ਨਾ ਨਿੰਮਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਜਸਪੀਰ ਸਿੰਘ ਅਰੋੜਾ ਜਤਿੰਦਰ ਕੌਰ ਗੁਰਪ੍ਰੀਤ ਸਿੰਘ ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ ਕਹਿੰਦੇ ਕਿਸੇ ਵੀ ਪੰਜਾਬੀ ਗੀਤ ਸਾਡਾ ਨਾਮ ਸ਼ਾਮਿਲ ਕਰੋ ਬਹੁਤ ਬਹੁਤ ਸ਼ੁਕਰੀਆ ਜੀ ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ ਪੂਨਮ ਗਗਨੇਜਾ ਵਿਸ਼ਾਲ ਪ੍ਰਿਆ ਦਿਸ਼ਾਨੀ ਤੇ ਨਿਮਿਤ ਆਹੂਜਾ ਸਿਆਲਕੋਟ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਮੁਹੰਮਦ ਉਸਮਾਨ ਮੈਂ ਆਪਕਾ ਨਿਯਮਿਤ ਸਰੋਤਾ ਹੂੰ ਆਪਕੇ ਸਾਰੇ ਕਾਰਜਕ੍ਰਮ ਮੈਂ ਨਿਯਮਿਤ ਰੂਪ ਸੇ ਸੁਣਤਾ ਹੂੰ ਮੁਝੇ ਗੁਰਦਾਸ ਮਾਨ ਕਾ ਕੋਈ ਵੀ ਸੌਂਗ ਤੂੰ ਵੀ ਰਹਿ ਗਿਆ ਅਧੂਰਾ ਸੁਣਾ ਦੇ ਬਹੁਤ ਬਹੁਤ ਸ਼ੁਕਰੀਆ ਜੀ ਉਸਮਾਨ ਜੀ ਆਪਕਾ ਮੈਸੇਜ ਮਿਲਾ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਕੇ ਸਾਥ ਬਣੇ ਰਹੇ ਜ਼ਰੂਰ ਆਪਕਾ ਗੀਤ ਪਲੇ ਕਰੇਂਗੇ ਫਾਜ਼ਿਲਕਾ ਪੰਜਾਬ ਤੋਂ ਪੁਸ਼ਨ ਖੇੜਾ ਵਿਸ਼ੂ ਖੇੜਾ ਵਿਸ਼ਾਲ ਲਾਡੀ ਸ਼ਾਲਨੀ ਟਿਵਾਨੀ ਵਾਣੀ ਆਰ ਵੀ ਖੇੜਾ ਜੀਵਨ ਸਿੰਘ ਬੂਕ ਅਤੇ ਪੂਰਾ ਖੇੜਾ ਪਰਿਵਾਰ ਇਹ ਕਹਿੰਦੇ ਕੋਈ ਵੀ ਸਾਨੂੰ ਸੌਂਗ ਪਲੇ ਕਰ ਦਿਓ ਜੀ ਅਤੇ ਇਹ ਮੈਸੇਜ ਸਾਨੂੰ ਮਿਲਿਆ ਜੀ ਕਨੇਰਾ ਮੁਹੱਲਾ ਪਟਿਆਲਾ ਤੋਂ

ਬੱਤਾ ਪਰਿਵਾਰ ਬੜੇ ਪਿਆਰ ਨਾਲ ਭੇਜ ਰਿਹਾ। ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਤੇ ਵੰਸ਼ ਬੱਤਾ। ਪਿੰਡ ਫਰਾਂਸੀ, ਜ਼ਿਲ੍ਹਾ ਹਿਸਾਰ ਤੋਂ ਰਾਜਕੁਮਾਰ ਡੂਡੀ, ਪ੍ਰਮੋਦ ਕੁਮਾਰ ਡੂਡੀ, ਪੁਸ਼ਪਿੰਦਰ ਕੁਮਾਰ ਕਹਿੰਦੇ ਕੋਈ ਵੀ ਪੰਜਾਬੀ ਗੀਤ ਪਲੇਅ ਕਰ ਦਿਓ ਜੀ। ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਮੈਸੇਜ ਭੇਜਣ ਦੇ ਲਈ। ਤੇ ਆਓ ਹੁਣ ਸੁਣਦੇ ਹਾਂ ਜੀ ਨਸੀਬੋ ਦਾ ਪੰਜਾਬੀ ਗੀਤ।

0: ਹੈਲੋ,
1: ਹੈਲੋ
0: ਹਾਂਜੀ, ਕੌਣ ਬੋਲ ਰਹੇ ਨੇ ਜੀ? ਕਿਹੜੇ ਸ਼ਹਿਰ, ਕਿਹੜੇ ਪਿੰਡ, ਗ੍ਰਾਂ ਤੋਂ?
1: ਸਰ ਨਮਸਕਾਰ ਜੀ, ਮੈਂ ਕਾਂਤਾ ਵਰਮਾ ਬੋਲ ਰਹੀ ਜੀ।
0: ਕਾਂਤਾ ਵਰਮਾ ਜੀ ਨਮਸਕਾਰ, ਬਹੁਤ ਬਹੁਤ ਸਵਾਗਤ ਆਪਕਾ ਪ੍ਰੋਗਰਾਮ ਸੁਗਾਤ ਮੇਂ। ਕਿਆ ਹਾਲ ਹੈ ਆਪਕੇ?
1: ਬਹੁਤ ਬੜੀਆ ਹੈ ਜੀ।
0: ਮੌਸਮ ਕੈਸਾ ਹਿਮਾਚਲ ਕਾ?
1: ਮੌਸਮ ਬਸ ਕੱਲ ਤੋਂ ਬਾਰਿਸ਼ ਹੋਈ ਸੀ ਜੀ, ਅੱਜ ਵੀ ਬਾਦਲ ਹੈ ਜੀ।
0: ਮਤਲਬ ਪਹਿਲੇ ਵਾਲੀ ਗਰਮੀ ਅਬ ਨਹੀਂ ਹੈ, ਮੌਸਮ ਠੀਕ ਹੋ ਗਿਆ ਨਾ?
1: ਹਾਂਜੀ, ਠੰਡਾ ਹੋ ਗਿਆ ਮੌਸਮ ਨਾ।
0: ਠੀਕ ਹੈ, ਠੀਕ ਹੈ
1: ਜੀ, ਜੈਸੇ ਕੱਲ ਸੰਕ੍ਰਾਂਤ ਹੈ ਨਾ, ਤੋ ਕੱਲ ਸੇ ਠੰਡਾ ਹੋ ਜਾਣਾ।
0: ਠੀਕ ਹੈ, ਬਹੁਤ ਬਹੁਤ ਅੱਛੀ ਬਾਤ ਹੈ ਜੀ। ਅੱਜ ਕੌਣ ਸਾ ਗੀਤ ਸੁਣਾਏਂਗੇ ਆਪ ਹਮੇਂ?
1: ਮੈਂ ਪਹਾੜੀ ਗੀਤ ਸੁਣਾ ਦੂ ਸਰ, ਇੱਕ ਲਾਈਨ ਨਾ।
0: ਪਹਿਲੇ ਬਤਾਈਏ ਆਪ ਗੀਤ ਸਬਕੋ ਕੌਨ ਸਾ ਸੁਣਵਾਨਾ ਚਾਹੇਂਗੇ ਪ੍ਰੋਗਰਾਮ ਮੇਂ?
1: ਆਪ ਗੁਰਦਾਸ ਮਾਨ ਕੀ ਆਵਾਜ਼ ਮੈਂ ਸੁਣਾ ਦੇਣਾ ਸਰ ਜੀ, ਆਪਣੀ ਪਸੰਦ ਸੇ ਬੜਿਆ ਸਾ ਗੀਤ।
0: ਠੀਕ ਹੈ ਜੀ, ਅਬ ਆਪ ਸੁਣਾਈਏ ਕਿਆ ਗੀਤ ਸੁਣਾਉਣਾ ਚਾਹਤੇ ਹੈਂ।
1: ਭੇਡਾ ਤੇਰੀਆ ਹੋ ਜੁਗੇ ਦੀਆਂ ਫਾਟ ਨੀਲਮਾ, ਭੇਡਾ ਤੇਰੀਆਂ ਹੋ ਜੁਗੇ ਦੀਆਂ ਫਾਟ ਨੀਲਮਾ, ਪੜਨੀ ਹੋ ਤੇਰੇ ਨੈਣਾ ਦੀ ਕਿਤਾਬ ਨੀਲਮਾ, ਵਿੱਚ ਨਾਲੂਏ ਹੋ ਮੇਰਾ ਹੋ ਘਰਾਟ ਨੀਲਮਾ। ਹਾਂਜੀ
0: ਜੀ, ਬਹੁਤ ਅੱਛਾ ਗੀਤ ਕਾਂਤਾ ਵਰਮਾ ਜੀ ਆਪਣੇ ਸੁਣਾਇਆ, ਕਾਲ ਕਰਨੇ ਕੇ ਲਈ ਸ਼ੁਕਰੀਆ। ਅਬ ਆਪਕੀ ਪਸੰਦ ਕਾ ਗੀਤ ਗੁਰਦਾਸ ਮਾਨ ਕੀ ਆਵਾਜ਼ ਮੇਂ ਸੁਣਤੇ ਹੈ ਜੀ, ਧੰਨਵਾਦ।

ਬਿਲਕੁਲ ਜੀ ਗੁਰਦਾਸ ਮਾਨ ਹੁਣੀ ਬਿਲਕੁਲ ਠੀਕ ਕਹਿੰਦੇ ਨੇ, ਜਵਾਨੀ ਦਾ ਕੋਈ ਜਵਾਬ ਨਹੀਂ। ਉਮੀਦ ਕਰਦੇ ਹਾਂ ਤੁਸੀਂ ਇਸ ਗੀਤ ਦਾ ਪੂਰਾ ਪੂਰਾ ਆਨੰਦ ਮਾਣਿਆ ਹੋਏਗਾ। ਇਹਦੀ ਫਰਮਾਇਸ਼ ਸਾਨੂੰ ਕਾਂਤਾ ਵਰਮਾ ਜੀ ਨੇ ਹਿਮਾਚਲ ਤੋਂ ਕੀਤੀ ਸੀ। ਅਤੇ ਹੁਣ ਕੁਛ ਵਟਸਐਪ ਮੈਸੇਜਸ ਅਸੀਂ ਪ੍ਰੋਗਰਾਮ ਵਿੱਚ ਸ਼ਾਮਿਲ ਕਰਾਂਗੇ ਜੀ। ਪ੍ਰੋਗਰਾਮ ਚੱਲ ਰਿਹਾ ਸੁਗਾਤ, ਅਤੇ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ, ਅਗਰ ਤੁਸੀਂ ਵੀ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਸਾਨੂੰ ਕਾਲ ਕਰੋ 0181 43 171। ਅਗਰ ਤੁਸੀਂ ਆਪਣੀ ਪਸੰਦ ਸਾਨੂੰ ਵਟਸਐਪ ਰਾਹੀਂ ਭੇਜਣਾ ਚਾਹੁੰਦੇ ਹੋ ਤਾਂ ਬਹੁਤ ਹੀ ਸਿੰਪਲ, ਬਹੁਤ ਹੀ ਸਾਦਾ ਜਿਹਾ ਕੰਮ ਹੈ। ਪਹਿਲਾਂ ਸਭ ਤੋਂ ਉੱਪਰ ਆਪਣਾ ਨਾਮ ਲਿਖੋ, ਆਪਣੇ ਸਾਥੀਆਂ ਦਾ ਨਾਮ ਲਿਖੋ ਜਿਹੜੇ ਫਰਮਾਇਸ਼ ਕਰ ਰਹੇ ਨੇ, ਬੇਸ਼ੱਕ ਸਭ ਦਾ ਨਾਮ ਲਿਖੋ। ਕਿਹੜੇ ਪਿੰਡ, ਗ੍ਰਾਂ, ਸ਼ਹਿਰ ਤੋਂ ਤੁਸੀਂ ਮੈਸੇਜ ਭੇਜ ਰਹੇ ਹੋ ਉਹਦਾ ਨਾਮ ਲਿਖੋ। ਕਿਹੜਾ ਗੀਤ ਸੁਣਨਾ ਚਾਹੁੰਦੇ ਹੋ ਉਹਦਾ ਸਿੰਗਰ ਦਾ ਨਾਮ, ਪਿਕਚਰ ਦਾ ਨਾਮ ਜਾਂ ਕੋਈ ਹੋਰ ਨਿਸ਼ਾਨੀ। ਇਸ ਤੋਂ ਬਾਅਦ ਕੋਈ ਛੋਟਾ ਮੋਟਾ ਅਗਰ ਮੈਸੇਜ ਦੇਣਾ ਚਾਹੁੰਦੇ ਹੋ, ਲਿਖ ਕੇ ਸੰਦੇਸ਼ ਦੇਣਾ ਚਾਹੁੰਦੇ ਹੋ, ਉਹ ਵੀ ਜ਼ਰੂਰ ਲਿਖੋ, ਅਸੀਂ ਉਹਨੂੰ ਵੀ ਸ਼ਾਮਿਲ ਕਰਾਂਗੇ। ਔਰ ਉਹਨੂੰ ਸੈਂਡ ਕਰਨਾ ਜੀ, ਨੰਬਰ ਤੁਹਾਨੂੰ ਪਹਿਲਾਂ ਹੀ ਪਤਾ, ਇੱਕ ਵਾਰੀ ਫਿਰ ਤੋਂ ਚੈੱਕ ਕਰਦੇ ਹਾਂ, 94625।

या 3607। अगर ਤੁਸੀਂ ਇੰਡੀਆ ਦੇ ਬਾਹਰੋਂ ਮੈਸੇਜ ਕਰ ਰਹੇ ਹੋ ਤਾਂ ਕੰਟਰੀ ਕੋਡ +91 ਯਾਨੀ 0091 ਲਗਾਉਣਾ ਨਾ ਭੁੱਲਣਾ ਜੀ। ਅਗਲਾ ਮੈਸੇਜ ਭੇਜ ਰਹੇ ਨੇ ਗੁਰਮੀਤ ਸਿੰਘ ਮੀਤਾ, ਸਾਊਥ ਐਕਸਟੈਂਸ਼ਨ, ਨਵੀਂ ਦਿੱਲੀ ਤੋਂ। ਵਾਹ ਜੀ ਵਾਹ ਮੀਤਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਭੇਜਣ ਲਈ, ਧੰਨਵਾਦ। ਨੇੜੇ ਬੱਸ ਸਟੈਂਡ ਬੁਰਜ ਹਨੂੰਮਾਨਗੜ੍ਹ।

ਪ੍ਰੋਗਰਾਮ ਚਾਹਿਆ ਜੀ ਸੁਗਾਤ ਤੇ ਹੁਣ ਸਮਾਂ ਹੋ ਗਿਆ ਜੀ ਕੁਝ ਖਤ ਸ਼ਾਮਿਲ ਕਰਨ ਦਾ। ਪਹਿਲਾ ਖਤ ਯਾਨੀ ਕਿ ਚਿੱਠੀ ਜਿਹੜੀ ਪ੍ਰੋਗਰਾਮ ਸ਼ਾਮਿਲ ਕਰ ਰਹੇ ਹਾਂ ਸਾਨੂੰ ਮਿਲੀ ਹੈ ਜੀ ਹੁਸ਼ਿਆਰਪੁਰ ਤੋਂ ਘੰਟਾਗੜ ਚੌਂਕ ਤੋਂ। ਭੇਜ ਰਹੇ ਨੇ ਸੁਰੇਸ਼ ਕੁਮਾਰ, ਲਵਲੀ ਮੋਹਨ, ਰੋਹਿਤ ਪ੍ਰਕਾਸ਼ ਅਤੇ ਬਹੁਤ ਸਾਰੇ ਸਾਥੀ। ਇਹ ਸੁਣਨਾ ਚਾਹੁੰਦੇ ਨੇ ਕੋਈ ਵੀ ਪੁਰਾਣਾ ਨਰਿੰਦਰ ਬੀਬਾ ਦਾ ਗੀਤ। ਬਿਲਕੁਲ ਜੀ, ਤੁਹਾਡੇ ਪਸੰਦ ਦਾ ਗੀਤ ਅਸੀਂ ਜ਼ਰੂਰ ਜ਼ਰੂਰ ਪੇਕ ਕਰਾਂਗੇ। ਚਿੱਠੀ ਭੇਜਣ ਦੇ ਲਈ ਬਹੁਤ ਬਹੁਤ ਸ਼ੁਕਰੀਆ। ਅਗਲਾ ਖਤ ਸਾਨੂੰ ਭੇਜ ਰਹੇ ਨੇ ਕੁਮਾਰ ਮੰਡੀ ਲੁਧਿਆਣਾ ਤੋਂ ਦੀਪਕ ਰਿਸ਼ੀ, ਸੋਨੂ ਰਿਸ਼ੀ, ਬਬਲੂ ਰਿਸ਼ੀ, ਮਾਇਆ ਰਿਸ਼ੀ ਅਤੇ ਉਹਨਾਂ ਪੂਰਾ ਪਰਿਵਾਰ। ਇਹ ਕਹਿੰਦੇ ਨੇ ਕੋਈ ਵੀ ਪੰਜਾਬੀ ਗੀਤ ਸਾਨੂੰ ਸੁਣਵਾ ਦਿਓ। ਲੋਹੀਆਂ ਸਾਹਿਬ ਦੀ ਰਲੀ ਮਿਲੀ ਫਰਮਾਇਸ਼ 'ਤੇ ਆਪ ਸੁਣਦੇ ਹਾਂ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼, ਨਰਿੰਦਰ ਬੀਬਾ ਅਤੇ ਸਾਥੀਆਂ ਦਾ ਇੱਕ ਪੰਜਾਬੀ ਗੀਤ।

0: ਇਸ ਗੀਤ ਦੌਰਾਨ ਹੀ ਸਾਡੇ ਨਾਲ ਪ੍ਰੋਗਰਾਮ ਦੀ ਅਗਲੇ ਕਾਲਰ ਲਾਈਨ 'ਤੇ ਜੁੜ ਚੁੱਕੇ ਨੇ ਜੀ। ਆਓ ਦੇਖੀਏ ਕੌਣ ਨੇ ਔਰ ਕਿਹੜੇ ਸ਼ਹਿਰ ਤੋਂ ਬੋਲ ਰਹੇ ਨੇ, ਕਿਹੜਾ ਗੀਤ ਸੁਣਨਾ ਚਾਹੁੰਦੇ ਨੇ। ਹੈਲੋ,
1: ਹੈਲੋ, ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ, ਕਿਹੜੇ ਸ਼ਹਿਰ ਗ੍ਰਾਮ ਤੋਂ?
1: ਮੈਂ ਤਸੀਮ ਜੀ ਤੋਂ ਬੋਲਦਾ ਜੀ।
0: ਤਸੀਮ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ, ਕੀ ਹਾਲ ਚਾਲ ਨੇ ਤੁਹਾਡੇ ਤਸੀਮ ਜੀ? ਹੋਰ ਸੁਣਾਓ, ਅੱਜ ਦਾ ਦਿਨ ਕਿਸ ਤਰ੍ਹਾਂ ਦਾ ਬੀਤਿਆ, ਚੰਗਾ ਮੰਦਾ ਗਿਆ, ਐਵਰੇਜ ਕਿਸ ਤਰ੍ਹਾਂ ਦਾ? ਹੈਲੋ, ਬਹੁਤ ਵਧੀਆ, ਚਲੋ ਬਹੁਤ ਖੁਸ਼ੀ ਹੋਈ ਜੀ ਕਿ ਤੁਸੀਂ ਇਹ ਦਿਨ ਵਧੀਆ ਬਿਤਾਇਆ। ਅਸੀਂ ਪਰਮਾਤਮਾ ਅੱਗੇ ਅਰਦਾਸ ਕਰਾਂਗੇ ਕਿ ਤਰਸਿਮ ਜੀ ਦਾ ਕੱਲ੍ਹ ਵੀ ਜਿਹੜਾ ਦਿਨ ਚੜ੍ਹਨਾ ਬਹੁਤ ਵਧੀਆ ਗੁਜ਼ਰੇ। ਅਤੇ ਅੱਜ ਗੀਤ ਕਿਹੜਾ ਸੁਣਵਾ ਰਹੇ ਹੋ ਸਾਨੂੰ ਸਾਰਿਆਂ ਨੂੰ? ਠੀਕ ਹੈ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ ਜੀ, ਧੰਨਵਾਦ।

0: ਜੋ ਮੈਂ ਪਿਛਲੇ ਦਿਨਾਂ ਤੋਂ ਤੱਕ
1: ਲੋ ਜੀ ਪ੍ਰੋਗਰਾਮ ਦੀ ਤਾਰੀਫ ਕਰ ਰਹੇ ਨੇ ਪ੍ਰੇਮ ਕੁਮਾਰ ਰਹੀਜਾ ਸਰਾਂਦੀ ਬਾਜ਼ਾਰ ਪਟਿਆਲਾ ਤੋਂ ਕਹਿੰਦੇ ਅੱਛਾ ਪ੍ਰੋਗਰਾਮ ਪੇਸ਼ ਕਰ ਰਹੇ ਹੋ ਅਤੇ ਮੈਂ ਸਾਰਾ ਪ੍ਰੋਗਰਾਮ ਸੁਣ ਕੇ ਸੌਂਗਾ ਪ੍ਰੇਮ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਅਗਰ ਤੁਸੀਂ ਕੋਈ ਖਾਸ ਗੀਤ ਸੁਣਨਾ ਚਾਹੁੰਦੇ ਹੋ ਜ਼ਰੂਰ ਮੈਸੇਜ ਕਰੋ ਜੀ

ਅਗਲਾ ਵਟਸਐਪ ਮੈਸੇਜ ਸਾਨੂੰ ਭੇਜ ਰਹੇ ਨੇ ਜੀ, ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ। ਵਿਨੋਦਪੁਰੀ, ਅਸ਼ੋਕਪੁਰੀ, ਸੁਸ਼ੀਲਪੁਰੀ, ਬੀਕੇਪੁਰੀ, ਕੈਲਾਸ਼, ਅਨੀਤਾ, ਮਮਤਾ, ਮੇਘਾ, ਪੂਜਾਪੁਰੀ ਅਤੇ ਗਗਨ ਕਪੂਰ, ਇਹਨਾਂ ਦੇ ਨਾਲ ਨੇ ਨਿਧੀ ਕਪੂਰ, ਹਰੀਸ਼ਪੁਰੀ ਅਤੇ ਬਹੁਤ ਸਾਰੇ ਸਾਥੀ ਇਹ ਸੁਣਨਾ ਚਾਹੁੰਦੇ ਨੇ ਜੀ ਅਲਕਾ ਯਾਗਨਿਕ ਅਤੇ ਗੁਰਦਾਸ ਮਾਨ ਦਾ ਗਾਇਆ ਹੋਇਆ ਇੱਕ ਯੁਗਲ ਗੀਤ। ਲਓ ਜੀ, ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਤਦ ਤੱਕ ਪਹੁੰਚ ਰਹੀ ਹੈ ਜੀ।

ਸ਼ਗਨ ਦੇ ਲਈ ਪੇਸ਼ਕਸ਼, ਆਓ ਸੁਣਦੇ ਹਾਂ ਜੀ ਗੁਰਨਾਮ ਭੁੱਲਰ ਦਾ ਗਾਇਆ ਹੋਇਆ ਇੱਕ ਪੰਜਾਬੀ ਗੀਤ। ਔਰ ਇਸ ਗੀਤ ਦੀ ਫਰਮਾਇਸ਼ ਸਾਨੂੰ ਹਰਜਿੰਦਰ ਸਿੰਘ ਭਾਟੀਆ, ਇੰਜਲ ਭਾਟੀਆ, ਨਵਨੀਤ ਭਾਟੀਆ ਅਤੇ ਪੱਪੀ ਭਾਟੀਆ ਉਹਨਾਂ ਨੇ ਕੀਤੀ ਹੈ। ਰਹਿਣ ਵਾਲੇ ਨੇ ਜਮਸ਼ੇਦਪੁਰ ਦੇ। ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਡੀ ਪਸੰਦ ਦਾ ਗੀਤ ਤਦ ਤੱਕ ਪਹੁੰਚ ਰਿਹਾ।

ਇਸ ਗੀਤ ਦੀ ਫਰਮਾਇਸ਼ ਸਾਨੂੰ ਭੇਜੀ ਜੀ ਨੌਹਰ ਜ਼ਿਲ੍ਹਾ ਹਨੂਮਾਨਗੜ੍ਹ ਰਾਜਸਥਾਨ ਤੋਂ ਸਾਡੇ ਸਾਥੀ ਨੇ ਜੀ ਸੁਰਨ ਨਰਿੰਦਰ ਸੁਧਾਰ, ਮਨੋਜ ਸੁਧਾਰ, ਹਿਮਾਂਸ਼ੂ ਸੁਧਾਰ, ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਭੇਜਣ ਦੇ ਲਈ। ਆਓ ਆਨੰਦ ਮਾਣਦੇ ਹਾਂ ਗੁਰੂ ਨਾਨਕ ਪੁਲਰ ਦੇ ਗਾਏ ਹੋਏ ਇਸ ਪੰਜਾਬੀ ਗੀਤ ਦਾ।

ਪ੍ਰੋਗਰਾਮ ਚੱਲਿਆ ਜੀ ਸੁਗਾਤ ਅਤੇ ਜਿਸ ਤਰ੍ਹਾਂ ਕਿ ਤੁਹਾਡਾ ਮੇਰਾ ਵਾਅਦਾ ਸੀ ਸਾਰੇ ਵਟਸਐਪ ਮੈਸੇਜਸ ਨੂੰ ਆਪਾਂ ਪ੍ਰੋਗਰਾਮ ਵਿੱਚ ਸ਼ਾਮਿਲ ਕਰਾਂਗੇ ਔਰ ਜਿਹੜੇ ਜਿਹੜੇ ਖੱਤ ਸਾਨੂੰ ਮਿਲੇ ਨੇ ਅਸੀਂ ਉਹਨਾਂ ਨੂੰ ਵੀ ਪ੍ਰੋਗਰਾਮ ਵਿੱਚ ਸ਼ਾਮਿਲ ਕਰ ਲਿਆ। ਘੜੀ ਦੀ ਸੂਈਆਂ ਕਹਿ ਰਹੀਆਂ ਜੀ ਕਿ ਹੁਣ ਸਮਾਪਤੀ ਦਾ ਵੇਲਾ ਹੋ ਰਿਹਾ ਅਤੇ ਪਤਾ ਨਹੀਂ ਕਿ ਚੱਲਿਆ, ਯਕੀਨ ਕਰਨਾ ਤੁਹਾਡੇ ਨਾਲ ਗੱਲਬਾਤ ਕਰਦੇ ਹੋਏ ਬਹੁਤ ਆਨੰਦ ਆਇਆ ਔਰ ਮੈਂ ਉਮੀਦ ਕਰਦਾ ਕਿ ਮੈਂ ਤੁਹਾਡਾ ਕਾਫੀ ਮਨੋਰੰਜਨ ਕੀਤਾ ਹੋਏਗਾ, ਤੁਸੀਂ ਵੀ ਪ੍ਰੋਗਰਾਮ ਨੂੰ ਪੂਰਾ ਪੂਰਾ ਇੰਜੋਏ ਕੀਤਾ ਹੋਏਗਾ। ਤੁਸੀਂ ਪ੍ਰੋਗਰਾਮ ਟਿਊਨ ਕੀਤਾ ਹੈ ਜੀ ਸੁਗਾਤ। ਆਓ ਹੁਣ ਸੁਣਦੇ ਹਾਂ ਜੀ ਪ੍ਰੋਗਰਾਮ ਦੀ ਆਖਰੀ ਪੇਸ਼ਕਸ਼, ਬਲਕਾਰ ਸਿੱਧੂ ਅਤੇ ਸਾਥੀਆਂ ਦਾ ਗਾਇਆ ਹੋਇਆ ਇੱਕ ਪੰਜਾਬੀ ਗੀਤ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਗਾਤ ਲਾਈਵ ਫੋਨ ਇਨ ਖਤਾਂ ਦੇ ਆਧਾਰਿਤ ਔਰ ਵਟਸਐਪ ਮੈਸੇਜਿਸ ਦੇ ਆਧਾਰਿਤ ਪ੍ਰੋਗਰਾਮ ਆਕਾਸ਼ਵਾਣੀ DTH ਦੀ ਪੰਜਾਬ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ ਸਾਡੇ ਸਟੂਡੀਓ ਦੇ ਕਰਦੇ ਮੁਤਾਬਕ ਇਸ ਵਿੱਚ ਸਵੇਰ ਦੇ 1 ਵਜ ਰਹੇ ਨੇ ਸਮਾਂ ਹੋ ਰਿਹਾ ਜੀ ਪ੍ਰੋਗਰਾਮ ਪੰਜਾਬੀ ਮੈਲੇਡਿਸ ਗੀਤਾ

ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਜੀ ਆਸਾ ਸਿੰਘ ਮਸਤਾਨਾ ਦੇ ਗਾਏ ਹੋਏ ਇੱਕ ਬਹੁਤ ਹੀ ਮਜ਼ਾਕੀਆ ਔਰ ਬਹੁਤ ਹੀ ਪਿਆਰੇ ਗੀਤ ਦੇ ਨਾਲ। ਇਸ ਤੋਂ ਬਾਅਦ ਸੁਣਾਂਗੇ ਜਗਜੀਤ ਸਿੰਘ ਨੂੰ ਇੱਕ ਪੰਜਾਬੀ ਗੀਤ। ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਪੰਜਾਬੀ ਮੈਲੋਡੀਅਸ ਗੀਤ।

0: ਮੁੱਛਾਂ ਨੂੰ ਵੱਟ ਚੜਾਏ ਹੋਏ ਨੇ।
1: ਕਿਆ ਬਾਤ ਆ ਬਈ,
0: ਹੱਥਾਂ ਵਿੱਚ ਖੂੰਡੇ ਲਿਸ਼ਕਾਏ ਹੋਏ ਨੇ।
1: ਹੱਦ ਕੇ ਜਾਵਾ
0: ਓਏ, ਸਾਡੇ ਨਾਲ ਨੱਚੋ ਸੋਹਣਿਓ, ਕਿਉਂਕਿ ਜੈਜੀ ਬੈਂਸ ਦੁਰਗਾਪੁਰੀਆ ਤੇ ਪੌਪਸੀ ਯਾਰ

ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ। ਹੁਣ ਤਨ ਮਨ ਵਿੱਚ ਸਿਰਫ ਇੱਕੋ ਹੀ ਦਰਸ਼ਨਾਂ ਦੀ ਪਿਆਸ ਹੈ ਔਰ ਬਹੁਤ ਹੈ, ਹੇ ਮਾਂ ਕੋਈ ਵੀ ਆਣ ਕੇ ਮਿਲਾਵੇ। ਸੁਭਾਵਕ ਮਾਂ ਦਾ ਰਿਸ਼ਤਾ ਹੀ ਐਸਾ ਹੈ, ਕੋਈ ਗਹਿਰੀ ਚੋਟ ਲੱਗ ਜਾਏ ਮੂੰਹੋਂ ਮਾਂ ਨਿਕਲ ਜਾਂਦਾ ਹੈ, ਕੋਈ ਗਹਿਰੀ ਖੁਸ਼ੀ ਪ੍ਰਾਪਤ ਹੋ ਜਾਏ ਹਿਰਦੇ 'ਚ ਹੋਕ ਮਾਂ ਦੀ ਨਿਕਲਦੀ ਹੈ। ਕੋਈ ਇਸ ਢੰਗ ਦਾ ਇਹ ਸੰਬੰਧ ਹੈ। ਤੋ ਪ੍ਰੇਮ ਦੀ ਇਤਨੀ ਵੱਡੀ ਘਟਨਾ ਘਟ ਜਾਏ

0: ਤੁਸੀਂ ਭਜਨ ਕੁਛ ਭਗਤੀ ਗੀਤ ਸਰਵਣ ਕਰ ਰਹੇ ਸੀ। ਆਕਾਸ਼ਵਾਣੀ ਡੀਟੀਐਚ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਇਹ ਚੰਦਰ ਕੇਂਦਰ ਹੈ। ਸਵੇਰ ਦੇ 4 ਵਜ ਰਹੇ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।
1: ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰੇ ਵਿਚਾਰ, ਬੰਦੇ ਸੇਜੇ ਪਵਹਿ ਵਿੱਚ ਬੰਦੀ ਵੇਖਣ ਕੋ ਦੀਦਾਰ, ਹਿੰਦੂ ਸਾਲਾ ਹੀ ਸਾਲਾ ਅੰਦਰ ਸੰਰੂਪ ਪਾਰ, ਤੀਰਥ ਨਾਵੇ ਅਰਚਾ।

ਹੋ ਵਿੱਚ ਆਇਆ ਹੋ ਵਿੱਚ ਗਿਆ ਹੋ ਵਿੱਚ ਜੰਮਿਆ ਹੋ ਵਿੱਚ ਮੁਆ ਹੋ ਵਿੱਚ ਦਿੱਤਾ ਹੋ ਵਿੱਚ ਲਿਆ ਹੋ ਵਿੱਚ ਖੱਟਿਆ ਹੋ ਵਿੱਚ ਗਿਆ ਹੋ ਵਿੱਚ ਸਚਿਆਰ ਕੂੜਿਆਰ ਹੋ ਵਿੱਚ ਪਾਪ ਪੁੰਨ ਵਿਚਾਰ ਹੋ ਵਿੱਚ ਨਰਕ ਸੁਰਗ ਅਵਤਾਰ।

ਲੱਖ ਨੇਕੀਆਂ ਚੰਗਿਆਈਆਂ, ਲੱਖ ਪੁੰਨਾ ਪ੍ਰਵਾਨ, ਲੱਖ ਤਪ ਪ੍ਰਤੀਰਥਾਂ ਸਹਿਯੋਗ ਬੇਬਾਨ, ਲੱਖ ਸੁਰਤੀ ਲੱਖ ਗਿਆਨ ਧਿਆਨ ਪੜੀਏ ਪਾਠ ਪ੍ਰਾਨ, ਲੱਖ ਸੁਰ

ਕੁੜੀ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮੇਲੇ ਸਤਾ ਤਿਨੀ ਸੱਚ ਕਮਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਕੇ ਹਿਰਦੈ ਸੱਚ ਵਸਾਇਆ ਮੂਰਖ

ਔੜੀ ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਐ ਕੂੜਾ ਲਾਲ ਛੱਡਿਆ ਹੋਈ ਕਮਾਨ ਅਲਗ ਤੇ ਆਈਐ ਫਲ ਤੇ ਵੇਹੋ ਪਾਈਐ ਜੇ ਵੇਹੀ ਘਰ ਕਮਾਈਐ ਜੇ ਹੋਵੇ ਪੁਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈਐ ਮਤ ਥੋੜੀ ਸੇਵ ਗਵਾਈਐ ਮਤ ਥੋੜੀ ਸੇਵ।

0: ਉਹਦੇ ਰੰਗ ਨਾ ਸੋਏ। ਪੈ ਵਿੱਚ ਖੁੰਭ ਚੜਾਈਏ ਸ਼ਰਮ ਪਾਉ ਤਨ ਹੋਏ, ਨਾਨਕ ਭਗਤੀ ਜੇ ਰਪੈ ਕੂੜੇ ਸੋਏ ਨਾ ਕੋਈ ਮਹੱਲਾ ਪਹਿਲਾ।
1: ਲਭ ਪਾਪ

ਕਲਾ ਦੁੱਖ ਦਾਰੂ ਸੁੱਖ ਰੋਗ ਭਇਆ ਜਾਂ ਸੁਖਤਾ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਹੋ ਕਰੀ ਨਾ ਹੋਈ ਬਲਹਾਰੀ ਕੁਦਰਤ ਵਸਿਆ।

ਕਰੀਐ ਜਿਹਾ ਘਾਲੇ ਕਲਣਾ ਤੇ ਵੇਹੋ ਨਾ ਉਪਚਾਰੀਐ ਐਸੀ ਕਲਣਾ ਖੇਡੀਐ ਜਿੱਧਰ ਗਹਿ ਗਿਆ ਹਾਰੀਐ ਪੜਿਆ ਤੇ ਉਹ ਮੈਂ ਵਿਚਾਰ ਅੱਗੇ ਵਿਚਾਰੀਐ ਮੋਹ ਚੱਲੇ ਸੋ ਅੱਗੇ ਮਾਰੀਐ ਮੋਹ ਚੱਲੇ ਸੋ ਅੱਗੇ।

0: ਹੁਣ ਖਾਵੇ ਪਾਇਆ ਭਗਤ ਨਗਦ ਭਯੰਗਮ ਮਹਾਂਦਿਓਗ ਨਰਵੈ ਸਦਾ ਜੋਗੀ ਜਤ ਜੰਗਮ ਹੁਣ ਖਾਵੇ ਮੁਨ ਵਿਆਸ ਜਿਨ ਵੇਦ ਵਿਆਕਰਨ ਵਿਚਾਰੈ ਬ੍ਰਹਮਾ ਗੁਣ ਉਚਰੈ ਜਿਨ ਹੁਕਮ ਸਭ ਸਿਸ਼ਟ ਸਵਾਰੇ ਬ੍ਰਹਿਮੰਡ ਖੰਡ ਪੂਰਨ ਬ੍ਰਹਮ ਗੁਣ ਨਿਰਗੁਣ ਸਮ ਜਾਣਿਓ ਚਪ ਕਲ ਸੁਜਸ ਨਾਨਕ ਗੁਰ ਸਹਿਜ ਜੋਗ ਜਿਨ ਮਾਣਿਓ ਬ੍ਰਹਿਮੰਡ ਖੰਡ ਪੂਰਨ ਬ੍ਰਹਮ ਗੁਣ ਨਿਰਗੁਣ ਸਮ ਜਾਣਿਓ ਜਪ ਕਲ ਸੁਜਸ ਨਾਨਕ ਗੁਰ ਸਹਿਜ ਜੋਗ ਜਿਨ ਮਾਣਿਓ
1: ਗੁਣ ਗਾਵੇ ਨਵਨਾਥ ਤਨ ਗੁਰ ਸਾਜ ਸਮਾਇਓ ਮਾਂ ਦਾਦਾ ਗੁਣ ਰਵੈ ਜੈਨ ਚੱਕਰ ਵੈ ਕਹਾਇਓ ਗੁਣ ਗਾਵੇ ਬਲਰਾ ਸਪਤ ਪਤਾਲ ਬਸੰਤੋ ਪਾਰਥਰ ਗੁਣ ਉਚਰੈ ਸਦਾ ਗੁਰ ਸੰਗ ਰਹੰਤੋ ਦੂਰ ਬਾਪੁਰ ਰੰਗਰੈ ਗੁਰ ਨਾਨਕ ਜਸ ਗਾਇਓ ਕਬ ਕਸ ਜਸ ਨਾਨਕ ਗੁਰ ਘਟ ਘਟ ਸਹਿਜ ਸਮਾਇਓ ਕਬ ਕਸ ਜਸ ਨਾਨਕ ਗੁਰ ਘਟ ਘਟ ਸਹਿਜ ਸਮਾਇਓ
2: ਸੱਚ ਸਭਾ ਦੀ ਬਾਣ ਸੱਚ ਸੱਚੇ ਪੈ ਧਰਿਓ ਸੱਚੇ ਤਖਤ ਨਿਵਾਸ ਸੱਚ ਤਪਾਵਸ ਕਰਿਓ ਸੱਚ ਸਿਰਜਿਓ ਸੰਸਾਰ ਆਪ ਅਪੁੱਲ ਨਾ ਭੁੱਲੋ ਰਤਨ ਨਾਮ ਆਪਾਰ ਕੀਮ ਨਾ ਪਵੈ ਅਮੁੱਲੋ ਜੇ ਕਿਰਪਾਲ ਹੋਇਓ ਗੋਬਿੰਦ ਸਰਬ ਸੁਖ

ਗੁਰੂ ਸਮਰੱਥ ਗਹਿ ਕਰੀਆ ਤ੍ਰੋ ਬੁੱਧ ਸੁਮਤ ਸੁਮਰਨ ਕੋ ਪੁੰਨ ਤ੍ਰਮ ਤੁਜਾ ਫੈਰੰਤ ਸਦਾ ਅੱਗ ਪੁੰਜ ਤਰੰਗ ਨਿਵਾਰਨ ਕੋ ਮਥੁਰਾ ਜਨ ਜਾਨ ਕਹੀ ਜੀ ਸਾਚ ਸੋਰ ਕਛੂ।

0: ਸਲੋਕ ਮਹੱਲਾ ਪਹਿਲਾ। ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾਹ, ਜੁਗ ਜੁਗ ਫੇਰ ਵਟਾਈਐ ਗਿਆਨੀ ਬੁੱਝਤਾ ਹੈ। ਸਤਿਗੁਰ ਦਾ ਸੰਤੋਖ ਕਾ ਧਰਮ ਅੱਗੇ ਰਥਵਾਹੋ, ਤ੍ਰਿਤ ਰਚਤੇ ਕਾ ਜੋਰ ਅੱਗੇ ਰਥਵਾਹੋ, ਦੁਆਪਰ ਤਪਿਕ ਸਤ ਅੱਗੇ ਰਥਵਾਹੋ, ਕਲ ਜੁਗ ਰਥ ਅਗਨ ਕਾ ਕੂੜ ਅੱਗੇ ਰਥਵਾਹੋ। ਮਹੱਲਾ ਪਹਿਲਾ।
1: ਸਾਮ ਕਹੇ ਸਤੰਬਰ ਸੁਆਮੀ, ਸਚ ਮੈਂ ਅੱਛੇ ਸਾਚ ਰਹੇ, ਸਭ ਕੁਛ ਸਚ ਸੁਮਾਵੇ।

ਹੁਆ ਨਾ ਖੁਦਾਈ ਅਲਹੋ ਭਇਆ ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲਕੀਆ ਚਾਰੇ ਵੇਦ ਹੋਏ ਸੁਚਾਰ ਪੜ੍ਹੇ ਗੁਣਹੇ ਤਿੰਨ ਚਾਰ ਵਿਚਾਰ ਭਾਓ ਭਗਤ।

ਕੌੜੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਪਹਿ ਕੀਤਾ ਪਾਵਣਾ ਹੁਕਮ ਕੀ ਮਨ ਪਾਉਂਦੇ ਰਹਿ ਪਿੜੈ ਗਏ ਜਾਵਣਾ ਨੰਗਾ ਦੋ ਜਗ ਚਾਲੇ ਤਾਂ ਦਿਸੈ।

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਹੈ। ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਿਥਮ ਭਗਵਤੀ ਸਿਮਰ ਕਰ।